0: ਪ੍ਰੋਗਰਾਮ ਅੰਮ੍ਰਿਤਬਾਣੀ ਲੈ ਕੇ ਹਾਜ਼ਰ ਹੈ ਸੀਮਾ ਸ਼ਰਮਾ। ਪ੍ਰੋਗਰਾਮ ਦੀ ਸ਼ੁਰੂਆਤ ਚ ਸੁਣਦੇ ਹਾਂ ਬਾਰਾਂਵਾਂ ਪਾਠ ਅਸ਼ਾੜ।
1: ਨਾਮ ਸ੍ਰੀ ਵਾਹਿਗੁਰੂ ਜੀ। ਆਸਾੜ ਤਪੰਦਾ ਤਿਸ ਲਗੈ, ਹਰ ਨਾ ਹੋ ਨਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜ ਤਪੰਦਾ ਤਿਸ ਲਗੈ, ਹਰ ਨਾ ਹੋ ਨਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਇਐ ਪਾਏ ਵਿਭੁਜੀਐ, ਗਲ ਪਈ ਸੋ ਜਮ ਕੀ ਫਾਸ। ਜੇ ਹਾ ਬੀਜੈ ਸੋ ਲੂਣੈ, ਮਥੈ ਜੋ ਲਿਖਿਆਸ। ਰੈਨ ਵਿਹਾਣੀ ਪਛਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗੈ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ,

ਜਿਵੇਂ ਤੁਸੀਂ ਸਰਵਣ ਕਰ ਰਹੇ ਸੀ ਸ੍ਰੀਸ਼ ਵਾਡਕਰ ਦੀ ਸਾਥੀਆਂ ਦੀਆਂ ਆਵਾਜ਼ਾਂ 'ਚ, ਆਓ ਹੁਣ ਸਰਵਣ ਕਰਦੇ ਹਾਂ ਇੱਕ ਹੋਰ ਭਗਵਾਨ ਭੋਲੇਨਾਥ ਦਾ ਭਜਨ, ਗਾਇਨ ਕੀਤਾ ਬਾਬਲਾ ਸੇਨ ਅਤੇ ਅਨੁਰਾਧਾ ਪੌਟਵਾਲ ਨੇ।

0: ਇਸ ਦੇ ਨਾਲ ਹੀ ਪ੍ਰੋਗਰਾਮ ਅੰਮ੍ਰਿਤਵਾਣੀ ਖਤਮ ਕਰਨ ਦੀ ਦਿਓ ਆਗਿਆ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਆਏ ਹੋਏ ਨੇ ਅੱਜ ਕੱਲ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਰਹੀਏ,
0: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ, ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨੀ ਵੀ ਪੱਖੇ ਸਾਡੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨੀ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨੀ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਹਾਂ, ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਉੜੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ ਵੀ ਖੇਤੀ ਭਿੰਨਤਾ ਲਿਆਓ,
0: ਹਾਂ ਬੜੀ
1: ਵੱਖ ਵੱਖ ਫਸਲਾਂ ਬੀਜੀਏ, ਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
1: ਸੋਇਆਬੀਨ ਤੋਂ ਭਾਵੇਂ ਦੇਖੋ ਜੀ, ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ
0: ਸਭ ਤੋਂ ਜ਼ਿਆਦਾ ਜੀ। ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿੰਮ ਦੇ ਵਿੱਚ ਜਾਂਦੇ ਹੈ,
1: ਹਾਂ ਸੋਇਆਬੀਨ ਦੁੱਧ ਪੀਂਦੇ ਆ,
0: ਉਹ ਸੋਇਆਬੀਨ ਦੁੱਧ ਪੀਂਦੇ ਆ ਤੇ ਸੋਇਆਬੀਨ ਦੇ ਪਨੀਰ ਖਾਂਦੇ ਆ, ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਮ ਹੈ।
1: ਹਾਂ, ਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਤੇ ਪੰਜਾਬ ਦੇ ਵਿੱਚ ਦੇਖੋ, ਕੁਛ ਇਲਾਕੇ 'ਚ ਇਹਨੂੰ ਬੜੀ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਇਹਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁੜੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ,
1: ਐੱਸ ਐੱਲ 958 ਕਿਸਮ ਆ, ਐੱਸ ਐੱਲ 744 ਅਤੇ ਐੱਸ ਐੱਲ ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ ਤਾਂ ਜਿਹੜੀ 958 ਹੈ ਜੀ, ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7 ਫੀਸਦੀ
0: ਜੀ,
1: ਤੇਲ ਹੈ 20 ਫੀਸਦੀ,
0: ਠੀਕ।
1: 142 ਦਿਨਾਂ 'ਚ ਰੁੜੀਆ ਰਾਮ ਜੀ ਪੱਕ ਜਾਂਦੀ ਹੈ ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ, ਸੋਹਣਾ ਝਾੜ ਹੈ ਜੀ।
1: ਹਾਂ, ਅਤੇ ਜਿਹੜੀ ਹੈਗੀ ਐੱਸ ਐੱਲ 744 ਇਹਦੇ ਵਿੱਚ ਜਿਹੜੀ ਹੈਗੀ ਹੈ ਪ੍ਰੋਟੀਨ 42.3 ਫੀਸਦ, 21 ਫੀਸਦ ਤੇਲ, 139 ਦਿਨ 'ਚ ਪੱਕਦੀ ਹੈ ਅਤੇ ਪੈਦਾਵਾਰ 19 ਹੈ ਜੀ ਇਹਦੀ ਵੀ, 7.3 ਕੁਇੰਟਲ
0: ਜੀ ਜੀ।
1: ਅਤੇ ਐੱਸ ਐੱਲ ਜਿਹੜੀ 525 ਕਿਸਮ ਹੈ, ਇਹਦੇ ਵਿੱਚ 37.2 ਫੀਸਦ ਪ੍ਰੋਟੀਨ ਹੈਗੀ ਹੈ, 21.9 ਫੀਸਦ ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ 144 ਦਿਨ ਲੈਂਦੀ ਪੱਕਣ 'ਚ, ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ
0: ਜੀ।
1: ਲਓ ਜੀ ਰੁੜੀਆ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ ਉਹ ਅਸੀਂ ਲਾ ਸਕਦੇ ਹੈਗੇ ਹਾਂ, ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ
0: ਜੀ,
1: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ, ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ,
0: ਠੀਕ ਹੈ।
1: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
0: ਸੋਇਆਬੀਨ
1: ਬਿਨਾਂ ਕਿਸੇ ਦੇਰੀ ਦੇ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ, ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
0: ਇੱਕ ਏਕੜ ਦਾ।
1: ਹਾਂ, ਚੰਗੇ ਬੱਤਰ 'ਚ ਬਿਜਾਈ ਕਰੋ।
0: ਹਾਂ, ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ,
1: ਦਾਣਾ ਬਹੁਤ ਇਹਨੂੰ ਬਾਅਦ 'ਚ ਚਾਹੀਦੀ, ਸਿੱਲ ਚਾਹੀਦੀ ਹੈ,
0: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ, ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ,
1: ਕੱਚੀ ਨਹੀਂ ਖਾਣੀ,
0: ਇਹਨੂੰ ਕੱਚੀ ਨਹੀਂ ਖਾਣਾ ਹੈ। ਸੋ ਇਸ ਕਰਕੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਬੀਜਣ ਵੇਲੇ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਦਾਣੇ ਦੇ ਵਿੱਚ ਪਟਾਰ ਜਿਹੜਾ ਹੈ ਉਹ ਸਿੱਲੇ ਹੋਣ ਨਾਲ ਹੀ ਆਉਣਾ ਹੈ, ਔਰ ਜ਼ਮੀਨ ਦੇ ਵਿੱਚ ਬੱਤਰ ਜਿਹੜੀ ਹੈ ਤੁਹਾਡੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ।
1: ਪਰਾਲੀ ਬੜੇ ਕੰਮ ਆਉਂਦੀ ਰੁੜੀ ਆਰਾਮ ਜੀ,
0: ਬਹੁਤ ਜ਼ਿਆਦਾ ਜੀ।
1: ਝੋਨੇ ਦੀ ਜਿਹੜੀ ਪਰਾਲੀ ਹੈ ਨਾ ਇਹਨੂੰ ਖੇਤ 'ਚ ਵਿਛਾ ਦਿਓ ਜੀ, ਇਹ ਬਹੁਤ ਹੀ ਵਧੀਆ ਕੰਮ ਕਰੋਗੇ ਜੀ ਨਮੀ ਨੂੰ ਸੰਭਾਲਣ ਦਾ, ਕਿਉਂਕਿ ਦੇਖੋ ਗਰਮੀ ਆਪਣਾ ਪਤਾ ਪੈ ਰਹੀ ਹੈ ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ।
0: ਬਿਲਕੁਲ।
1: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ ਅਤੇ ਨਵੀਂ ਵੀ ਇਹਦੇ ਨਾਲ ਸਾਂਭੀ ਰਹੇਗੀ ਅਤੇ ਜਿਹੜੀ ਫੁਟਾਰ ਹੈ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
0: ਜੀ।
1: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4-5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ
0: ਜੀ।
1: ਤੇ ਜੀਰੋ ਟਿਲ ਡਰਿਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁਲੀਆ ਰਾਮ ਜੀ।
0: ਠੀਕ ਬੱਚੇ ਵਾਲਿਓ।
1: ਅੱਛਾ ਬੈਡਾਂ ਤੇ ਵੀ ਆਪਾਂ ਰੁਲੀਆ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
0: ਠੀਕ ਹੈ।
1: ਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ 67.5 ਸੈਂਟੀਮੀਟਰ ਵਿਥ ਤੇ ਤਿਆਰ ਕੀਤੇ ਬੈਡਾਂ ਤੇ ਨਾ ਇਹ ਆਪਾਂ ਕੋਈ 37.5 ਸੈਂਟੀਮੀਟਰ ਬੈਡ ਬਣਾ ਲਓ ਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ।
0: ਠੀਕ।
1: ਉੱਥੇ ਬੀਜ ਦਿਓ
0: ਜੀ।
1: ਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈਡ ਆਪਾਂ ਨੇ ਬੀਜਣੀਆਂ ਨੇ ਤਾਂ ਕਿ ਜਿਹੜੀ ਸਿਪਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁਲੀਆ ਰਾਮ ਜੀ।
0: ਆਹੋ ਰਲਮੀ ਫਸਲ
1: ਵੀ ਲੈ ਸਕਦੇ ਹਾਂ।
0: ਰਲਮੀ ਫਸਲ ਦੀ ਸਮਰੱਥਾ ਵੀ ਹੈ।
1: ਅਤੇ ਸੋਇਆਬੀਨ ਦੀ 1 ਲਾਈਨ 60 ਸੈਂਟੀਮੀਟਰ ਦੇ ਵਿੱਚ ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ
0: ਜੀ ਜੀ।
1: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਵੀਂ ਸੰਭਾਲਣ ਲਈ ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ ਅਤੇ ਤਾਂ ਅੱਗੇ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ।
0: ਠੀਕ ਜੀ।
1: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
0: ਆ ਕੋਸ਼ਿਸ਼ ਤਾਂ ਦੇਖੋ ਜੀ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼ ਨਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਬ ਜਿਹੜਾ ਹੈ ਕੰਮ ਆਉਣੀ ਹੈ ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਤੋਂ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
1: ਹਾਂ ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
0: ਹਾਂ
1: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ
0: ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨੂੰ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਹ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
1: ਹਾਂ ਉਹ ਆਪਾਂ ਪੂਰੇ ਪੂਰੇ ਬਣੇ ਰਹੇ ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁਲੀ ਰਾਮ ਜੀ ਹੋ ਜਾਂਦਾ ਸੀ ਨਾ।
0: ਉਹ ਸਮਾਂ ਹੋਰ ਸੀ,
1: ਸਮਾਂ ਹੋਰ ਸੀ।
0: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
1: ਹੁਣ ਕਹਿੰਦੇ ਵੀ
0: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
1: ਚੱਲ ਪਿਆ ਜੀ। ਖੇਤੀ ਜਿਹੜੇ ਖਰਚੇ ਆ ਨਾ
0: ਵੱਧ ਗਏ,
1: ਉਹ ਵੱਧ ਗਏ ਆ, ਹੁਣ ਘਟਾਉਣੇ ਆ। ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿਲ, ਬਿਨਾਂ ਬਹਾਈ ਕੀਤੀ ਹੈ ਬੀਜੋ ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ।
0: ਬਿਲਕੁਲ ਬਿਲਕੁਲ। ਅਤੇ
1: ਉਹਦੇ ਨਾਲ ਜਿਹੜੀ ਬੱਚਤ ਦੇ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
0: ਹੋ ਜਾਂਦੀ ਹੈ ਜੀ।
1: ਹਾਂ ਜੇ ਫਸਲ ਵਧੀਆ ਪੈਦਾ ਹੋਊਗੀ ਤਾਂ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
0: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ ਕੋਈ ਵੀ ਫਸਲ ਜੇ ਨਵੀਂ ਫਸਲ ਆਪਾਂ ਅਖਤਿਆਰ ਕਰਨੀ ਹੈ ਜਿੱਦਾਂ ਆਪਾਂ, ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਅਤੇ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਸਾਡੇ ਲਈ।
1: ਹਾਂ ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
0: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
1: ਹਾਂ ਫਿਰ ਜਿਹੜੀ ਆਪਣੇ
0: ਮੰਡੀ ਦੀ ਸਮੱਸਿਆ ਤੁਹਾਡੀ
1: ਹੱਲ ਹੋ ਜਾਊਗੀ, ਕਿਉਂਕਿ ਇਹਦਾ ਆਮ ਭਾਅ ਤਾਂ ਨਹੀਂ ਮਿਲਣਾ, ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ।
0: ਬਿਲਕੁਲ।
1: ਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ।
0: ਚਲੀਏ ਜੀ ਆਪਾਂ।
1: ਜੈ ਹਿੰਦ ਜੀ।
0: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 105ਵੀਂ ਕੜੀ।

0: ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 105ਵੀਂ ਲੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਪਰਿਚੇ।
1: ਹੁਣ ਤੱਕ ਤੁਸੀਂ ਸਾਡੇ ਜਲੰਧਰ ਕੇਂਦਰ ਦੇ ਪ੍ਰਸਾਰਣ ਸੁਣ ਰਹੇ ਸੀ FM band 100.2 ਮੈਗਾ ਹਰਟਸ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਦੇਸ਼ ਵਿਦੇਸ਼ ਚ ਨਿਊਜ਼ ਔਨ AIR ਐਪ ਜ਼ਰੀਏ ਸੁਣ ਸਕਦੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਅਬਰਾਮ ਨਵੀਂ ਸਵੀਰ 'ਚ ਪਹਿਲਾਂ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਅੱਜ ਦਾ ਵਿਚਾਰ। ਸਿੱਖ ਲੈ ਰਹਿਣਾ ਰੱਬ ਦੇ ਰੰਗ 'ਚ, ਸਿੱਖ ਲੈ ਰਹਿਣਾ ਰੱਬ ਦੇ ਰੰਗ 'ਚ, ਨਾ ਕਰ ਤੂੰ ਚਤੁਰਾਈਆਂ, ਸਾਰੀ ਦੁਨੀਆ ਤੇਰੀ ਹੈ ਜੇ ਮਨ ਦੇ ਵਿੱਚ ਚੰਗਿਆਈਆਂ, ਸਾਰੀ ਦੁਨੀਆ ਤੇਰੀ ਹੈ ਜੇ ਮਨ ਦੇ ਵਿੱਚ ਚੰਗਿਆਈਆਂ। ਜੇ ਮਨ ਚੰਗਾ ਤਾਂ ਸਾਰੀ ਦੁਨੀਆ ਆਪਣੀ ਲੱਗਦੀ ਹੈ। ਆਓ ਸਰਵਣ ਕਰਦੇ ਹਾਂ ਇਹ ਭਜਨ ਅਨੂਪ ਜਲੋਟਾ ਦੀ ਆਵਾਜ਼ 'ਚ।

ਆਪਣੇ ਆਮ ਨਵੀਂ ਸਵੇਰ 'ਚ ਚੱਲਦੇ ਚੱਲਦੇ ਤੁਹਾਨੂੰ ਦੱਸ ਦਈਏ ਅੱਜ ਦੀ ਦੇਸੀ ਮਹੀਨੇ ਦੀ ਤਾਰੀਖ। ਅੱਜ ਅਸ਼ਾੜ ਮਹੀਨੇ ਦੀ 1 ਤਾਰੀਖ ਹੈ।

ਕਿਸਾਨ ਭੈਣੋ ਤੇ ਕਿਸਾਨ ਵੀਰੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਖੇਤੀ ਨੁਕਤੇ ਪ੍ਰੋਗਰਾਮ ਲੈ ਕੇ। ਕਿਸਾਨ ਵੀਰੋ, ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ KCC ਬਾਰੇ, ਜਿਸ ਨੂੰ ਕਿ ਅਸੀਂ ਕਿਸਾਨ ਕ੍ਰੈਡਿਟ ਕਾਰਡ ਦੇ ਨਾਮ ਨਾਲ ਜਾਣਦੇ ਹਾਂ। ਕਿਸਾਨ ਵੀਰੋ, ਕਿਸਾਨ ਕ੍ਰੈਡਿਟ ਕਾਰਡ ਭਾਰਤ ਸਰਕਾਰ ਵੱਲੋਂ ਚਲਾਈ ਗਈ ਇੱਕ ਬਹੁਤ ਮਹੱਤਵਪੂਰਨ ਯੋਜਨਾ ਹੈ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਉਹਨਾਂ ਦੀ ਖੇਤੀਬਾੜੀ ਅਤੇ ਹੋਰ ਖਰਚਿਆਂ ਲਈ ਸਸਤੇ ਰੇਟ 'ਤੇ ਕਰਜ਼ਾ ਪ੍ਰਦਾਨ ਕਰਨਾ ਹੈ। ਇਸ ਦੇ ਵਿੱਚ ਸਬਸਿਡੀ ਵਾਲੇ ਕਰਜ਼ੇ ਦੀ ਸੀਮਾ 3 ਲੱਖ ਤੋਂ ਵਧਾ ਕੇ ਹੁਣ 5 ਲੱਖ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਇੱਕ ਲਿਮਿਟ ਕਿਸਾਨ ਦੀ ਬਣਾ ਦਿੱਤੀ ਜਾਂਦੀ ਹੈ ਔਰ ਉਸ ਦੇ ਵਿੱਚ 5 ਲੱਖ ਤੱਕ ਦੇ ਕਰਜ਼ੇ ਦੀ ਸਹੂਲਤ ਕਿਸਾਨ ਨੂੰ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਇਹ ਪੈਸਾ 7% ਸਲਾਨਾ ਵਿਆਜ 'ਤੇ ਕਰਜ਼ਾ ਮਿਲਦਾ ਔਰ ਸਮੇਂ ਸਿਰ ਕਰਜ਼ਾ ਮੋੜਨ ਵਾਲੇ ਕਿਸਾਨ ਨੂੰ 3% ਦੀ ਛੋਟ ਦਿੱਤੀ ਜਾਂਦੀ ਹੈ, ਜਿਸ ਨਾਲ ਅਸਲ ਵਿਆਜ ਸਿਰਫ 4% ਰਹਿ ਜਾਂਦਾ ਹੈ। ਇਹ ਕਰਜ਼ਾ 7% ਵਿਆਜ ਦੇ ਉੱਤੇ ਦਿੱਤਾ ਜਾਂਦਾ ਹੈ। ਉਸ ਦੇ ਵਿੱਚੋਂ ਜੇ ਸਹੀ ਸਮੇਂ 'ਤੇ ਅਸੀਂ ਕਰਜ਼ਾ ਮੋੜਦੇ ਹਾਂ ਤਾਂ 3% ਦੀ ਛੋਟ ਮਿਲ ਜਾਂਦੀ ਹੈ ਔਰ ਸਿਰਫ ਵਿਆਜ ਦਰ ਹੈ ਜਿਹੜੀ 4% ਹੀ ਰਹਿ ਜਾਂਦੀ ਹੈ ਉਹਨਾਂ ਕਿਸਾਨਾਂ ਲਈ ਜਿਹੜੇ ਸਹੀ ਸਮੇਂ 'ਤੇ ਕਰਜ਼ਾ ਮੋੜਦੇ ਨੇ। ਕਿਸਾਨ ਵੀਰੋ, ਇਸ ਕ੍ਰੈਡਿਟ ਕਾਰਡ ਦੇ ਜਿਹੜੇ ਮੁੱਖ ਲਾਭ ਨੇ ਉਹਨਾਂ ਦੇ ਵਿੱਚ ਬੀਜ, ਖਾਦਾਂ ਅਤੇ ਕੀਟਨਾਸ਼ਕਾਂ ਦੀ ਖਰੀਦ ਲਈ ਆਸਾਨੀ ਨਾਲ ਫੰਡ ਉਪਲਬਧ ਕੀਤੇ ਜਾਂਦੇ ਨੇ। ਇਸ ਕਾਰਡ ਨਾਲ ਕਿਸਾਨਾਂ ਨੂੰ ਨਿੱਜੀ ਦੁਰਘਟਨਾ ਬੀਮਾ ਵੀ ਮਿਲਦਾ ਹੈ। ਕਾਰਡ ਜਾਂ ਚੈੱਕ ਰਾਹੀਂ ਕਿਸਾਨ ਆਪਣੀ ਲੋੜ ਅਨੁਸਾਰ ਪੈਸੇ ਕਢਵਾ ਅਤੇ ਜਮ੍ਹਾਂ ਕਰਵਾ ਸਕਦੇ ਨੇ। ਇਸ ਦੀ ਅਰਜ਼ੀ ਕਿਵੇਂ ਦੇਣੀ ਹੈ? ਇਸ ਲਈ ਸਾਨੂੰ ਜ਼ਮੀਨ ਦੇ ਕਾਗਜ਼, ਜਮ੍ਹਾਂਬੰਦੀ, ਪਛਾਣ ਪੱਤਰ ਜਿਨ੍ਹਾਂ ਦੇ ਵਿੱਚ ਆਧਾਰ ਕਾਰਡ ਜਾਂ ਸਾਡਾ ਵੋਟਰ ਕਾਰਡ ਜਾਂ ਹੋਰ ਕੋਈ ਵੀ ਜਿਹੜਾ ਸਾਡਾ ਪਛਾਣ ਪੱਤਰ ਹੋਵੇ ਉਹ ਅਸੀਂ ਦੇ ਸਕਦੇ ਹਾਂ, ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਅਤੇ ਨਾਲ ਸਾਡਾ ਪੈਨ ਕਾਰਡ, ਇਹ ਚੀਜ਼ਾਂ ਦੀ ਲੋੜ ਹੁੰਦੀ ਹੈ KCC ਜਦੋਂ ਅਸੀਂ ਲੈਣਾ ਹੁੰਦਾ। ਇਸ ਨੂੰ ਅਪਲਾਈ ਕਰਨ ਦੇ ਲਈ ਅਸੀਂ ਆਪਣੇ ਨੇੜਲੇ ਕਿਸੇ ਵੀ ਬੈਂਕ, ਸਟੇਟ ਬੈਂਕ ਇੰਡੀਆ ਹੋਵੇ ਭਾਵੇਂ ਜਾਂ ਹੋਰ ਕਿਸੇ ਵੀ ਵਪਾਰਕ ਬੈਂਕ ਵਿੱਚ ਜਾ ਕੇ ਇਸ ਕਾਰਡ ਲਈ ਅਸੀਂ ਫਾਰਮ ਭਰ ਸਕਦੇ ਹਾਂ। ਇਸ ਯੋਜਨਾ ਬਾਰੇ ਜੇਕਰ ਪ੍ਰੋਪਰ ਜਾਣਕਾਰੀ ਅਸੀਂ ਪੜ੍ਹਨੀ ਹੈ ਤਾਂ ਵਿਭਾਗ ਦੀ ਓਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਅਸੀਂ ਚੈੱਕ ਕਰ ਸਕਦੇ ਹਾਂ। ਜਿਹੜੇ ਕਿਸਾਨ ਵੈਬਸਾਈਟ ਤੋਂ ਜਾਣਕਾਰੀ ਨਹੀਂ ਲੈ ਸਕਦੇ ਉਹਨਾਂ ਦੇ ਲਈ ਉਹ ਕਿਸੇ ਨੇੜਲੇ ਬੈਂਕ ਦੇ ਵਿੱਚ ਜਾ ਕੇ, ਜਿਹੜਾ ਨੇੜਲੇ ਜਿਹੜਾ ਤੁਹਾਡੇ ਨੇੜੇ ਕੋਈ ਵੀ ਸਰਕਾਰੀ ਬੈਂਕ ਹੈ ਉੱਥੇ ਜਾ ਕੇ ਤੁਸੀਂ ਉਹਨਾਂ ਦੇ ਨੁਮਾਇੰਦੇ ਨਾਲ ਗੱਲ ਕਰ ਸਕਦੇ ਹੋ ਕਿ ਅਸੀਂ ਕਿਸਾਨ ਕ੍ਰੈਡਿਟ ਕਾਰਡ

ਬਣਵਾਉਣਾ ਹੈ ਅਤੇ ਉਸਦੇ ਅੰਤਰਗਤ ਸਾਨੂੰ ਇੰਨੇ ਪੈਸੇ ਦੀ ਲੋੜ ਹੈ ਜਿੰਨਾ ਤੁਹਾਡੀ ਲੋੜ ਮੁਤਾਬਕ ਤੁਸੀਂ ਉਹਨਾਂ ਨੂੰ ਆਪਣੀ ਰਕਮ ਦੱਸ ਸਕਦੇ ਹੋ। ਵੱਧ ਤੋਂ ਵੱਧ ਰਕਮ ਇਸ ਦੇ ਵਿੱਚ 5 ਲੱਖ ਰੁਪਏ ਤੱਕ ਦੀ ਹੈ ਔਰ ਜੇਕਰ ਸਹੀ ਸਮੇਂ 'ਤੇ ਅਸੀਂ ਮੋੜਦੇ ਹਾਂ ਤਾਂ ਸਾਨੂੰ 3% ਵਿਆਜ ਦਰ ਦੀ ਛੋਟ ਮਿਲ ਜਾਂਦੀ ਹੈ ਔਰ ਬਾਕੀ ਸਿਰਫ 4% ਵਿਆਜ ਹੀ ਇਸ ਰਕਮ ਦੇ ਉੱਤੇ ਸਾਨੂੰ ਲੱਗਦਾ। ਸਾਲ ਦੇ ਵਿੱਚ ਇੱਕ ਵਾਰ ਸਾਨੂੰ ਪੂਰੀ ਲਿਮਿਟ ਇੱਕ ਵਾਰ ਭਰਨੀ ਜ਼ਰੂਰੀ ਹੁੰਦੀ ਹੈ। ਜਿੰਨਾ ਵੀ ਪੈਸਾ ਤੁਸੀਂ ਬੈਂਕ ਤੋਂ ਲਿਆ ਉਹ ਪੂਰੇ ਦਾ ਪੂਰਾ ਪੈਸਾ ਸਾਲ ਦੇ ਵਿੱਚ ਇੱਕ ਵਾਰ ਤੁਸੀਂ ਬੈਂਕ ਦੇ ਵਿੱਚ ਜ਼ਰੂਰ ਜਮ੍ਹਾਂ ਕਰਾਉਣਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀਆਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਨੇ ਜਿਸ ਤਰ੍ਹਾਂ ਕਿਸਾਨ ਸਨਮਾਨ ਨਿਧੀ ਯੋਜਨਾ ਹੈ, ਫਸਲ ਬੀਮਾ ਯੋਜਨਾ ਹੈ, ਹੋਰ ਵੀ ਬਹੁਤ ਸਾਰੀਆਂ ਸਕੀਮਾਂ ਨੇ। ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਅਸੀਂ ਲੈ ਸਕਦੇ ਹਾਂ ਪਰ ਇਸ ਦੇ ਲਈ ਸਾਨੂੰ ਪ੍ਰੋਪਰ ਜਾਣਕਾਰੀ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਲੈਣ ਲਈ ਤੁਸੀਂ ਆਪਣੇ ਨੇੜਲੇ ਕਿਸੇ ਵੀ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ। ਕਿਸਾਨ ਵੀਰੋ, ਅੱਜ ਦੇ ਲਈ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀ ਨੁਕਤੇ। ਇਹ ਪ੍ਰੋਗਰਾਮ 'ਚ ਤੁਸੀਂ ਸੁਣ ਰਹੇ ਸੀ ਕ੍ਰੈਡਿਟ ਕਾਰਡ, ਇਸ ਬਾਰੇ ਜਾਣਕਾਰੀ ਰਣਬੀਰ ਸਿੰਘ ਰਾਣਾ ਪਾਸੋਂ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹੈ ਸੀਮਾ ਸ਼ਰਮਾ। ਅੱਜ ਦੇ ਪ੍ਰੋਗਰਾਮ 'ਚ ਆਓ ਪਹਿਲਾਂ ਤੁਹਾਨੂੰ ਜਾਣੂ ਕਰਵਾ ਦਈਏ ਸਾਡੀ ਅੱਜ ਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸਵੇਰੇ 8:40 ਤੇ ਸੁਣੋਗੇ ਪੰਜਾਬੀ ਫਿਲਮਾਂ ਚੋਂ ਗੀਤ, ਪ੍ਰੋਗਰਾਮ ਫਿਲਮੀ ਜੰਕਸ਼ਨ ਤਹਿਤ। ਸਵੇਰੇ 9:02 ਤੇ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰਸਾਰਣ ਸਾਡੇ ਜਲੰਧਰ ਕੇਂਦਰ ਤੋਂ, ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ।

ਸਵੇਰੇ 9:30 ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣੋਗੇ ਸਾਡੇ ਮੁੰਬਈ ਕੇਂਦਰ ਤੋਂ। ਦਸ ਵਜ ਕੇ 2 ਮਿੰਟ ਦਾ ਸਮਾਂ ਰਹੇਗਾ NCERT ਦੁਆਰਾ ਪ੍ਰਾਯੋਜਿਤ ਪ੍ਰੋਗਰਾਮ ਦਾ। ਹੈਲੋ ਫਰਮਾਇਸ਼, ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਫੋਨ ਇਨ ਪ੍ਰੋਗਰਾਮ ਹੋਵੇਗਾ ਇਹ। ਤੁਸੀਂ ਕਰ ਸਕਦੇ ਹੋ ਆਪਣੀ ਫਰਮਾਇਸ਼ ਇਸ ਪ੍ਰੋਗਰਾਮ 'ਚ ਫੋਨ ਦੇ ਜ਼ਰੀਏ। ਸਮਾਂ ਰਹੇਗਾ 10:32 ਦਾ। ਵਟਸਐਪ ਜ਼ਰੀਏ ਭੇਜੀਆਂ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਹੋਣਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਹਿੰਦੀ ਸਾਇਕਾ ਤਹਿਤ 11:02 'ਤੇ। ਪ੍ਰੋਗਰਾਮ ਫੁਲਕਾਰੀ ਸੁਣੋਗੇ ਸਵੇਰੇ 11:30। ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਲਈ 12:05 'ਤੇ। ਅੱਜ ਇਸ ਪ੍ਰੋਗਰਾਮ 'ਚ ਸੁਣੋਗੇ ਤੁਸੀਂ ਸਿਲਸਿਲਾ ਤੇਰੀ ਮੇਰੀ ਇੱਕ ਜਿੰਦੜੀ ਤਹਿਤ ਇੱਕ ਮੁਲਾਕਾਤ। ਦੁਪਹਿਰ 1:02 'ਤੇ ਸੁਣੋਗੇ ਨਗਮੇ ਹਿੰਦੀ ਗੀਤਾਂ।

ਤੇ ਆਧਾਰਿਤ ਦੇ ਪ੍ਰੋਗਰਾਮ 'ਚ ਤੁਹਾਡੀ ਫਰਮਾਇਸ਼ 'ਤੇ ਹੋਣਗੇ ਹਿੰਦੀ ਫਿਲਮੀ ਗੀਤ। ਪ੍ਰੋਗਰਾਮ ਹੋਵੇਗਾ ਸਰਫਰੋਸ਼, ਸਮਾਂ ਰਹੇਗਾ ਦੁਪਹਿਰ 2 ਵਜੇ ਦਾ। ਪ੍ਰੋਗਰਾਮਾਂ ਦੇ ਫੀਡਬੈਕ ਲਈ ਤੁਹਾਡੇ ਭੇਜੇ ਸੁਨੇਹਾਂ ਤੇ ਆਧਾਰਿਤ ਹੋਵੇਗਾ ਪ੍ਰੋਗਰਾਮ ਸੁਨੇਹੇ, ਸਮਾਂ ਰਹੇਗਾ ਦੁਪਹਿਰ 2:30 ਵਜੇ ਦਾ। ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਹੋਣਗੇ ਮੁੰਬਈ ਕੇਂਦਰ ਤੋਂ। ਮੁੜੇ ਆਵਾਂਗੇ ਤੁਹਾਨੂੰ ਆਪਣੇ ਕੇਂਦਰ ਤੇ ਸੁਣੋਗੇ ਪ੍ਰੋਗਰਾਮ ਗੱਲਾਂ ਚੋਂ ਗੱਲ ਸ਼ਾਮੀ 5:02 ਤੇ। ਅੱਜ ਦਾ ਗੱਲਾਂ ਚੋਂ ਗੱਲ ਪ੍ਰੋਗਰਾਮ ਹੋਏਗਾ ਲਾਈਵ ਫੋਨ ਇਨ੍ਹਾਂ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ ਤੇ ਆਧਾਰਿਤ। ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਵਾਣੀ ਪੇਸ਼ ਕਰਾਂਗੇ ਸ਼ਾਮ 5:30 ਵਜੇ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਗਰਮੀਆਂ 'ਚ ਸਬਜ਼ੀਆਂ ਦੀ ਸੰਭਾਲ ਵਿਸ਼ੇ ਤੇ ਮੁਲਾਕਾਤ ਡਾਕਟਰ ਹਰਪ੍ਰੀਤ ਕੌਰ ਹੋਰਾਂ ਨਾਲ ਕੀਤੀ ਹੋਈ। ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਹੋਵੇਗਾ ਵਿਬ ਕਿਓਰ, ਸਮਾਂ ਰਹੇਗਾ ਸ਼ਾਮ 6:30 ਵਜੇ ਦਾ। ਸ਼ਾਮੀ 7:10 ਤੇ ਤੁਸੀਂ ਇੱਕ ਵਾਰ ਫਿਰ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਦੁਭਾਸ਼ੀ ਲੜੀਵਾਰ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ ਸੁਹਾਨੀ ਇਹ ਪ੍ਰੋਗਰਾਮ ਪੇਸ਼ ਕਰਾਂਗੇ ਸ਼ਾਮ 7:45 ਤੇ। ਇਸ ਪ੍ਰੋਗਰਾਮ 'ਚ ਤੁਹਾਡੀ ਪਸੰਦ ਦੇ ਹਿੰਦੀ ਤੇ ਪੰਜਾਬੀ ਗੀਤ ਸੁਣਵਾਏ ਜਾਣਗੇ। ਇਹ ਪ੍ਰੋਗਰਾਮ ਹੋਏਗਾ ਲਾਈਵ ਫੋਨ ਇਨ। ਰਾਤੀ 8:15 ਵਜੇ ਸੁਣੋਗੇ ਪ੍ਰੋਗਰਾਮ ਵਿਰਾਸਤ। ਦਸ ਵਜ ਕੇ 2 ਮਿੰਟ ਤੇ ਪ੍ਰੋਗਰਾਮ ਹੋਵੇਗਾ ਪੰਜਾਬੀ ਤੜਕਾ, ਤੁਹਾਡੇ ਵਟਸਐਪ ਤੇ ਖਤਾਂ ਤੇ ਆਧਾਰਿਤ ਫਰਮਾਇਸ਼ ਦਾ। ਹਿੰਦੀ ਫਿਲਮੀ ਗੀਤ ਸੁਣਨ ਦੇ ਚਾਹਵਾਨ ਸੁਣ ਸਕਦੇ ਨੇ ਸਾਡਾ ਪ੍ਰੋਗਰਾਮ ਰਜਨੀ ਗੰਧਾ, ਜਿਸ ਤੇ ਸੁਣਵਾਏ ਜਾਣਗੇ ਪੁਰਾਣੀਆਂ ਹਿੰਦੀ ਫਿਲਮਾਂ ਚੋਂ ਗੀਤ। ਤੇ ਰਾਤੀ 11:10 ਤੇ ਹੋਏਗੀ ਸਾਡੀ ਅੱਜ ਦੀ ਇਸ ਸਭਾ ਦੀ ਸਮਾਪਤੀ। ਇਸ ਸਾਡੇ ਕੇਂਦਰ ਤੋਂ ਬਾਕੀ ਦਿਨ ਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ 7:02 ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਅੱਜ ਦਾ ਦਿਨ ਹੈ ਖਾਸ, ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਦਿਨ ਤੇ ਆਧਾਰਿਤ ਕੁਝ ਵਿਚਾਰ। ਅੱਜ ਦਾ ਦਿਨ ਖਾਸ ਹੈ ਕਿਉਂਕਿ ਅੱਜ ਹੈ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ, ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ। ਇਹ ਦਿਨ ਪਹਿਲੀ ਵਾਰ ਜੂਨ 2006 'ਚ ਇਸ ਦੀ ਸ਼ੁਰੂਆਤ ਹੋਈ ਸੀ, ਇੰਟਰਨੈਸ਼ਨਲ ਨੈਟਵਰਕ ਫੋਰ ਦ ਪ੍ਰੀਵੈਂਸ਼ਨ ਆਫ ਐਲਡਰਸ ਐਬਿਊਜ਼ ਵੱਲੋਂ ਕੀਤੀ ਗਈ ਸੀ ਅਤੇ 2011 ਦੇ ਵਿੱਚ ਇਸ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੁਆਰਾ ਦਸੰਬਰ 2011 'ਚ 66/127 ਰਾਹੀਂ ਮਤਾ ਜੋ ਪਾਸ ਕੀਤਾ ਸੀ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਗਈ। ਸੰਯੁਕਤ ਰਾਸ਼ਟਰ ਮੈਂਬਰ ਦੇਸ਼ਾਂ, ਸਿਵਲ ਸੁਸਾਇਟੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਅਜਿਹੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਸੱਦਾ ਦਿੰਦਾ ਹੈ ਜੋ ਬਜ਼ੁਰਗਾਂ ਨਾਲ ਦੁਰਵਿਵਹਾਰ ਦੀ ਬਿਹਤਰ ਸਮਝ ਨੂੰ ਉਤਸ਼ਾਹਿਤ ਕਰਦੇ ਨੇ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਹੈ ਬਜ਼ੁਰਗਾਂ ਦੇ ਸ਼ੋਸ਼ਣ ਦੁਰਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਕਾਰਕਾਂ ਬਾਰੇ ਸੂਚਿਤ ਕਰਨਾ, ਸੀਨੀਅਰ ਸਿਟੀਜ਼ਨਜ਼ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ

ਆਓ ਜੀ ਹੁਣ ਝਾਤ ਮਾਰਦੇ ਹਾਂ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਅਗਲੇ ਸੈਕਸ਼ਨ 'ਚ ਝਾਤ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ 'ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਨ ਦਰਮਿਆਨ ਫਰਾਂਸ ਦੇ ਨੀਸ 'ਚ ਵਫਦ ਪੱਧਰੀ ਗੱਲਬਾਤ ਹੋਈ। ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ ਸਾਂਝੇ ਤੌਰ ਤੇ ਭਾਰਤ ਇਨੋਵੇਟਸ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਦਿਨਾਂ 'ਚ 40 ਤੋਂ 45 ਅਰਬ ਡਾਲਰ ਤੱਕ ਪੁੱਜ ਸਕਦੀ ਹੈ। ਟੀਐਮਸੀ ਦੇ ਬਾਗੀ ਸੰਸਦ ਮੈਂਬਰਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨਾਲ ਮੁਲਾਕਾਤ ਕੀਤੀ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ 'ਚ ਸਫਲਤਾਪੂਰਵਕ ਪੂਰਾ ਹੋ ਗਿਆ। ਪੰਜਾਬ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤਹਿਤ ਦੇਵਾਨਗਰ ਦੇ ਬੂਥ ਨੰਬਰ 9 'ਚ ਮੁੜ ਵੋਟਿੰਗ ਅੱਜ। ਆਯੁਸ਼ ਮੰਤਰਾਲੇ ਨੇ ਯੂਟਿਊਬ 'ਤੇ ਆਯੋਜਿਤ ਲਾਈਵ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। 4,35,000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 3 ਬੱਸਾਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨਾਲ ਸੰਬੰਧਿਤ 5 ਤੀਰਥ ਸਥਾਨਾਂ ਦੀ ਯਾਤਰਾ ਲਈ ਕੀਤਾ ਰਵਾਨਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2 ਵੱਖ ਵੱਖ ਮਾਮਲਿਆਂ 'ਚ 2 ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਤੀਰਅੰਦਾਜ਼ੀ 'ਚ ਭਾਰਤ ਦੇ ਧੀਰਜ ਬੋਮਦੇਵਰਾ ਤੇ ਕਿਸ਼ੋਰ ਕੁਮਕੁਮ ਮੋਹੋਦ ਦੇ ਤੁਰਕੀ ਦੇ ਅੰਤਾਲਿਆ ਵਿਖੇ ਵਿਸ਼ਵ ਕੱਪ ਦੇ ਰਿਕਾਰਡ ਮਿਕਸਡ ਟੀਮ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ। ਇਸ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਸੁਣਦਿਆਂ ਨੂਰਾਂ ਸਿਸਟਰਸ ਨੂੰ ਤੇ ਉਸ ਤੋਂ ਬਾਅਦ ਸਾਂਝੀਆਂ ਕਰਾਂਗੇ ਅਖ਼ਬਾਰਾਂ ਦੀਆਂ ਕੁਝ ਅਹਿਮ ਸੁਰਖੀਆਂ।

ਪ੍ਰੋਗਰਾਮ ਸਾਰੇ ਜੀ ਗੁੱਡ ਮਾਰਨਿੰਗ ਮਾਲਵਾ ਤੇ ਇਸ ਚ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਕੁਝ ਅਖਬਾਰਾਂ ਦੀਆਂ ਅਹਿਮ ਸੁਰਖੀਆਂ। ਭਾਰਤ ਤੇ ਫਰਾਂਸ ਬਣਾ ਸਕਦੇ ਨੇ AI ਦਾ ਓਪਨ ਸੋਰਸ ਮਾਡਲ। ਅਜੇ ਦੁਨੀਆਂ ਦੀ ਆਰਟੀਫਿਸ਼ਲ ਇੰਟੈਲੀਜੈਂਸ ਭਾਵ AI ਦੇ ਦੋ ਬੜੇ ਮਾਡਲ ਨੇ। ਪਹਿਲਾਂ ਅਮਰੀਕਾ ਜੋ ਪੂਰੀ ਤਰ੍ਹਾਂ ਨਿੱਜੀ ਕਾਰਪੋਰੇਟਸ ਦੇ ਮੁਨਾਫੇ ਤੇ ਟਿਕਿਆ ਹੋਇਆ ਤੇ ਦੂਜਾ ਚੀਨੀ ਜੋ ਸਰਕਾਰੀ ਨਿਯੰਤਰਣ ਤੇ ਆਧਾਰਿਤ ਹੈ। ਲੇਕਿਨ ਭਾਰਤ ਤੇ ਫਰਾਂਸ ਦੁਨੀਆਂ ਨੂੰ ਤੀਜਾ ਯਾਨੀ ਓਪਨ ਸੋਰਸ ਮਾਡਲ ਦੇਣ ਦੀ ਤਿਆਰੀ ਚ ਨੇ। ਇਸ ਦੇ ਸੰਕੇਤ ਐਤਵਾਰ ਨੂੰ ਫਰਾਂਸ ਦੇ ਸ਼ਹਿਰ ਨੀਸ ਦੇ ਭਾਰਤ ਇਨੋਵੇਟ 2026 ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦਿੱਤੀ।

G7 ਨਾ G7 ਸੰਮੇਲਨ ਦੇ ਵਿਰੋਧ ਲਈ ਹਜ਼ਾਰਾਂ ਲੋਕ ਇਕੱਤਰ। ਸਾਲ 2003 ਚ ਹੋਏ ਹਿੰਸਕ ਪ੍ਰਦਰਸ਼ਨ ਦੇ ਦੁਹਰਾਅ ਤੋਂ ਕਾਰੋਬਾਰੀ ਫਿਕਰਮੰਦ ਕਈ ਪ੍ਰਦਰਸ਼ਨਕਾਰੀ ਹਿਰਾਸਤ ਚ ਲੈ ਗਏ। ਜਨੇਵਾ ਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਅੱਜ ਤੋਂ ਸ਼ੁਰੂ ਹੋ ਰਹੇ G7 ਸਿਖਰ ਸੰਮੇਲਨ ਖਿਲਾਫ ਰੋਸ ਜਤਾਉਣ ਲਈ ਹਜ਼ਾਰਾਂ ਲੋਕ ਇਕੱਤਰ ਹੋਏ। ਪ੍ਰਦਰਸ਼ਨਕਾਰੀਆਂ ਚ ਵਾਤਾਵਰਣ ਪ੍ਰਣ ਕਾਰਕੁਨ, ਨਾਰੀਵਾਦੀ, ਪੂੰਜੀਵਾਦੀ ਦੇ ਵਿਰੋਧੀ ਤੇ ਫਲਸਤੀਨੀ ਹੱਕਾਂ ਦੀ ਹਿਮਾਇਤੀ ਦੇ ਤੇ ਹੋਰ ਕਾਰਕੁਨ ਸਮੂਹ ਸ਼ਾਮਲ ਸਨ। ਸੋਮਵਾਰ ਤੋਂ ਸ਼ੁਰੂ ਹੋ ਰਹੇ ਇਸ G7 ਸੰਮੇਲਨ ਤੋਂ ਪਹਿਲਾਂ ਹੋਣ ਵਾਲੇ ਪ੍ਰਦਰਸ਼ਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਇਹ ਨਿਊਜ਼ੀਲੈਂਡ ਭਾਰਤ ਦੀਆਂ ਸਿੱਧੀਆਂ ਉਡਾਣਾਂ ਦੀ ਸੰਭਾਵਨਾ ਤਲਾਸ਼ ਰਿਹਾ ਹੈ CEO। ਏਅਰ ਨਿਊਜ਼ੀਲੈਂਡ ਦਾ ਭਾਰਤ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਸੰਭਾਵਨਾ ਤਲਾਸ਼ ਰਿਹਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਖਿਲ ਰਵੀਸ਼ੰਕਰ ਨੇ ਕਿਹਾ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹਾਲ ਹੀ ਚ ਹੋਏ ਮੁਕਤ ਵਪਾਰ ਸਮਝੌਤੇ ਨਾਲ ਦੋਵਾਂ ਮੁਲਕਾਂ ਚ ਲੋਕਾਂ ਵਿਚਾਲੇ ਸੰਪਰਕ ਤੇ ਵਪਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਅੱਜ ਕਿਹੈ ਕਿ ਬਰਤਾਨੀਆ ਉਸ ਪਾਬੰਦੀਸ਼ੁਦਾ ਤੇਲ ਟੈਂਕਰ ਦੀ ਜਾਂਚ ਕਰ ਰਿਹੈ ਜਿਸ ਬਾਰੇ ਸ਼ੱਕ ਹੈ ਕਿ ਉਹ ਰੂਸ ਦੇ ਕਥਿਤ ਗੁਪਤ ਬੇੜੀ ਦਾ ਹਿੱਸਾ ਹੈ ਤੇ ਯੂਕਰੇਨ ਯੁੱਧ ਕਾਰਨ ਮਾਸਕੋ ਤੇ ਲਾਇਆ ਕੌਮਾਂਤਰੀ ਪਾਬੰਦੀਆਂ ਦੀ ਉਲੰਘਣਾ ਕਰਕੇ ਤੇਲ ਦੀ ਢੋਆ ਢੁਆਈ ਕਰ ਰਿਹਾ ਸੀ।

ਜਾਪਾਨ ਦੇ ਤੱਟ ਤੇ ਭਾਰਤੀ ਜਹਾਜ਼ ਡੁੱਬਿਆ। ਅਮਲਾ ਸੁਰੱਖਿਅਤ ਮਕੈਨੀਕਲ ਖਰਾਬੀ ਕਰਕੇ ਜਹਾਜ਼ ਡੁੱਬਣ ਦਾ ਦਾਅਵਾ। ਹਾਰਮੋਜ਼ ਦੇ ਤੇਲ ਛੋਟਾਂ ਬਾਰੇ ਸਹਿਮਤੀ ਬਣੀ। ਅਮਰੀਕਾ ਤੇ ਈਰਾਨ ਵਿਚਾਲੇ ਸਮਝੌਤੇ ਦਾ ਖਰੜਾ ਤਿਆਰ ਹੋ ਗਿਆ। ਇਸ ਚ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ, ਹਾਰਮੋਜ਼ ਜਲਮਾਰਗ ਮੁੜ ਖੋਲਣ ਤੇ ਈਰਾਨੀ ਤੇਲ ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਸਮੇਤ ਕਈ ਅਹਿਮ ਮੁੱਦੇ ਸ਼ਾਮਲ ਨੇ। ਤ੍ਰਿਮੂਲ ਬਾਗੀਆਂ ਵੱਲੋਂ NCPI ਨਾਲ ਰਲੇਵੀਂ ਦਾ ਐਲਾਨ। ਪੰਜਾਬ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅੱਜ ਤੋਂ। ਪੰਜਾਬ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਅਮਲ ਅੱਜ ਭਾਵ ਸੋਮਵਾਰ ਤੋਂ ਸ਼ੁਰੂ ਹੋ ਰਿਹਾ। ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਚ ਸਿਆਸੀ ਤੌਖਲਿਆਂ ਸਮੇਤ ਦਰਮਿਆਨ ਵਿਸ਼ੇਸ਼ ਸੁਧਾਈ ਦੀ ਮਸ਼ਕ 1 ਅਕਤੂਬਰ ਤੱਕ ਚੱਲੇਗੀ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ ਨੂੰ ਹੋਵੇਗੀ।

ਸਾਲ 2003 ਦੀਆਂ ਵੋਟਰ ਸੂਚੀਆਂ ਨੂੰ ਆਧਾਰ ਬਣਾਇਆ ਗਿਆ ਜੋ 2003 ਦੀ ਵੋਟਰ ਸੂਚੀਆਂ 'ਚ ਵੋਟਰ ਨਾਮ ਨਹੀਂ ਨੇ ਤਾਂ ਉਹ BLOs ਨੂੰ ਨਿਰਧਾਰਿਤ 12 ਤਰ੍ਹਾਂ ਦੇ ਦਸਤਾਵੇਜ਼ਾਂ 'ਚੋਂ ਕੋਈ ਇੱਕ ਦਸਤਾਵੇਜ਼ ਸਬੂਤ ਵਜੋਂ ਦਿਖਾ ਸਕਦਾ ਹੈ। ਜੇ ਬਾਲਗ ਬੱਚੇ ਘਰ ਤੋਂ ਬਾਹਰ ਨੇ ਤਾਂ ਮਾਪੇ ਅਜਿਹਾ ਕਰ ਸਕਦੇ ਨੇ।

0: ਹੋਰ ਅਹਿਮ ਖਬਰਾਂ ਤੇ ਮਾਰਾਂਗੇ ਝਾਤ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ। ਗੀਤ ਹੈ ਵਦਾਲੀ ਬ੍ਰਦਰਸ ਦੀ ਆਵਾਜ਼ ਚ।
1: 18ਵੀਂ ਸਦੀ ਦਾ

0: ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਪ੍ਰੋਗਰਾਮ ਚਾਰੇ ਜੀ ਗੁੱਡ ਮਾਰਨਿੰਗ ਮਾਲਵਾਤੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਖਬਾਰਾਂ ਦੀਆਂ ਸੁਰਖੀਆਂ। ਤੁਸੀਂ ਬੰਨ ਮੁੜ ਨਾ ਬਣਨ ਕਾਰਨ ਲੋਕਾਂ ਚ ਸਹਿਮ, ਮਾਨਸੂਨ ਦੌਰਾਨ ਹੜ੍ਹਾਂ ਦਾ ਖਤਰਾ, ਕਾਂਗਰਸ ਨੇ ਪ੍ਰਸ਼ਾਸਨ ਤੇ ਲਾਇਆ ਕਾਰਵਾਈ ਨਾ ਕਰਨ ਦਾ ਦੋਸ਼। ਮਾਨਸੂਨ ਦਾ ਸੀਜ਼ਨ ਨਾ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਪਰ ਪਿਛਲੇ ਸਾਲ 2025 ਅਗਸਤ ਨੂੰ ਜ਼ਿਲ੍ਹੇ ਅੰਦਰ ਪੈਂਦੇ ਕਥਲੌਰ ਪੁਲ ਨੇੜੇ ਰਾਵੀ ਦਰਿਆ ਤੇ ਬਣਿਆ ਤੁਸੀਂ ਬੰਨ ਜੋ ਰੁੜ ਗਿਆ ਸੀ ਉਹ ਹਾਲੇ ਤੱਕ ਬਣ ਨਹੀਂ ਸਕਿਆ। ਇਸ ਨੂੰ ਲੈ ਕੇ ਜਿੱਥੇ ਸਿਆਸਤ ਪੱਕ ਗਈ ਹੈ ਉੱਥੇ ਹੀ ਦਰਿਆਵਾਂ ਕੰਢੇ ਰਹਿ ਰਹੇ ਲੋਕਾਂ ਨੂੰ ਹੜ੍ਹਾਂ ਦੇ ਸੰਭਾਵੀ ਖਤਰੇ ਕਾਰਨ ਉਨ੍ਹਾਂ ਚ ਸਹਿਮ ਹੈ। ਬਿਨਾਂ ਵੱਲੋਂ ਭਾਖੜਾ ਡੈਮ ਟੁੱਟਣ ਦੀਆਂ ਅਫਵਾਹਾਂ ਖਾਰਜ। ਕੁਝ ਲੋਕਾਂ ਵੱਲੋਂ ਭਾਖੜਾ ਡੈਮ ਟੁੱਟਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੇ ਅਧਿਕਾਰੀਆਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਬੋਰਡ ਨੇ ਕਿਹਾ ਹੈ ਕਿ ਭਾਖੜਾ ਡੈਮ ਦੀ ਮਿਆਦ ਭਾਵੇਂ 100 ਸਾਲ ਤੱਕ ਰੱਖੀ ਗਈ ਹੈ, ਪਰ ਇਸ ਦੇ ਟੁੱਟਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ।

ਲਓ ਜੀ ਹੁਣ ਸਾਂਝੀਆਂ ਕਰਦੇ ਹਾਂ ਕੁਝ ਖੇਡ ਖਬਰਾਂ ਤੁਹਾਡੇ ਨਾਲ। ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਦੇ 75,000 ਦਰਸ਼ਕਾਂ ਦੇ ਸਾਹਮਣੇ ਖੇਡੇ ਗਏ ਫੀਫਾ ਵਰਲਡ ਕੱਪ 2026 ਦੇ ਗਰੁੱਪ ਸੀ ਮੁਕਾਬਲੇ ਦੇ 5 ਬਾਰ ਦੀ ਚੈਂਪੀਅਨ ਬ੍ਰਾਜ਼ੀਲ ਤੇ ਮੋਰੱਕੋ ਦਾ ਮੈਚ 1-1 ਨਾਲ ਡਰਾ ਰਿਹਾ। ਇਸ ਪਰਿਣਾਮ ਦੇ ਨਾਲ ਇਸ ਨਤੀਜੇ ਦੇ ਨਾਲ ਬ੍ਰਾਜ਼ੀਲ ਨੇ ਵਰਲਡ ਕੱਪ ਦੇ ਓਪਨਿੰਗ ਮੈਚ ਵਿਚ ਨਾ ਹਾਰਨ ਦਾ ਆਪਣਾ ਰਿਕਾਰਡ 12 ਸਾਲਾ ਰਿਕਾਰਡ ਕਾਇਮ ਰੱਖਿਆ ਹੈ। ਅਨੁਸ਼ਕਾ ਤੇ ਕਾਰਤਿਕ ਜੇਤੂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਚ ਇੰਡੀਅਨ ਐਥਲੈਟਿਕ ਸੀਰੀਜ਼ 9 ਦੇ ਅੱਜ ਦੂਜੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੌਰਾਨ ਮਹਿਲਾ ਅੰਡਰ 20 ਦੇ ਹੈਮਰ ਥਰੋ ਚ ਉੱਤਰ ਪ੍ਰਦੇਸ਼ ਦੀ ਅਨੁਸ਼ਕਾ ਯਾਦਵ ਤੇ ਪੁਰਸ਼ਾਂ ਚ ਸੂਬੇ ਦੇ ਕਾਰਤਿਕ ਜੇਤੂ ਰਹੇ। ਪੰਜਾਬ ਦੀ ਤੈਰਾਕੀ ਟੀਮ ਦਾ ਐਲਾਨ। ਪੰਜਾਬ ਦੀ ਤੈਰਾਕੀ ਐਸੋਸੀਏਸ਼ਨ ਦੇ 79ਵੇਂ ਸੀਨੀਅਰ ਨੈਸ਼ਨਲ ਐਕੁਐਟਿਕ ਚੈਂਪੀਅਨਸ਼ਿਪ ਲਈ ਪੰਜਾਬ ਦੀ 10 ਮੈਂਬਰੀ ਤੈਰਾਕੀ ਟੀਮ ਦਾ ਐਲਾਨ ਕੀਤਾ ਗਿਆ। ਇਹ ਚੈਂਪੀਅਨਸ਼ਿਪ ਅਹਿਮਦਾਬਾਦ ਚ 16-21 ਜੂਨ ਤੱਕ ਕਰਵਾਈ ਜਾਵੇਗੀ। ਪ੍ਰੋ ਲੀਗ ਮਨਪ੍ਰੀਤ ਵੱਲੋਂ ਟਿਕਰੀ ਦੇ ਰਿਕਾਰਡ ਦੀ ਬਰਾਬਰੀ। ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਨੇ

ਸਾਬਕਾ ਕਪਤਾਨ ਦਲੀਪ ਟਿਕਰੀ ਦੇ ਭਾਰਤ ਲਈ 412 ਕੌਮਾਂਤਰੀ ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਭਾਰਤੀ ਹਾਕੀ ਟੀਮ ਹਾਲਾਂਕਿ ਐਫ ਆਈ ਐਚ ਮੈਨਸ ਪ੍ਰੋ ਲੀਗ ਦੇ ਨੀਦਰਲੈਂਡਸ ਖਿਲਾਫ ਖੇਡੇ ਮੁਕਾਬਲੇ ਚ 2-3 ਨਾਲ ਹਾਰ ਗਈ। ਟੀ ਟਵੰਟੀ ਵਿਸ਼ਵ ਕੱਪ ਭਾਰਤ ਵੱਲੋਂ ਜਿੱਤ ਨਾਲ ਆਗਾਜ਼। ਭਾਰਤ ਨੇ ICC ਮਹਿਲਾ ਟੀ ਟਵੰਟੀ ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਦੇ ਆਪਣੇ ਪਲੇਠੇ ਮੁਕਾਬਲੇ ਚ ਰਿਵਾਇਤੀ ਵਿਰੋਧੀ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਲਈ ਦੀਪਤੀ ਸ਼ਰਮਾ ਨੇ 10 ਦੌੜਾਂ ਬਦਲੇ 5 ਵਿਕਟਾਂ ਲਈਆਂ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 170 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 17 ਓਵਰਾਂ ਚ 106 ਦੌੜਾਂ ਹੀ ਬਣਾ ਸਕੀ। ਟੀਮ ਲਈ ਮੁਨੀਬਾ ਅਲੀ 41 ਦੌੜਾਂ ਨਾਲ ਟਾਪ ਦੇ ਸਕੋਰਰ ਰਹੇ। ਅੰਦਾਜ਼ਾ ਧੀਰਜ ਤੇ ਕੁਮਕੁਮ ਨੇ ਸੋਨ ਤਮਗਾ ਜਿੱਤਿਆ। ਭਾਰਤੀ ਰਿਕਰਵ ਤੀਰਅੰਦਾਜ਼ਾ ਨੇ ਵਿਸ਼ਵ ਪੱਧਰ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਗੇੜ ਚ ਓਲੰਪੀਅਨ ਧੀਰਜ ਬੋਨਾ ਦੇਵਰਾ ਤੇ ਕੁਮਕੁਮ ਮੋਹਦ ਨੇ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਗਮਾ ਹਾਸਲ ਕੀਤਾ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫ਼ੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਪ੍ਰੋਗਰਾਮਚਾਰੀ ਜੀ, ਗੁੱਡ ਮਾਰਨਿੰਗ ਮਾਲਵਾ, ਅਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਖਬਾਰਾਂ ਦੀਆਂ ਅਹਿਮ ਸੁਰਖੀਆਂ। ਘਨੌਰ ਦੇ ਪਿੰਡ ਸਿਮਰੋ ਦੇ ਵਿੱਚ ਸਥਿਤ ਕੈਪੀਟਲ ਸਮਾਲ ਫਾਈਨੈਂਸ ਬੈਂਕ ਦੇ ਪੂਰਵ ਮੈਨੇਜਰ ਨੇ ਆਪਣੇ ਕੁਝ ਸਾਥੀਆਂ ਨਾਲ ਰਲ ਕੇ ਵੱਖ ਵੱਖ ਪਿੰਡਾਂ ਦੇ 7 ਕਿਸਾਨਾਂ ਦੇ ਖਾਲੀ ਚੈੱਕ ਦੇ ਆਧਾਰ 'ਤੇ 24 ਲੱਖ ਰੁਪਏ ਦੀ ਠੱਗੀ ਕੀਤੀ। ਇਸ ਵਿਰੁੱਧ ਕੇਸ ਦਰਜ ਕੀਤਾ ਗਿਆ। ਸਕੂਲੀ ਬੱਚਿਆਂ ਨੂੰ ਯੋਗ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਸਿੱਖਿਆ ਮੰਤਰਾਲੇ ਨੇ NCERT ਦੇ ਵੱਲੋਂ ਨੈਸ਼ਨਲ ਯੋਗ ਓਲੰਪੀਆਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਉਦੇਸ਼ਾਂ ਦੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰਤੀਯੋਗਤਾ ਇਸ ਮੁਕਾਬਲੇ ਦਾ ਮੁੱਖ ਟੀਚਾ ਨੌਜਵਾਨ ਪੀੜ੍ਹੀ ਨੂੰ ਯੋਗ ਨਾਲ ਸ਼ਾਂਤੀ, ਸਦਭਾਵਨਾ ਅਤੇ ਪ੍ਰੇਮ ਦੇ ਮਾਰਗ ਵੱਲ ਮੋੜਨਾ ਹੈ। ਇਹ ਰਾਸ਼ਟਰੀ ਸਤਰ ਦੀ ਪ੍ਰਤੀਯੋਗਤਾ ਆਨਲਾਈਨ ਮਾਧਿਅਮ ਰਾਹੀਂ 15 ਤੋਂ 18 ਜੂਨ ਦੇ ਵਿੱਚ ਆਯੋਜਿਤ ਕੀਤੀ ਜਾਵੇਗੀ ਅਤੇ ਰਜਿਸਟ੍ਰੇਸ਼ਨ ਲਈ ਲਿੰਕ http://www.nyocert.in/registration2026 ਕੀਤੀ ਜਾ ਸਕਦੀ ਹੈ।

ਸ਼੍ਰੀਲੰਕਾ ਦੇ ਕੋਲੰਬੋ ਸਥਿਤ ਗੋਲਫੇਸ ਪ੍ਰੋਮਨੇਡ ਦੇ ਵਿੱਚ ਇੱਕ ਵੱਖਰਾ ਸੰਸਕ੍ਰਿਤਿਕ ਨਜ਼ਾਰਾ ਵੇਖਣ ਨੂੰ ਮਿਲਿਆ, ਜਿੱਥੇ 5000 ਤੋਂ ਵੱਧ 5000 ਤੋਂ ਵੱਧ ਲੋਕਾਂ ਨੇ ਇੱਕ ਵਿਸ਼ੇਸ਼ ਨਾਚ ਵਿੱਚ ਹਿੱਸਾ ਲੈ ਕੇ ਦੁਨੀਆਂ ਦੇ ਸਭ ਤੋਂ ਵੱਡੇ ਭਾਰਤ ਨਾਟਿਅਮ ਡਾਂਸ ਲੇਸਨ ਦਾ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਾਇਆ। ਇਹ ਆਯੋਜਨ ਭਾਰਤੀ ਸ਼ਾਸਤਰੀ ਨ੍ਰਿਤ ਪਰੰਪਰਾ ਨੂੰ ਜੀਵੰਤ ਰੱਖਣ ਲਈ ਤੇ ਭਾਰਤ ਤੇ ਸ਼੍ਰੀਲੰਕਾ ਦੇ ਸੰਸਕ੍ਰਿਤਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ।

ਸਮਾਜ ਤੋਂ ਬਿਹਤਰ ਰੋਕਥਾਮ ਦਾ ਮੂਲ ਮੰਤਰ ਅਪਣਾ ਰਹੇ ਨੇ ਲੋਕ। ਭਾਰਤ ਦੇ ਵਿੱਚ ਵੈਲਨੈਸ ਹੁਣ ਸ਼ੌਂਕ ਨਹੀਂ ਬਲਕਿ ਨਵੀਂ ਜੀਵਨ ਸ਼ੈਲੀ ਬਣਾ ਰਿਹਾ ਹੈ ਤੇ ਸਿਹਤਮੰਦ ਬੁਢਾਪਾ ਇਸ ਦੇ ਨਾਲ ਬਹੁਤ ਸਾਰੇ ਲੋਕ ਜਾਗਰੂਕ ਹੋਏ ਨੇ ਤੇ ਇਲਾਜ ਨਾਲੋਂ ਪਰਹੇਜ਼ ਚੰਗਾ ਇਸ ਤੱਥ ਨੂੰ ਅਪਣਾ ਰਹੇ ਨੇ ਜੋ 16ਵੀਂ ਸਦੀ ਦੇ ਵਿੱਚ ਡੱਚ ਦਾਰਸ਼ਨਿਕ ਡੇਰੇਸਿਰਸ ਇਰਾਸਮਸ ਨੇ ਇੱਕ ਵਾਕ ਵਜੋਂ ਇਸ ਨੂੰ ਪ੍ਰਸਿੱਧੀ ਦਿੱਤੀ ਤੇ ਹੈਲਥ ਕੇਅਰ ਦੇ ਵਿੱਚ ਹੋਣ ਵਾਲਾ ਖਰਚਾ ਜੋ ਹੈ ਕਾਫੀ ਹੱਦ ਤੱਕ ਅਸੀਂ ਘਟਾ ਸਕਦੇ ਹਾਂ ਜੇਕਰ ਅਸੀਂ ਇਸ ਤੱਥ ਨੂੰ ਅਪਣਾਵਾਂਗੇ ਕਿ ਇਲਾਜ ਨਾਲੋਂ ਬਿਹਤਰ ਹੈ ਰੋਕਥਾਮ।

0: ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਨੀਦਰਲੈਂਡਸ 'ਚ 17 ਜੂਨ ਨੂੰ ਜਰਮਨੀ ਦੇ ਨਾਲ ਮੁਕਾਬਲਾ ਹੋ ਰਿਹਾ। ਜਲੰਧਰ ਦੇ ਮਿੱਠਾਪੁਰ ਦੇ ਮਨਪ੍ਰੀਤ ਖੇਡਣਗੇ 413ਵਾਂ ਮੈਚ। ਵੱਡੇ ਭਰਾ ਦੀ ਟੁੱਟੀ ਹੋਈ ਸਟਿੱਕ ਦੇ ਨਾਲ ਹਾਕੀ ਖੇਡਣਾ ਸ਼ੁਰੂ ਕਰਨ ਵਾਲੇ ਮਨਪ੍ਰੀਤ ਨੇ ਲਿਖਿਆ ਇਤਿਹਾਸ। ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣਨਗੇ।
1: ਭੋਲੇ ਪਾਲੇ ਤਿੰਨ ਬਚਪਨ ਦੇ ਤੇ ਭੋਲੇ ਪਾਲੇ ਆਰੀ ਭੋਲੇ ਪਾਲੇ ਤਿੰਨ ਬਚਪਨ

0: ਜਾ ਸਕਦੇ ਨੇ। ਇਹ ਪ੍ਰੀਖਿਆ 21 ਜੂਨ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। ਇਸ ਦੌਰਾਨ NTA ਨੇ ਵਿਦਿਆਰਥੀਆਂ ਨੂੰ ਆਪਣੇ ਦਾਖਲਾ ਪੱਤਰ ਡਾਊਨਲੋਡ ਕਰਨ ਤੋਂ ਪਹਿਲਾਂ ਰਿਫੰਡ ਲਈ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਅਪਰਾਧਿਕ ਜਾਂਚ ਵਿਭਾਗ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਤੋਂ ਪਾਰਟੀ ਵਿਧਾਇਕਾਂ ਦੇ ਦਸਤਖਤ ਜਾਲਸਾਜ਼ੀ ਮਾਮਲੇ 'ਚ ਕਥਿਤ ਸ਼ਮੂਲੀਅਤ ਲਈ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਵਿਭਾਗ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਉੜੀਸਾ ਅਤੇ ਪੱਛਮੀ ਮੱਧ ਪ੍ਰਦੇਸ਼ ਲਈ ਵੀ ਗਰਜ ਚਮਕ ਦੇ ਨਾਲ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੇ ਬਰਮਿੰਗਮ ਦੇ ਐਸਬੈਸਟਨ 'ਚ ਖੇਡੇ ਗਏ ਗਰੁੱਪ ਏ ਮੈਚ ਵਿਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾ ਦਿੱਤੈ। ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਪਾਕਿਸਤਾਨ 17 ਓਵਰਾਂ 'ਚ 106 ਦੌੜਾਂ ਤੇ ਆਲ ਆਊਟ ਹੋ ਗਿਆ। ਤੇ ਆਖਰ 'ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਅਮਰੀਕਾ ਤੇ ਇਰਾਨ ਨੇ ਜੰਗ ਖਤਮ ਕਰਨ, ਹਾਰਮੁਸ ਬੰਦਰ ਖੋਲਣ ਤੇ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਹਟਾਉਣ ਬਾਰੇ ਸਮਝੌਤਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ 'ਚ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਕਰਨਗੇ ਗੱਲਬਾਤ। 52ਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਵਿਆਂ 'ਚ ਸ਼ੁਰੂ। ਜ਼ੇਵਰ 'ਚ ਨੋਇਡਾ ਕੌਮਾਂਤਰੀ ਹਵਾਈ ਅੱਡੇ ਤੋਂ ਵਪਾਰਕ ਉਡਾਨਾਂ ਅੱਜ ਤੋਂ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਨੀਟ UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੇ ਗਰੁੱਪ ਏ ਮੈਚ 'ਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: FM 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ 'ਚ ਸੁਣੋਗੇ ਪੰਜਾਬੀ ਫਿਲਮਾਂ 'ਚੋਂ ਗੀਤ। ਆਓ ਇਹ ਪਹਿਲਾ ਗੀਤ ਸੁਣਦੇ ਹਾਂ ਗਿੱਪੀ ਗਰੇਵਾਲ ਅਤੇ ਮੰਨਤ ਨੂਰ ਦੀਆਂ ਆਵਾਜ਼ਾਂ 'ਚ, ਜਿਸ ਨੂੰ ਅਸੀਂ ਲਿਆ ਫਿਲਮ ਲਾਵਾਂ ਫੇਰੇ 'ਚੋਂ।

0: ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਆਓ ਹੁਣ ਸੁਣਦੇ ਹਾਂ ਦਿਲ ਦੀਆਂ ਗੱਲਾਂ। ਫਿਲਮ 'ਚੋਂ ਇੱਕ ਗੀਤ ਆਵਾਜ਼ ਹੈ ਪਰਮੇਸ਼ ਵਰਮਾ ਦੀ।
2: ਸਾਡੇ ਸ਼ੌਂਕ ਸੋਹਣੀਏ ਰਾਜਿਆਂ ਵਾਂਗੂ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਪ੍ਰੋਗਰਾਮ ਚ ਅਗਲਾ ਗੀਤ ਸੁਣਦੇ ਹਾਂ ਰਵਿੰਦਰ ਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ 'ਚ। ਸੰਗੀਤ ਰਵਿੰਦਰ ਸਿੰਘ ਦਾ ਹੀ ਤੇ ਅਰਵਿੰਦਰਜੀਤ ਸਿੰਘ ਦੇ ਲਿਖੇ ਬੋਲ। ਆਓ ਸੁਣਦੇ ਹਾਂ ਇਹ ਗੀਤ।

0: ਇਸ ਦੇ ਨਾਲ ਹੀ ਦਿਓ ਇਜਾਜ਼ਤ ਤੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਸੀਮਾ ਸ਼ਰਮਾ ਨੂੰ ਵਫ਼ਦ ਪੱਧਰੀ ਗੱਲਬਾਤ ਹੋਈ। ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ ਸਾਂਝੇ ਤੌਰ ਤੇ ਭਾਰਤ ਇਨੋਵੇਟਸ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿਚ 40 ਤੋਂ 45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਟੀਐਮਸੀ ਦੇ ਬਾਗੀ ਸੰਸਦ ਮੈਂਬਰਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨਾਲ ਕੀਤੀ ਮੁਲਾਕਾਤ। ਜਨਗਣਨਾ ਤਹਿਤ ਪੰਜਾਬ ਚ ਮਕਾਨਾਂ ਦੀ ਸੂਚੀਕਰਨ ਤੇ ਗਣਨਾ ਦਾ ਪਹਿਲਾ ਪੜਾਅ ਸਮੇਂ ਚ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾ ਨਗਰ ਦੇ ਬੂਥ ਨੰਬਰ 9 ਚ ਮੁੜ ਵੋਟਿੰਗ ਅੱਜ। ਆਯੁਸ਼ ਮੰਤਰਾਲੇ ਨੇ ਯੂਟਿਊਬ ਤੇ ਆਯੋਜਿਤ ਲਾਈਵ ਯੋਗ ਸੈਸ਼ਨ ਰਾਹੀਂ ਇਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। 4,35,000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 3 ਬੱਸਾਂ ਨੂੰ ਭੀਮ ਰਾਓ ਅੰਬੇਦਕਰ ਨਾਲ ਸਬੰਧਿਤ 5 ਤੀਰਥ ਸਥਾਨਾਂ ਦੀ ਯਾਤਰਾ ਲਈ ਕੀਤਾ ਰਵਾਨਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2 ਵੱਖ ਵੱਖ ਮਾਮਲਿਆਂ ਚ 2 ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ। ਤੀਰ ਅੰਦਾਜ਼ੀ ਚ ਭਾਰਤ ਦੇ ਧੀਰਜ ਬੋਨ ਦੇਵਰਾ ਤੇ ਕਿਸ਼ੋਰ ਕੁਮਕੁਮ ਮੋਹਿਦ ਨੇ ਤੁਰਕੀ ਦੇ ਅੰਤਾਲਿਆ ਵਿਖੇ ਵਿਸ਼ਵ ਕੱਪ ਦੇ ਰਿਕਾਰਡ ਮਿਕਸਡ ਟੀਮ ਮੁਕਾਬਲੇ ਚ ਸੋਨੇ ਦਾ ਤਗਮਾ ਜਿੱਤਿਆ। ਸਾਸ਼ਰਿਆਦੋ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਆਨ AIR ਐਪ ਤੇ ਸੁਣ ਰਹੇ ਹੋ। ਹੁਣ ਤੁਹਾਨੂੰ ਲੈ ਚਲਦੇ ਹਾਂ ਸਾਡੇ ਜਲੰਧਰ ਕੇਂਦਰ ਜਿੱਥੇ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਪ੍ਰੋਗਰਾਮ ਤੇ ਉਸ ਤੋਂ ਤੁਰੰਤ ਬਾਅਦ 9:30 ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ ਰਿਲੇ ਸਾਡੇ ਮੁੰਬਈ ਕੇਂਦਰ ਤੋਂ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। NDA ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੀ ਸੇਵਾ ਚ ਪੇਸ਼ ਕਰ ਰਹੇ ਹਾਂ ਜਿਹਦਾ ਵਿਸ਼ਾ ਯੁਵਾ ਸ਼ਕਤੀ। ਪੇਸ਼ਕਸ਼ ਅਮਨਦੇਵ ਜੋਸ਼ੀ ਦੀ।

0: इंफ्रास्ट्रक्चर या कुछ आर्थिक प्रगति के आंकड़े, सिर्फ इतने से ही विकसित भारत की सीमित कल्पना वाले हम लोग नहीं हैं। हम चाहते हैं कि विकसित भारत, जिसके नीति निर्धारण में सात अर्थ में सबका साथ सबका विकास का मंत्र समाहित हो, देश की 50% जनसंख्या नीति निर्धारण का हिस्सा बने, ये समय की मांग है।
1: साल 2014 तो लेके 2026 तक के सफर दौरान सरकार ने अपनी पहुंच नू युवा कल्याण तो बदल के युवा अगवाई वाले विकास विच तब्दील कीता है। इस प्रोग्राम विच असी 2014 तो 2026 दरमियान NDA सरकार द्वारा नौजवानों दे सशक्तिकरण, हुनर विकास, रोजगार उत्पादन, उद्यमता अते कैरियर दे वादे लई शुरू कीते गए मुख प्रोग्रामा, स्कीमा अते नीतियां दा विस्तृत विश्लेषण करांगे। ते जेकर असी गल करिए राष्ट्रीय युवा नीति 2026 दी, तां सरकार ने नौजवानों दे विकास लई पुरानी 2014 दी नीति नूं अपडेट करके राष्ट्रीय युवा नीति 2026 लागू कीती है। ते ए नीति 15 तो लैके 29 साल दे नौजवानों ते केंद्रित है। इस दा मुख उद्देश भारत नूं 2047 तक एक विकसित राष्ट्र बनाउणा है। नवीं सिक्ख्या नीति NEP 2020 दे अनुसार सिक्ख्या नूं उद्योग मुखी बनाउणा, नौजवानों नूं आर्टिफिशियल इंटेलीजेंस AI, ग्रीन टैक्नोलॉजी ते कोडिंग वर्गे आधुनिक खेत्रां लई तैयार करना, स्टार्टअप कल्चर नूं पिंडां ते कस्बियां तक लैके जाणा ते नौजवानों दी शरीरिक ते मानसिक सेहत ते विशेष जोर देना, नौजवानों नूं देश दे फैसले लैण दी प्रक्रिया ते समाजिक सेवा विच शामिल करना, रोजगार योग्यता नूं वधाउण लई सरकार ने 2015 विच स्किल इंडिया मिशन दी नींह रखी। इस दे तहत करोड़ां नौजवानों नूं मुफ्त हुनर सिखलाई दित्ती गई है। इस योजना दे वख-वख पड़ावां ने देश दे नौजवानों नूं उद्योग दे मियारां अनुसार तकनीकी सिखलाई दित्ती है। शॉर्ट टर्म ट्रेनिंग यानी कि बेरोजगार नौजवानों या स्कूल कॉलेज छड़ चुके नौजवानों नूं रोजगार दे योग बनाउण लई 3 तों लैके 6 महीनियां दे कोर्स करवाए जांदे ने। अजिहे नौजवान जिन्हां कोल हुनर तां है जिवें कि मिस्त्री, कारपेंटर, पर कोई सर्टिफिकेट नहीं है, उन्हां दा टेस्ट लैके सरकारी सर्टिफिकेट दित्ता जांदा तां जो वड्डियां कंपनियां विच नौकरियां प्राप्त कर सकन। सिर्फ किताबी ज्ञान नौकरी दवाउण लई काफी नहीं हुंदा। NAPS दे तहत नौजवानों नूं सिद्धा उद्योगां विच काम सीखण दा मौका मिलदा है। सरकार इस दौरान मिलण वाले स्टाइपेंड दा एक हिस्सा खुद स्पॉन्सर करदी है, जिस नाल कंपनियां नौजवानों नूं रखण लई उत्साहित हुंदियां ने। 2014 तो 2026 दे विचकार डिजिटल क्रांति आई है। नौजवानों नूं नवी सदी दियां नौकरियां जिवें कि क्लाउड कंप्यूटिंग, ब्लॉकचेन, डाटा एनालिटिक्स ते साइबर सुरक्षा लई तैयार करन वास्ते नैसकॉम दे सहयोग नाल फ्यूचर स्किल्स प्राइम वर्गे प्लेटफॉर्म शुरू कीते गए ने। सरकार दा मनना है कि नौजवानों नूं सिर्फ नौकरी लब्भण वाले नहीं बल्कि नौकरी देण वाले जॉब क्रिएटर्स बनना चाहिदा है। ते सोच नूं साकार करन लई कई इतिहासिक कदम चुके गए। 2016 विच शुरू हुई इस मुहिम ने भारत नूं दुनिया दा तीजा सब तो वड्डा स्टार्टअप इकोसिस्टम बना दिता है। नवे स्टार्टअप्स नूं लै के कुछ सालां लई टैक्सां विच भारी छोट दित्ती जांदी है। 10,000 करोड़ रुपए दा फंड बनाया गया है जो नौजवानों दे नवे व्यापारक विचारां नूं शुरुआती पूंजी प्रदान करता है। नौजवान खोजकर्तावां नूं उत्साहित करने लई पेटेंट रजिस्ट्रेशन फीस विच 80% तक दी छोट दित्ती जांदी है। बिना किसी गारंटी दे छोटा कारोबार शुरू करने लई मुद्रा योजना बहुत ही कारगर साबित हुई है। बजट 2024-25 विच इस दी लोन सीमा नूं 10 लाख रुपए तो वधा के 20 लाख रुपए कर दिता गया है। इस विच 4 श्रेणियां तहत लोन मिलते ने।
0: भारत के युवाओं का फोकस रियल प्रॉब्लम सॉल्व करने पर है।
2: हमारे वो यंग इनोवेटर्स जिन्होंने नए सपने देखने का साहस दिखाया, मैं उन सभी की बहुत बहुत सराहना करता हूं। 10 साल की ये जर्नी सिर्फ एक सरकारी स्कीम की सक्सेस स्टोरी नहीं है, ये आप जैसे हजारों लाखों सपनों की जर्नी है। सिर्फ 10 साल में स्टार्टअप इंडिया मिशन एक रिवॉल्यूशन बन चुका है। भारत आज दुनिया का 3rd largest स्टार्टअप इकोसिस्टम है।
1: 50,000 तक का लोन उदो मिलता है जब नौजवान ने बिल्कुल ही नवा या फिर बहुत छोटा कारोबार शुरू करना हो। 50,000 तो लैके 5 लाख रुपए तक का लोन मौजूदा कारोबार दे विस्तार ले। 5 लाख तो 10 लाख तक का लोन स्थापित कारोबार नू होर वड्डा करन ले। 10 लाख तो 20 लाख तक का लोन सफलतापूर्वक लोन मोड़न वाले कारोबारियां दी वड्डी प्रगति ले। ते इस योजना दा सब तो वड्डा लाभ नौजवान महिला उद्यमियां ते पिछड़े वर्ग SC ST OBC नू होया है।
2: आज 45% से ज्यादा रिकॉग्नाइज स्टार्टअप में कम से कम एक महिला डायरेक्टर या पार्टनर है। विमेन लेड स्टार्टअप फंडिंग के मामले में भारत दुनिया का दूसरा सबसे बड़ा इकोसिस्टम बन चुका है। स्टार्टअप्स का ये इंक्लूसिव मोमेंटम भारत के सामर्थ्य को और बढ़ा रहा है।
1: ते जे गल करिए सरकारी सैक्टर दी, ता सरकारी सैक्टर विच रोजगार दे मौकियां नूं पारदर्शी ते तेज बनाउण लई सरकार ने 2014 तो लेके 2026 दरमियान कई प्रक्रियात्मक सुधार कीते ने। ते सरकार ने केंद्रीय विभागां जिवें कि रेलवे, बैंकिंग, डाक, रक्षा ते पुलिस बल विच खाली पईआं सामे नूं भरन लई देश व्यापी रोजगार मेले शुरू कीते। इना मेलियां राही लखां नौजवानां नूं सिद्धे नियुक्ति पत्र अपॉइंटमेंट लैटर सौंपे गए, जिस नाल सरकारी भर्ती प्रक्रिया विच लगण वाला समा काफी कटिया है।
2: युवाओं को कौशल से जोड़ना और उन्हें रोजगार स्वरोजगार के अवसर देना ये हमारी सरकार की प्राथमिकता रही है। सरकारी भर्तियों को भी कैसे मिशन मोड पर किया जाए इसके लिए रोजगार मेले की शुरुआत की गई थी। इसके जरिए लाखों युवाओं को सरकार के अलग अलग विभागों में नियुक्ति पत्र मिल चुके हैं।
1: भर्ती प्रक्रिया विच भ्रिष्टाचार ते सिफारिश कल्चर नूं खत्म करन लई केंद्र सरकार ने गैर गजटेड असामियां लई इंटरव्यू दी प्रक्रिया नूं पूरी तरह खत्म कर दिता है। ते इन्हां नौकरियां विच चोण निरोल मैरिट ते लिखती प्रीख्या दे आधार ते हुंदी है, जिस नाल मेहनती अते पेंडू पिछोकड़ वाले नौजवानां दा भरोसा वध्या है। ते सन 2022 विच शुरू हुई अग्निपथ योजना भारतीय हथियारबंद सेनावां आर्मी नेवी अते एयरफोर्स विच नौजवानां दी भर्ती लई एक क्रांतिकारी कदम है। इस दे तहत नौजवानां नूं 4 साल लई अग्निवीर वजों देश दी सेवा करन दा मौका मिलदा है। 4 सालां बाद 25% अग्निवीरां नूं सेना विच पक्का रखिया जांदा है, जदों कि बाकी 75% नूं सेवा निधि पैकेज लगभग 11-12 लाख रुपए टैक्स मुक्त दिता जांदा है, तां जो उच्च सिक्ख्या प्राप्त कर सकन जां फिर अपना कारोबार शुरू कर सकन। ते इस तों इलावा कई सूबा सरकारां ते केंद्रीय सुरक्षा बलां CAPFS विच इहनां लई राखवांकरण भी दिता गया है। डिजिटल इंडिया दी ताकत दी वरतों करदिआं NDA सरकार ने नौजवानां नूं एक मंच ते लिआउण लई टैक्नोलॉजी आधारित प्लेटफॉर्म भी विकसित कीते ने। मेरा युवा भारत ए 31 अक्टूबर 2023 नूं राष्ट्रीय एकता दिवस मौके शुरू कीता गया एक खुद मुख्तियार डिजिटल प्लेटफॉर्म है। ए नौजवानां खास करके 15 तो 29 साल दे लई वन स्टॉप शॉप वजों कम करता है। इस तहत नौजवान इस प्लेटफॉर्म ते रजिस्टर करके सरकारी विभागां कारपोरेट सैक्टर ते समाजिक संस्थावां विच ਇੰਟਰਨਸ਼ਿਪ ਤੇ ਵਲੰਟੀਅਰਿੰਗ ਦੇ ਮੌਕੇ ਲੱਭ ਸਕਦੇ ਨੇ। ਇਹ ਪਲੇਟਫਾਰਮ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੇ ਕਾਰਜਾਂ ਜਿਵੇਂ ਕਿ ਸਵੱਛਤਾ ਮੁਹਿੰਮਾਂ, ਖੂਨਦਾਨ ਕੈਂਪ ਅਤੇ ਡਿਜੀਟਲ ਸਾਖਰਤਾ ਨੂੰ ਫੈਲਾਉਣ ਦੇ ਕੰਮਾਂ ਨਾਲ ਜੋੜਦਾ ਹੈ। ਤੇ ਗੱਲ ਕਰਦੇ ਹਾਂ NCS ਪੋਰਟਲ ਨੈਸ਼ਨਲ ਕੈਰੀਅਰ ਸਰਵਿਸ ਦੀ, ਤੇ ਰੁਜ਼ਗਾਰ ਇੰਪਲਾਇਮੈਂਟ ਐਕਸਚੇਂਜ ਦਾ ਡਿਜੀਟਲ ਰੂਪ ਹੈ। ਇਹ ਪੋਰਟਲ ਨੌਕਰੀ ਲੱਭਣ ਵਾਲੇ ਨੌਜਵਾਨਾਂ, ਨੌਕਰੀ ਦੇਣ ਵਾਲੀਆਂ ਕੰਪਨੀਆਂ, ਕੌਂਸਲਰਾਂ ਤੇ ਸਿਖਲਾਈ ਪ੍ਰਦਾਤਾਵਾਂ ਨੂੰ ਇੱਕ ਥਾਂ ਤੇ ਲਿਆਉਂਦਾ ਹੈ। ਇੱਥੇ ਜਾ ਕੇ ਨੌਜਵਾਨ ਮੁਫ਼ਤ ਵਿੱਚ ਆਪਣਾ ਕੈਰੀਅਰ ਪ੍ਰੋਫਾਈਲ ਬਣਾ ਕੇ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਦੀਆਂ ਨੌਕਰੀਆਂ ਲਈ ਅਪਲਾਈ ਕਰ ਸਕਦੇ ਨੇ। ਹੁਣ ਨੌਜਵਾਨਾਂ ਦੇ ਹੁਨਰ ਦੀ ਗੱਲ ਕਰ ਰਹੇ ਹਾਂ ਤਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਨੂੰ ਇੱਕ ਕੈਰੀਅਰ ਵਿਕਲਪ ਵਜੋਂ ਉਤਸ਼ਾਹਿਤ ਕੀਤਾ ਗਿਆ ਹੈ।
0: ਵਿਕਸਿਤ ਭਾਰਤ ਦਾ ਸੰਕਲਪ ਜ਼ਰੂਰ ਸਿੱਧ ਹੋਗਾ, ਇਹ ਵਿਸ਼ਵਾਸ ਦਿਨੋ ਦਿਨ ਮਜ਼ਬੂਤ ਹੋਤਾ ਜਾਤਾ ਹੈ। ਸਾਲ 2026 ਇਸ ਸੰਕਲਪ ਸਿੱਧੀ ਕੀ ਯਾਤਰਾ ਮੈਂ ਇੱਕ ਅਹਿਮ ਪੜਾਵ ਸਾਬਿਤ ਹੋ, ਆਪਕਾ ਔਰ ਆਪਕੇ ਪਰਿਵਾਰ ਕਾ ਜੀਵਨ ਖੁਸ਼ਹਾਲ ਹੋ। ਫਿਟ ਇੰਡੀਆ ਮੂਵਮੈਂਟ, ਆਪਕੋ ਵੀ ਫਿਟ ਰਹਿਣਾ ਹੈ, ਵਿਆਯਾਮ ਜ਼ਰੂਰ ਕਰੇ।
1: ਖੇਲੋ ਇੰਡੀਆ ਪ੍ਰੋਗਰਾਮ ਜੋ ਕਿ 2018 ਵਿੱਚ ਸ਼ੁਰੂ ਹੋਇਆ ਤੇ ਇਸ ਪ੍ਰੋਗਰਾਮ ਨੇ ਭਾਰਤ ਵਿੱਚ ਖੇਡ ਸੱਭਿਆਚਾਰ ਨੂੰ ਜ਼ਮੀਨੀ ਪੱਧਰ ਤੇ ਬਦਲ ਦਿੱਤਾ ਹੈ। ਇਸ ਵਿੱਚ ਸਕੂਲਾਂ ਤੇ ਕਾਲਜਾਂ ਦੇ ਪੱਧਰ ਤੇ ਖੇਲੋ ਇੰਡੀਆ ਗੇਮਸ ਕਰਵਾਈਆਂ ਜਾਂਦੀਆਂ ਨੇ। ਚੁਣੇ ਗਏ ਹੋਣਹਾਰ ਖਿਡਾਰੀਆਂ ਨੂੰ ਆਪਣੇ ਖੇਡ ਹੁਨਰ ਨੂੰ ਨਿਖਾਰਨ ਲਈ ਸਾਲਾਨਾ 5 ਲੱਖ ਰੁਪਏ ਦੀ ਸਕਾਲਰਸ਼ਿਪ 8 ਸਾਲਾਂ ਲਈ ਦਿੱਤੀ ਜਾਂਦੀ ਹੈ। ਪੇਂਡੂ ਖੇਤਰਾਂ ਵਿੱਚ ਆਧੁਨਿਕ ਖੇਡ ਸਟੇਡੀਅਮ ਤੇ ਸਿੰਥੈਟਿਕ ਟਰੈਕ ਬਣਾਏ ਗਏ ਨੇ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲ ਸਕਣ। ਫਿਟ ਇੰਡੀਆ ਮੂਵਮੈਂਟ ਦੀ ਗੱਲ ਕਰਦੇ ਹਾਂ, 2019 ਵਿੱਚ ਸ਼ੁਰੂ ਹੋਈ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਸਰੀਰਕ ਗਤੀਵਿਧੀਆਂ ਤੇ ਯੋਗ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਪੈਸਟੀ ਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਘਟਾਇਆ ਜਾ ਸਕੇ ਤੇ ਉੱਚ ਸਿੱਖਿਆ ਤੇ ਖੋਜ ਵਿੱਚ ਕੈਰੀਅਰ ਦੇ ਵਾਧੇ ਲਈ ਯਾਨੀ ਕਿ ਅਕੈਡਮਿਕ ਖੇਤਰ ਵਿੱਚ ਅੱਗੇ ਵਧਣ ਵਾਲੇ ਨੌਜਵਾਨਾਂ ਲਈ ਵੀ NDA ਸਰਕਾਰ ਨੇ ਕਈ ਮਹੱਤਵਪੂਰਨ ਸੁਧਾਰ ਕੀਤੇ ਨੇ, ਜਿਵੇਂ ਕਿ ਨਵੀਂ ਸਿੱਖਿਆ ਨੀਤੀ NEP 2020। ਇਸ ਨੀਤੀ ਨੇ ਮਲਟੀਪਲ ਐਂਟਰੀ ਤੇ ਐਗਜ਼ਿਟ ਪ੍ਰਣਾਲੀ ਲਾਗੂ ਕੀਤੀ। ਜੇਕਰ ਕੋਈ ਵਿਦਿਆਰਥੀ ਕਿਸੇ ਮਜਬੂਰੀ ਕਾਰਨ ਕਾਲਜ ਦੇ ਦਰਮਿਆਨ ਪੜ੍ਹਾਈ ਛੱਡਦਾ ਹੈ ਤਾਂ ਉਸਦਾ ਸਾਲ ਖਰਾਬ ਨਹੀਂ ਹੋਵੇਗਾ, ਉਸ ਨੂੰ ਸਰਟੀਫਿਕੇਟ ਜਾਂ ਫਿਰ ਡਿਪਲੋਮਾ ਦਿੱਤਾ ਜਾਵੇਗਾ। ਸਿੱਖਿਆ ਨੀਤੀ ਤੋਂ ਬਾਅਦ ਹੈ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ IIT, IISC ਤੇ ਕੇਂਦਰੀ ਯੂਨੀਵਰਸਿਟੀਆਂ ਵਿੱਚ PhD ਕਰਨ ਵਾਲੇ ਹੁਸ਼ਿਆਰ ਨੌਜਵਾਨ ਖੋਜਕਰਤਾਵਾਂ ਨੂੰ 70,000 ਤੋਂ ਲੈ ਕੇ 80,000 ਰੁਪਏ ਮਹੀਨਾਵਾਰ ਫੈਲੋਸ਼ਿਪ ਦਿੱਤੀ ਜਾਂਦੀ ਹੈ ਤਾਂ ਜੋ ਦੇਸ਼ ਵਿੱਚ ਖੋਜ ਤੇ ਨਵੀਨਤਾ RD ਨੂੰ ਹੁਲਾਰਾ ਮਿਲੇ। ਗੱਲ ਇੱਥੇ ਖਤਮ ਨਹੀਂ ਹੁੰਦੀ, ਗਰੀਬ ਤੇ ਮੱਧ ਵਰਗ ਦੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਵਾਸਤੇ ਸਸਤੇ ਸਿੱਖਿਆ ਕਰਜ਼ੇ ਯਾਨੀ ਕਿ ਐਜੂਕੇਸ਼ਨ ਲੋਨਸ ਤੇ ਵਿਆਜ ਸਬਸਿਡੀਆਂ ਦੀਆਂ ਸਹੂਲਤਾਂ ਨੂੰ ਵੀ ਵਧੇਰੇ ਸੁਖਾਲਾ ਬਣਾਇਆ ਗਿਆ ਹੈ। ਕਹਿਣ ਦਾ ਭਾਵ ਹੈ ਕਿ ਜੇਕਰ ਕਿਸੇ ਨੌਜਵਾਨ ਦੇ ਅੰਦਰ ਹੁਨਰ ਹੈ ਤਾਂ ਉਸ ਕੋਲ ਬਹੁਤ ਸਾਰੇ ਰਸਤੇ ਨੇ, ਇਹਨਾਂ ਰਸਤਿਆਂ ਨੂੰ ਲੱਭ ਕੇ ਅੱਗੇ ਜਾ ਸਕਦਾ ਹੈ। ਕਿਸੇ ਵੀ ਫੀਲਡ ਵਿੱਚ, ਕਿਸੇ ਵੀ ਅਦਾਰੇ ਵਿੱਚ ਜਾ ਕੇ ਆਪਣੇ ਆਪ ਨੂੰ ਸਥਾਪਿਤ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦਾ ਹੈ। ਤੇ ਕਿਹਾ ਜਾ ਸਕਦਾ ਹੈ ਸਾਲ 2014 ਤੋਂ ਲੈ ਕੇ 2026 ਤੱਕ ਦਾ ਸਮਾਂ ਭਾਰਤੀ ਨੌਜਵਾਨਾਂ ਲਈ ਨਵੇਂ ਮੌਕਿਆਂ ਤੇ ਸੰਭਾਵਨਾਵਾਂ ਦਾ ਦੌਰ ਰਿਹਾ ਹੈ। NDA ਸਰਕਾਰ ਨੇ ਰਵਾਇਤੀ ਰੁਜ਼ਗਾਰ ਦੇ ਤਰੀਕਿਆਂ ਤੋਂ ਹਟ ਕੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ। ਚਾਹੇ ਉਹ ਸਕਿੱਲ ਇੰਡੀਆ ਰਾਹੀਂ ਹੁਨਰ ਸਿੱਖਦਾ ਹੋਵੇ, ਮੁਦਰਾ ਤੇ ਸਟਾਰਟਅਪ ਇੰਡੀਆ ਰਾਹੀਂ ਆਪਣਾ ਵਪਾਰ ਖੜਾ ਕਰਨਾ ਹੋਵੇ ਜਾਂ ਫਿਰ ਮਾਈ ਭਾਰਤ ਪਲੇਟਫਾਰਮ ਰਾਹੀਂ ਦੇਸ਼ ਦੀ ਸੇਵਾ ਕਰਨੀ ਹੋਵੇ, ਨੌਜਵਾਨਾਂ ਕੋਲ ਅੱਗੇ ਵਧਣ ਦੇ ਬਹੁਤ ਸਾਰੇ ਰਾਹ ਮੌਜੂਦ ਨੇ। ਨੌਜਵਾਨਾਂ ਦੀ ਗੱਲ ਕਰ ਰਹੇ ਹਾਂ ਤੇ ਜੇਕਰ ਭਾਰਤ ਦੇ ਨੌਜਵਾਨ ਇਹਨਾਂ ਸਰਕਾਰੀ ਨੀਤੀਆਂ ਤੇ ਪ੍ਰੋਗਰਾਮਾਂ ਦਾ ਸਹੀ ਤੇ ਸਮੇਂ ਸਿਰ ਲਾਭ ਉਠਾਉਂਦੇ ਨੇ ਤਾਂ ਉਹ ਨਾ ਸਿਰਫ ਆਪਣੇ ਕੈਰੀਅਰ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾ ਸਕਦੇ ਨੇ ਬਲਕਿ 21ਵੀਂ ਸਦੀ ਨੂੰ ਸੱਚਮੁੱਚ ਭਾਰਤ ਦੀ ਸਦੀ ਬਣਾਉਣ ਵਿੱਚ ਆਪਣਾ ਵਡਮੂਲਾ ਯੋਗਦਾਨ ਪਾ ਸਕਦੇ ਨੇ। ਤੇ ਲੈਂਦੇ ਹਾਂ ਕੁਝ ਨੌਜਵਾਨਾਂ ਦੇ ਵਿਚਾਰ।
3: ਦੇਸ਼ ਦੀ ਤਕਦੀਰ ਬਦਲਣ ਦਾ ਜਜ਼ਬਾ ਰੱਖਣ ਵਾਲੇ ਮੇਰੇ ਨੌਜਵਾਨ ਵੀਰੋ ਤੇ ਭੈਣੋ, ਸਾਰਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ। ਅੱਜ ਜਦੋਂ ਅਸੀਂ ਸਾਲ 2026 ਵਿੱਚ ਜੀ ਰਹੇ ਹਾਂ ਤਾਂ ਭਾਰਤ ਦੀ ਪਛਾਣ ਦੁਨੀਆ ਦੇ ਸਭ ਤੋਂ ਨੌਜਵਾਨ ਅਤੇ ਉਤਸ਼ਾਹੀ ਦੇਸ਼ ਵਜੋਂ ਹੁੰਦੀ ਹੈ। ਇਸ ਉਤਸ਼ਾਹ ਨੂੰ ਸਹੀ ਦਿਸ਼ਾ ਦੇਣ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ NDA ਸਰਕਾਰ ਦੀਆਂ ਯੁਵਾ ਪੱਖੀ ਨੀਤੀਆਂ ਨੇ ਇੱਕ ਮੀਲ ਪੱਥਰ ਦਾ ਕੰਮ ਕੀਤਾ। ਅੱਜ ਮੈਂ ਇਹਨਾਂ ਨੀਤੀਆਂ ਦੇ ਇੱਕ ਵੱਖਰੇ ਪਹਿਲੂ ਯਾਨੀ ਨੌਜਵਾਨਾਂ ਦੀ ਸਵੈ ਨਿਰਭਰਤਾ ਅਤੇ ਡਿਜੀਟਲ ਕ੍ਰਾਂਤੀ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਸਰਕਾਰ ਨੇ ਨਵੀਂ ਸਿੱਖਿਆ ਨੀਤੀ 2020 ਰਾਹੀਂ ਸਦੀਆਂ ਪੁਰਾਣੇ ਰੱਟਾ ਸਿਸਟਮ ਨੂੰ ਬਦਲ ਕੇ ਸਾਨੂੰ ਖੁੱਲ੍ਹ ਕੇ ਸੋਚਣ ਦੀ ਆਜ਼ਾਦੀ ਦਿੱਤੀ ਹੈ। ਹੁਣ ਜੇਕਰ ਕੋਈ ਵਿਦਿਆਰਥੀ ਵਿਗਿਆਨ ਦੇ ਨਾਲ ਨਾਲ ਸੰਗੀਤ ਜਾਂ ਫੋਟੋਗ੍ਰਾਫੀ ਵਿੱਚ ਕਰੀਅਰ ਬਣਾਉਣਾ ਚਾਹੁੰਦਾ ਤਾਂ ਸਾਡਾ ਸਿੱਖਿਆ ਪ੍ਰਬੰਧ ਉਸਦਾ ਰਾਹ ਨਹੀਂ ਰੋਕਦਾ, ਬਲਕਿ ਉਸਨੂੰ ਹੱਲਾਸ਼ੇਰੀ ਦਿੰਦਾ। ਇਸ ਦੇ ਨਾਲ ਹੀ ਡਿਜੀਟਲ ਇੰਡੀਆ ਦੀ ਤਾਕਤ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਪਾੜੇ ਨੂੰ ਮਿਟਾ ਦਿੱਤਾ। ਅੱਜ ਪੰਜਾਬ ਦੇ ਕਿਸੇ ਦੂਰ ਦੁਰਾਡੇ ਪਿੰਡ ਵਿੱਚ ਬੈਠਾ ਨੌਜਵਾਨ ਵੀ ਮੁਫ਼ਤ ਇੰਟਰਨੈੱਟ ਅਤੇ ਫਿਊਚਰ ਸਕਿੱਲਸ ਪ੍ਰਾਈਮ ਵਰਗੇ ਸਰਕਾਰੀ ਪੋਰਟਲਾਂ ਰਾਹੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਰਗੇ ਆਧੁਨਿਕ ਕੋਰਸ ਕਰਕੇ ਗਲੋਬਲ ਕੰਪਨੀਆਂ ਲਈ ਕੰਮ ਕਰ ਰਿਹਾ ਹੈ। ਰੱਖਿਆ ਖੇਤਰ ਵਿੱਚ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ ਨੇ ਨੌਜਵਾਨਾਂ ਨੂੰ ਛੋਟੀ ਉਮਰ ਵਿੱਚ ਹੀ ਦੇਸ਼ ਸੇਵਾ ਦੇ ਨਾਲ ਨਾਲ ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ 4 ਸਾਲਾਂ ਬਾਅਦ ਇੱਕ ਮਜ਼ਬੂਤ ਆਰਥਿਕ ਸੇਵਾ ਨਿਧੀ ਪੈਕੇਜ ਦਿੱਤਾ ਹੈ ਜੋ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਦਾ। ਦੇਸ਼ ਦੇ ਵਿਗਿਆਨਕ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਵਰਗੀਆਂ ਸਕੀਮਾਂ ਸਾਡੇ ਨੌਜਵਾਨ ਖੋਜਕਰਤਾਵਾਂ ਨੂੰ ਲੱਖਾਂ ਰੁਪਏ ਦੀ ਮਦਦ ਦੇ ਰਹੀਆਂ ਹਨ ਤਾਂ ਜੋ ਭਾਰਤ ਹਰ ਖੇਤਰ ਵਿੱਚ ਆਤਮ ਨਿਰਭਰ ਬਣ ਸਕੇ ਮੇਰੇ ਸਾਥੀਓ, ਅੱਜ ਦਾ ਨਵਾਂ ਭਾਰਤ ਨੌਜਵਾਨਾਂ ਦੀਆਂ ਲੋੜਾਂ ਨੂੰ ਸਮਝਦਾ ਹੈ। ਸਰਕਾਰ ਨੇ ਸਾਨੂੰ ਸਿਰਫ ਸਹੂਲਤਾਂ ਨਹੀਂ ਦਿੱਤੀਆਂ ਬਲਕਿ ਸਾਡੇ ਵਿੱਚ ਇਹ ਵਿਸ਼ਵਾਸ ਜਗਾਇਆ ਹੈ ਕਿ ਅਸੀਂ ਦੁਨੀਆ ਦੀ ਅਗਵਾਈ ਕਰ ਸਕਦੇ ਹਾਂ। ਆਓ ਅਸੀਂ ਸਾਰੇ ਮਿਲ ਕੇ ਇਸ ਅਨੁਕੂਲ ਮਾਹੌਲ ਦਾ ਫਾਇਦਾ ਉਠਾਈਏ, ਆਪਣੇ ਹੁਨਰ ਨੂੰ ਨਿਖਾਰੀਏ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਹਿੱਸਾ ਪਾਈਏ। ਧੰਨਵਾਦ। ਜੈ ਹਿੰਦ, ਜੈ ਭਾਰਤ।
4: ਮੇਰੇ ਪਿਆਰੇ ਨੌਜਵਾਨ ਸਾਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਨੌਜਵਾਨ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਦੇਸ਼ ਦੇ ਬਦਲਦੇ ਸਰੂਪ ਅਤੇ ਇਸ ਬਦਲਾਅ ਦੇ ਸਭ ਤੋਂ ਵੱਡੇ ਹਿੱਸੇਦਾਰ ਯਾਨੀ ਸਾਡੇ ਨੌਜਵਾਨਾਂ ਲਈ NDA ਸਰਕਾਰ ਵੱਲੋਂ ਚਲਾਈਆਂ ਗਈਆਂ ਬਿਹਤਰੀਨ ਨੀਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਖੜਾ ਹੋਇਆ ਹਾਂ। ਸਾਲ 2014 ਤੋਂ 2026 ਤੱਕ ਦਾ ਇਹ ਸਫ਼ਰ ਭਾਰਤ ਦੇ ਇਤਿਹਾਸ ਵਿੱਚ ਯੁਵਾ ਸਸ਼ਕਤੀਕਰਨ ਦਾ ਇੱਕ ਸੁਨਹਿਰੀ ਦੌਰ ਸਾਬਤ ਹੋਇਆ ਹੈ। ਪਹਿਲਾਂ ਨੌਜਵਾਨਾਂ ਨੂੰ ਸਿਰਫ ਵੋਟਰ ਸਮਝਿਆ ਜਾਂਦਾ ਸੀ, ਪਰ ਅੱਜ ਦੀ ਸਰਕਾਰ ਸਾਨੂੰ ਦੇਸ਼ ਦੇ ਵਿਕਾਸ ਦਾ ਸਭ ਤੋਂ ਮਜ਼ਬੂਤ ਇੰਜਨ ਮੰਨਦੀ ਹੈ। ਸਕਿੱਲ ਇੰਡੀਆ ਮਿਸ਼ਨ ਨੇ ਸਾਡੇ ਹੱਥਾਂ ਨੂੰ ਹੁਨਰ ਦਿੱਤਾ ਹੈ। ਅੱਜ ਦਾ ਨੌਜਵਾਨ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੋਡਿੰਗ ਵਰਗੀਆਂ ਆਧੁਨਿਕ ਤਕਨੀਕਾਂ ਸਿੱਖ ਕੇ ਦੁਨੀਆ ਦਾ ਮੁਕਾਬਲਾ ਕਰ ਰਿਹਾ ਹੈ। ਸਭ ਤੋਂ ਵੱਡੀ ਤਬਦੀਲੀ ਸਾਡੇ ਸੋਚ ਵਿੱਚ ਆਈ ਹੈ। ਸਟਾਰਟਅਪ ਇੰਡੀਆ ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲਿਆਂ ਤੋਂ ਨੌਕਰੀ ਦੇਣ ਵਾਲੇ ਬਣਾ ਦਿੱਤਾ ਹੈ। ਅੱਜ ਬਿਨਾਂ ਕਿਸੇ ਗਰੰਟੀ ਦੇ ਮਿਲਣ ਵਾਲੇ ਬੈਂਕ ਲੋਨ ਸਦਕਾ ਪਿੰਡਾਂ ਅਤੇ ਛੋਟੇ ਕਸਬਿਆਂ ਦੇ ਨੌਜਵਾਨ ਵੀ ਆਪਣਾ ਕਾਰੋਬਾਰ ਸ਼ੁਰੂ ਕਰਕੇ ਆਪਣੇ ਸੁਪਨੇ ਸੱਚ ਕਰ ਰਹੇ ਨੇ। ਸਰਕਾਰੀ ਭਰਤੀਆਂ ਵਿੱਚੋਂ ਗਰੁੱਪ ਸੀ ਅਤੇ ਡੀ ਲਈ ਇੰਟਰਵਿਊ ਖਤਮ ਕਰਨਾ ਇੱਕ ਇਤਿਹਾਸਕ ਕਦਮ ਸੀ, ਜਿਸ ਨੇ ਸਿਫਾਰਿਸ਼ ਕਲਚਰ ਨੂੰ ਖਤਮ ਕਰਕੇ ਮਿਹਨਤ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਨੇ। ਖੇਡਾਂ ਦੇ ਮੈਦਾਨ ਵਿੱਚ ਖੇਲੋ ਇੰਡੀਆ ਨੇ ਪਿੰਡਾਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਓਲੰਪਿਕ ਦੇ ਮੰਚ ਤੱਕ ਪਹੁੰਚਾਇਆ ਹੈ। ਹਾਲ ਹੀ ਵਿੱਚ ਸ਼ੁਰੂ ਹੋਇਆ ਮੇਰਾ ਯੁਵਾ ਭਾਰਤ ਪੋਰਟਲ ਸਾਡੇ ਵਰਗੇ ਲੱਖਾਂ ਨੌਜਵਾਨਾਂ ਨੂੰ ਇਕਜੁੱਟ ਕਰਕੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਦੇ ਨਾਲ ਜੋੜ ਰਿਹਾ ਹੈ। ਅਖੀਰ ਵਿੱਚ ਮੈਂ ਇਹੀ ਕਹਾਂਗਾ ਕਿ ਅੱਜ ਦੇ ਭਾਰਤ ਵਿੱਚ ਨੌਜਵਾਨਾਂ ਕੋਲ ਉੱਡਣ ਲਈ ਖੁੱਲ੍ਹਾ ਆਸਮਾਨ ਹੈ ਅਤੇ ਸਪੋਰਟ ਕਰਨ ਲਈ ਇੱਕ ਮਜ਼ਬੂਤ ਸਰਕਾਰੀ ਨੀਤੀ ਹੈ। ਆਓ ਅਸੀਂ ਸਾਰੇ ਮਿਲ ਕੇ ਇਹਨਾਂ ਨੀਤੀਆਂ ਦਾ ਲਾਭ ਉਠਾਈਏ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਧੰਨਵਾਦ। ਜੈ ਹਿੰਦ, ਜੈ ਯੁਵਾ ਸ਼ਕਤੀ।
3: ਮੇਰੇ ਜੋਸ਼ੀਲੇ ਨੌਜਵਾਨ ਸਾਥੀਓ, ਨਮਸਕਾਰ, ਸਤਿ ਸ੍ਰੀ ਅਕਾਲ ਅਤੇ ਆਦਾਬ। ਅੱਜ ਮੈਂ ਇੱਥੇ ਕਿਸੇ ਸਿਆਸੀ ਚਰਚਾ ਲਈ ਨਹੀਂ ਬਲਕਿ ਇੱਕ ਨੌਜਵਾਨ ਵਜੋਂ ਉਸ ਮਾਣ ਅਤੇ ਆਤਮ ਵਿਸ਼ਵਾਸ ਦੀ ਗੱਲ ਕਰਨ ਆਈ ਹਾਂ ਜੋ ਪਿਛਲੇ ਕੁਝ ਸਾਲਾਂ ਵਿੱਚ NDA ਸਰਕਾਰ ਦੀਆਂ ਨੀਤੀਆਂ ਸਦਕਾ ਸਾਡੇ ਅੰਦਰ ਪੈਦਾ ਹੋਇਆ ਹੈ। ਅੱਜ ਮੈਂ ਗੱਲ ਕਰਾਂਗੀ ਨੌਜਵਾਨਾਂ ਦੀ ਅਗਵਾਈ ਅਤੇ ਪਾਰਦਰਸ਼ਤਾ ਦੀ। ਸਾਡੇ ਦੇਸ਼ ਵਿੱਚ ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਸੀ ਕਿ ਇੱਕ

ਆਮ ਜਾਂ ਪੇਂਡੂ ਪਿਛੋਕੜ ਵਾਲੇ ਨੌਜਵਾਨ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਸਹੀ ਮੰਚ ਨਹੀਂ ਸੀ ਮਿਲਦਾ। ਸਰਕਾਰ ਨੇ ਨੈਸ਼ਨਲ ਕਰੀਅਰ ਸਰਵਿਸ ਅਤੇ ਰੁਜ਼ਗਾਰ ਮੇਲਿਆਂ ਰਾਹੀਂ ਭਰਤੀ ਪ੍ਰਕਿਰਿਆ ਨੂੰ ਇੰਨਾ ਪਾਰਦਰਸ਼ੀ ਅਤੇ ਡਿਜੀਟਲ ਬਣਾ ਦਿੱਤਾ ਹੈ ਕਿ ਹੁਣ ਬਿਨਾਂ ਕਿਸੇ ਸਿਫਾਰਸ਼ ਜਾਂ ਰਿਸ਼ਵਤ ਦੇ ਨਿਰੋਲ ਮੈਰਿਟ ਦੇ ਆਧਾਰ ਉੱਤੇ ਨੌਜਵਾਨਾਂ ਨੂੰ ਸਿੱਧੇ ਨਿਯੁਕਤੀ ਪੱਤਰ ਮਿਲ ਰਹੇ ਹਨ। ਇਸ ਨੇ ਦੇਸ਼ ਦੇ ਸਿਸਟਮ ਵਿੱਚ ਸਾਡਾ ਭਰੋਸਾ ਮੁੜ ਬਹਾਲ ਕੀਤਾ ਹੈ। ਇਸ ਤੋਂ ਇਲਾਵਾ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਜੋ ਕ੍ਰਾਂਤੀ ਆਈ ਹੈ ਉਹ ਬੇਮਿਸਾਲ ਹੈ। ਅੱਜ ਸਾਡੀਆਂ ਭੈਣਾਂ ਅਤੇ ਪਿਛੜੇ ਵਰਗਾਂ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਲਈ ਵਿਸ਼ੇਸ਼ ਸਕਾਲਰਸ਼ਿਪਾਂ ਅਤੇ ਸਸਤੇ ਲੋਨ ਦਿੱਤੇ ਜਾ ਰਹੇ ਹਨ। ਫਿਟ ਇੰਡੀਆ ਮੁਹਿੰਮ ਨੇ ਸਾਡੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਦਿੱਤਾ ਹੈ, ਕਿਉਂਕਿ ਇੱਕ ਤੰਦਰੁਸਤ ਨੌਜਵਾਨ ਹੀ ਤੰਦਰੁਸਤ ਸਮਾਜ ਸਿਰਜ ਸਕਦਾ ਹੈ। ਸਭ ਤੋਂ ਅਹਿਮ ਗੱਲ, ਮੇਰਾ ਯੁਵਾ ਭਾਰਤ ਵਰਗੇ ਪਲੇਟਫਾਰਮ ਨੇ ਸਾਨੂੰ ਸਿਰਫ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੱਕ ਸੀਮਿਤ ਨਹੀਂ ਰੱਖਿਆ, ਬਲਕਿ ਦੇਸ਼ ਦੇ ਪ੍ਰਸ਼ਾਸਨ ਅਤੇ ਸਮਾਜਿਕ ਸੁਧਾਰਾਂ ਵਿੱਚ ਸਿੱਧੇ ਹਿੱਸੇਦਾਰ ਬਣਾਇਆ ਹੈ। ਅੱਜ ਦਾ ਨੌਜਵਾਨ ਨੀਤੀਆਂ ਦਾ ਸਿਰਫ ਹਿੱਸਾ ਨਹੀਂ ਬਲਕਿ ਨੀਤੀਆਂ ਬਣਾਉਣ ਵਾਲਾ ਬਣ ਰਿਹਾ ਹੈ। ਮੇਰੇ ਸਾਥੀਓ, ਹੁਣ ਸਮਾਂ ਬਹਾਨੇ ਬਣਾਉਣ ਦਾ ਨਹੀਂ ਬਲਕਿ ਮਿਲੇ ਹੋਏ ਮੌਕਿਆਂ ਦਾ ਫਾਇਦਾ ਉਠਾ ਕੇ ਅੱਗੇ ਵਧਣ ਦਾ ਹੈ। ਆਓ ਅਸੀਂ ਸਾਰੇ ਦੇਸ਼ ਦੀ ਇਸ ਯੁਵਾ ਸ਼ਕਤੀ ਦਾ ਹਿੱਸਾ ਬਣੀਏ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੁਪਨਾ ਸਾਕਾਰ ਕਰੀਏ। ਧੰਨਵਾਦ। ਜੈ ਹਿੰਦ, ਜੈ ਭਾਰਤ।

ਐਨਡੀਏ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਤੁਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ। ਵਿਸ਼ਾ ਸੀ ਯੁਵਾ ਸ਼ਕਤੀ, ਪੇਸ਼ਕਸ਼ ਅਮਨਦੇਵ ਜੋਸ਼ੀ ਹੁਰਾਂ ਦੀ ਸੀ।

ਤੱਕ ਤੁਸੀਂ ਸਾਡੇ ਜਲੰਧਰ ਕੇਂਦਰ ਤੋਂ ਸੁਣ ਰਹੇ ਸੀ ਵਿਸ਼ੇਸ਼ ਪ੍ਰੋਗਰਾਮ ਕੇਂਦਰ ਸਰਕਾਰ ਦੇ 30 ਸਾਲ ਪੂਰੇ ਹੋਣ ਤੇ 15 ਸਾਲ ਪੂਰੇ ਹੋਣ ਮਾਫ ਕਰਨਾ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਸੁਣ ਰਹੇ ਸੀ ਵਿਸ਼ੇਸ਼ ਪ੍ਰੋਗਰਾਮ ਸਾਡੇ ਜਲੰਧਰ ਕੇਂਦਰ ਤੋਂ ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜਿਹੜੇ ਨੌ ਸਾਲ ਹੋਇਆ ਰਾਤ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ ਹੁਣ ਸੁਣੋਗੇ ਸਾਡੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਮੁੰਬਈ ਕੇਂਦਰ ਤੋਂ

ਅਮਰੀਕਾ ਤੇ ਈਰਾਨ ਨੇ ਜੰਗ ਖਤਮ ਕਰਨ ਹਾਰਮੋਜ਼ ਪੰਜੋੜ ਖੋਲਣ ਤੇ ਈਰਾਨੀ ਬੰਦਰਗਾਹਾਂ ਤੋਂ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਹਟਾਉਣ ਬਾਰੇ ਸਮਝੌਤਾ ਕੀਤਾ। ਆਲਮੀ ਨੇਤਾਵਾਂ ਨੇ ਅਮਰੀਕਾ ਤੇ ਈਰਾਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਦਾ ਸਵਾਗਤ ਕੀਤਾ। ਇਸ ਨੂੰ ਪੱਛਮੀ ਏਸ਼ੀਆ ਚ ਸਥਿਰਤਾ ਬਹਾਲ ਕਰਨ ਵੱਲ ਇਕ ਮਹੱਤਵਪੂਰਨ ਕੂਟਨੀਤਿਕ ਕਦਮ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਲੋਵਾਕੀਆ ਦੀ ਰਾਜਧਾਨੀ ਬ੍ਰਾਤਿਸਲਾਵਾ ਚ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਗੱਲਬਾਤ ਕਰਨਗੇ। 52ਵਾਂ G7 ਸੰਮੇਲਨ ਅੱਜ ਤੋਂ ਫਰਾਂਸ ਦੇ ਏਵਿਓਨ ਵਿਚ ਸ਼ੁਰੂ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਜੇਵਰ ਸਥਿਤ ਨੋਇਡਾ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਵਪਾਰਕ ਉਡਾਣ ਸੇਵਾ ਸ਼ੁਰੂ ਹੋ ਗਈ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਚ ਦਾਖਲੇ ਲਈ ਨੀਟ UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 ਚ ਮੁੜ ਤੋਂ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਜਾਰੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਵੱਖ ਵੱਖ ਮਾਮਲਿਆਂ ਚ ਦੋ ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਤੀਰਅੰਦਾਜ਼ੀ ਚ ਭਾਰਤ ਦੇ ਧੀਰਜ ਬੋਨ ਦੇਵਰਾ ਤੇ ਕਿਸ਼ੋਰ ਕੁੰਕੁਮ ਮੋਹਤ ਨੇ ਤੁਰਕੀ ਦੇ ਅੰਤਾਲਿਆ ਵਿਖੇ ਵਿਸ਼ਵ ਕੱਪ ਦੇ ਰਿਕਾਰਡ ਚ ਰਿਕਰਵ ਮਿਕਸਡ ਟੀਮ ਮੁਕਾਬਲੇ ਚ ਸੋਨੇ ਦਾ ਤਗਮਾ ਜਿੱਤਿਆ। ਔਰਤਾਂ ਦੇ ICC 2020 ਕ੍ਰਿਕਟ ਕੱਪ ਚ ਭਾਰਤ ਨੇ ਗਰੁੱਪ ਏ ਦੇ ਮੈਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ। ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ। ਆਓ ਸੁਣਦੇ ਹਾਂ ਪ੍ਰੋਗਰਾਮ ਉਮੰਗ, NCERT ਦੁਆਰਾ ਪ੍ਰਾਯੋਜਿਤ ਇਸ ਪ੍ਰੋਗਰਾਮ ਦੀ 1306 ਕੜੀ।

0: हेलो,
1: ਸਤਿ ਸ਼੍ਰੀ ਅਕਾਲ ਜੀ।
0: सत श्री अकाल जी। की नाम है, कितों गल कर रहे हो?
1: ਖੜਕ ਸਿੰਘ ਮੱਟੂ, ਪਿੰਡ ਬਾਲੀਆਂ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ।
0: ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਬੀਬਾ।
0: ਜੀ, ਕੀ
1: ਹੋਰ ਸੁਣਾਓ?
0: ਫਰਮਾਇਸ਼ ਲੈ ਕੇ ਆਏ ਹੋ ਅੱਜ ਦੇ ਪ੍ਰੋਗਰਾਮ ਦੇ ਲਈ?
1: ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀ ਆਵਾਜ਼ ਹੈ ਜੀ, ਕੀ ਦੇ ਬੋਲਣੇ ਗੜਵਾਲੇ ਵਿੱਚ।
0: ਜੀ,

0: ਗੱਲ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ ਹੈਲੋ,
1: ਹਾਂ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਬੰਸੀ ਲਾਲ ਜੀ, ਪਿੰਡ ਤੇਜਾ ਮੋੜੀ।
0: ਠੀਕ ਠਾਕ ਹੋ ਜੀ?
1: 6 ਤਰੀਕ ਨੂੰ ਲਗਿਆ ਸੀ ਫੋਨ,
0: ਅੱਛਾ
1: ਨਾ ਬਤਾਉਣਾ ਪੜਾ ਜੀ, ਸੱਚਾਈ ਚੱਲ ਰਹੀ ਹੈ।
0: ਠੀਕ ਹੈ ਜੀ, ਠੀਕ ਹੈ। ਦੇਖੋ, ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ।
1: ਹਾਂ ਜੀ, ਹਾਂ ਠੀਕ ਹੋ, ਸਹੀ ਕੰਮ ਨੂੰ ਕਿਹਾ ਜੀ, ਮੈਂ ਆਪਣਾ ਕਾਨੂੰਨ ਆਈ ਹੋ।
0: ਬਿਲਕੁਲ ਬਿਲਕੁਲ। ਤੇ ਗੀਤ ਕਿਹੜਾ ਸੁਣਵਾ ਦਈਏ?
1: ਗੁਰਦਾਸ ਮਾਨ ਦਾ, ਜਿਹੜਾ ਮਰਜ਼ੀ ਲਾ ਦਿਓ
0: ਜੀ। ਬਹੁਤ ਬਹੁਤ ਸ਼ੁਕਰੀਆ ਸਾਨੂੰ ਕਾਲ ਕਰਨ ਲਈ। ਤੁਸੀਂ ਸਾਰੇ ਵੀ ਇਸ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਸਕਦੇ ਹੋ। ਤੁਸੀਂ ਸਾਡਾ ਦੂਜਾ ਨੰਬਰ 0175-2280-494, ਉਸ 'ਤੇ ਵੀ ਕਾਲ ਕਰਕੇ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣ ਸਕਦੇ ਹੋ।

FM band 100.2 MHz ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਆਓ ਸਾਂਝੇ ਕਰਦੇ ਹਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਕੁਝ ਸੁਰਖੀਆਂ। ਅਮਰੀਕਾ ਤੇ ਈਰਾਨ ਨੇ ਜੰਗ ਖਤਮ ਕਰਨ, ਹੋਰਮੁਜ਼ ਪੰਜੋੜ ਖੋਲਣ ਤੇ ਈਰਾਨੀ

ਬੰਦਰਗਾਹਾਂ ਤੋਂ ਅਮਰੀਕੀ ਸਮੁੰਦਰੀ ਫੌਜ ਨੂੰ ਨਾਕਾਬੰਦੀ ਹਟਾਉਣ ਬਾਰੇ ਸਮਝੌਤਾ ਕੀਤਾ। ਆਲਮੀ ਨੇਤਾਵਾਂ ਨੇ ਅਮਰੀਕਾ ਤੇ ਈਰਾਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਪੱਛਮੀ ਏਸ਼ੀਆ ਚ ਸਥਿਰਤਾ ਬਹਾਲ ਕਰਨ ਵੱਲ ਇਕ ਮਹੱਤਵਪੂਰਨ ਕੂਟਨੀਤਿਕ ਕਦਮ ਦਾ ਕਰਾਰ ਦਿੱਤਾ ਹੈ।

0: ਜੀਵਰ ਸਥਿਤ ਨੋਇਡਾ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਵਪਾਰਕ ਉਡਾਣਾਂ ਦੀ ਸੇਵਾ ਸ਼ੁਰੂ ਹੋ ਗਈ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਨੀਟ UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 'ਚ ਮੁੜ ਤੋਂ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਜਾਰੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਵੱਖ ਵੱਖ ਮਾਮਲਿਆਂ 'ਚ ਦੋ ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਤੀਰਅੰਦਾਜ਼ੀ 'ਚ ਭਾਰਤ ਦੇ ਧੀਰਜ ਬੋਮਦੇਵਰਾ ਤੇ ਕਿਸ਼ੋਰ ਕੁਮਕੁਮ ਮੋਹਦ ਨੇ ਤੁਰਕੀ ਦੇ ਅੰਤਾਲਿਆ ਵਿਖੇ ਵਿਸ਼ਵ ਕੱਪ ਦੇ ਰਿਕਾਰਡ ਮਿਕਸਡ ਟੀਮ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤਿਆ। ਤੇ ਔਰਤਾਂ ਦੇ ICC 2020 ਕ੍ਰਿਕਟ ਕੱਪ 'ਚ ਭਾਰਤ ਦੇ ਗਰੁੱਪ ਏ ਮੈਚ 'ਚ ਪਾਕਿਸਤਾਨ ਨੂੰ 54 ਦੌੜਾਂ ਨਾਲ ਹਰਾਇਆ। ਏਸੈਂਟ ਨਿਊਜ਼ ਹੈਡਲਾਈਨਸ।
1: ਬੀਜੀ, ਇਸ ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
2: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ।
1: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ ਹੈ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
2: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
1: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ,
3: ਹਰ ਮਨੁੱਖ ਲਾਵੇ ਇੱਕ ਰੁੱਖ।
0: ਸੋਸ਼ਰੀਆਦੋ, ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹਿੰਦੀ ਸਾਇਕਾ। ਇਸ ਪ੍ਰੋਗਰਾਮ 'ਚ ਤੁਸੀਂ ਕਰਨਾ ਸਾਨੂੰ ਮੈਸੇਜ 9465002668 9450026268 'ਤੇ, ਅਤੇ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਫਿਲਮ 11 ਦਿਲਦਾਰਾ 'ਚੋਂ ਇਸ ਗੀਤ ਨਾਲ, ਉਦਿਤ ਨਾਰਾਇਣ ਅਤੇ ਕਵਿਤਾ ਕ੍ਰਿਸ਼ਨਾਮੂਰਤੀ ਦੀਆਂ ਆਵਾਜ਼ਾਂ 'ਚ।

ਪ੍ਰੋਗਰਾਮ ਦਾ ਇਹ ਪਹਿਲਾ ਗੀਤ ਸੁਣਨ ਲਈ ਫਰਮਾਇਸ਼ਾਂ ਨੇ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਰਘੁਨਾਥਪੁਰਾ ਸ਼੍ਰੀ ਗੰਗਾਨਗਰ ਤੋਂ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਦਾਦੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਮਹਿਰਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਦੰਤਰੇਗੀ ਭਾਟਾਪਾਰਾ ਤੋਂ ਦੰਤਰੇਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤ ਅਤੇ ਰੁਦਰ ਵਰਮਾ। ਕਰਨਵੀਰ ਹਾਊਸ ਪੁੱਚੋਂ ਕੈਂਚੀਆਂ ਤੋਂ, ਬਠਿੰਡਾ ਤੋਂ ਫਰਮਾਇਸ਼ ਭੇਜਦੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਇਹ ਫਰਮਾਇਸ਼ ਹਾਂਡੀਖੇੜਾ ਸਿਰਸਾ ਤੋਂ ਹੈ। ਰਾਧੇਸ਼ਾਮ ਸ਼ਰਮਾ, ਇੰਦਰਾ ਸਾਰਥਕ ਅਤੇ ਯਸ਼ ਸ਼ਰਮਾ। ਕੁਮਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ

ਕੈਨੇਡਾ ਮੋਹਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ ਹਾਰਦਿਕ ਅਤੇ ਵੰਸ਼ ਬੱਤਾ। ਇਹ ਫਰਮਾਇਸ਼ ਗਾਂਧੀ ਚੌਂਕ ਬਾੜਮੇਰ ਤੋਂ ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਪਵਾਰ, ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬੱਬੂ ਰਾਮ, ਬਾਬੂ ਰਾਮ ਜੈਪਾਲ ਅਤੇ ਖਲੀਫੋ ਕੀ ਕਬਾੜੀ ਬਾਬੜੀ ਤੋਂ ਖੁਦਾ ਬਖਸ਼ ਖਲੀਫਾ, ਜੌਨ ਡੀ ਕੈਸਟਰੋ, ਰੋਜ਼ੀ ਪਰਲ ਅਤੇ ਵਿਲਿਸ ਡੋ ਕੈਸਟਰੋ ਸਹਾਰਨਪੁਰ ਜਨਕਪੁਰੀ ਤੋਂ, ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ, ਬੱਬਲ, ਰੁਚੀ, ਸੌਰਵ, ਸੁਰਭੀ, ਵਿਲੀ, ਅਦਵਿਕ ਭਾਟੀਆ ਅਤੇ ਸਾਰਾ ਪਰਿਵਾਰ। ਇਸੇ ਹੀ ਗੀਤ ਨੂੰ ਸੁਣਨਾ ਚਾਹਿਆ ਜੀ। ਨਾਗਚੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਅਬਦੁਲ ਗਫਾਰ ਡਾਵਰ, ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜ਼ਿਆਉਰ ਹੱਕ, ਮੁਹੰਮਦ ਉਮਰ ਡਾਵਰ ਅਤੇ ਰਾਜਿੰਦਰ ਕਟਾਰੇ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਉਵਾਲਾ ਅੰਬਾਲਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ। ਗਮਰੀਆ ਜਮਸ਼ੇਦਪੁਰ ਤੋਂ ਰੋਹਨ ਜੈਸਵਾਲ ਆ ਰਿਹਾ, ਰਾਮਨਗਰ ਕਦਮਾ ਜਮਸ਼ੇਦਪੁਰ ਤੋਂ ਮਰਾਹੂ ਅਤੇ ਦੇਵੰਤੀ ਜੈਸਵਾਲ, ਬਾਬਰੀ ਬਾਜ਼ਾਰ ਚੰਦੋਲੀ ਤੋਂ ਵਿਜੇ ਅਤੇ ਸਰੋਜ ਜੈਸਵਾਲ, ਚੱਕੀਆ ਬਾਜ਼ਾਰ ਚੰਦੋਲੀ ਤੋਂ ਸੁੰਦਰ ਅਤੇ ਸੁਮਨ ਜੈਸਵਾਲ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰੀਵਿਅਮ, ਪ੍ਰਸ਼ਾਂਤ ਪ੍ਰੀਵਿਅਮ, ਪ੍ਰਿਯੰਕਾ, ਬਾਮਿਕਾ ਅਤੇ ਬਾਣੀ ਥਾਂਦੀ, ਟੋਰਵਾਲ, ਬਲਾਚੌਰ ਤੋਂ ਫਰਮਾਇਸ਼ ਭੇਜਦੇ ਨੇ। ਸਰਾਜੁਦੀਨ ਅੰਸਾਰੀ, ਨਸੀਬਨ, ਸ਼ਾਨੀਆ ਅੰਸਾਰੀ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ ਅਕਸਾ, ਆਇਸ਼ਾ ਉਮਰ ਅੰਸਾਰੀ ਅਤੇ ਸਮੀਨਾ ਅੰਸਾਰੀ, ਕੋਟਾਹਾ, ਪੰਚਕੁਲਾ, ਹਰਿਆਣਾ ਤੋਂ ਫਰਮਾਇਸ਼ ਭੇਜਦੇ ਨੇ। ਕੋਲ ਸਿਟੀ ਬਰਕਾਕਾਨਾ ਤੋਂ ਅਫਜ਼ਾਲ ਤਾਜ਼, ਸ਼ਾਹੀਨ, ਸੋਨੂ, ਤਸਨੀਮ, ਕਮਲ ਅਤੇ ਅਫਜ਼ਾਲ ਮਲਿਕ। ਜਰਲਾ ਟਾਊਨ ਤੋਂ ਵਿਨੋਦ ਸੰਧੂ, ਕਮਲ, ਰਿਤੇਸ਼, ਆਕਾਂਕਸ਼ਾ ਅਤੇ ਭਾਰਤ ਭੂਸ਼ਣ ਸੰਧੂ। ਅਗਲੀ ਫਰਮਾਇਸ਼ ਸਾਨੂੰ ਭੇਜਣ ਵਾਲੇ ਕੋਕਾ ਭਿਲਾਈ ਤੋਂ ਉੱਤਮ ਸਿੰਘ ਜੰਗੇਲ, ਮੋਰਸ, ਅਨਿਲ, ਅਜਿਤ, ਆਯੁਸ਼ ਅਤੇ ਨੰਦਨੀ ਜੰਗੇਲ। ਮੈਸ ਗੇਟ ਨਾਭਾ ਤੋਂ ਫਰਮਾਇਸ਼ ਆਈ ਹੈ ਸੋਮਦਾ, ਜੋਤੀ ਰਾਣੀ, ਕੈਰਵ, ਗੁਰਮੰਨਤ ਹੋਰਾਂ ਦੀ। ਰਾਜਮਾਤਾ ਨਗਰ ਬੁਲਢਾਣਾ ਤੋਂ ਫਰਮਾਇਸ਼ ਭੇਜਦੇ ਨੇ ਨਰਿੰਦਰ ਨਰਵਾੜੇ, ਜੋਤੀ, ਆਕਾਂਕਸ਼ਾ ਅਤੇ ਆਕਾਸ਼ ਨਰਵਾੜੇ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਪਿੰਡ ਫਰਾਂਸੀ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਡੂਡੀ, ਸੋਨਾਲੀ, ਆਸ਼ਾ ਨਾਰੰਗ ਅਤੇ ਸੁਰੇਸ਼ ਨਾਰੰਗ ਸਹਾਰਨਪੁਰ ਤੋਂ, ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ, ਸਿੱਖਾਂ, ਹਨੂੰਮਾਨਗੜ੍ਹ ਤੋਂ ਫਰਮਾਇਸ਼ ਭੇਜੀ ਹੈ ਜੀ। ਇਹ ਫਰਮਾਇਸ਼ ਮਮਤਾ ਅਤੇ ਕੁਨਾਲ ਡਿੰਗੀਆ ਹੋਰਾਂ ਦੀ ਬਾਗਪਤ ਤੋਂ, ਜਗਰਾਜ ਸਿੰਘ ਕਣਕਵਾਲੀਆ, ਸੰਦੋਹਾ ਨੇੜੇ ਮੋੜ ਮੰਡੀ ਤੋਂ, ਕੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ ਸੋਨੂ, ਅਰਵਿੰਦ ਕੁਮਾਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਸਾਥੀ। ਖਰੌੜ ਤੋਂ ਫਰਮਾਇਸ਼ ਭੇਜਦੇ ਨੇ ਤੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਸਿਉਣਾ ਤੋਂ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਅਤੇ ਵੱਡੀਆਂ ਜਾਲਾਂ ਤੋਂ ਇਹਨਾਂ ਨੇ ਸਾਨੂੰ ਭੇਜੀ ਹੈ ਜੀ ਫਰਮਾਇਸ਼। ਗੁਰੂ ਨਾਨਕਪੁਰਾ, ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ, ਸੁਮਨ ਅਤੇ ਬੇਟੀ ਅੰਸ਼ੂ ਸਬਲਾਨੀਆ, ਸਤੀਸ਼ ਨੇਜਾ ਅਤੇ ਬਿਮਲਾ ਨੇਜਾ ਚੰਡੀਗੜ੍ਹ ਤੋਂ, ਡਾਕਖਾਨਾ ਨਿਮਨਾਬਾਦ ਤੋਂ, ਜਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਇਹ ਫਰਮਾਇਸ਼ ਅਮਰਗੜ੍ਹ ਤੋਂ ਹੈ, ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ ਅਤੇ ਹਰਵਿੰਦਰ ਮਾਨ। ਡਕਾਲਾ ਤੋਂ ਬਿੰਦਰ ਸਿੰਘ ਅਤੇ ਚਮਕੌਰ ਸਿੰਘ, ਅਮਰੀਕ ਸਿੰਘ ਜਲਾਨ ਤੋਂ ਫਰਮਾਇਸ਼ ਭੇਜਦੇ ਨੇ, ਇਹਨਾਂ ਦੇ ਨਾਲ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ, ਸਹਿਜਪ੍ਰੀਤ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਨਥਾਣਾ ਤੋਂ ਹਰਜਿੰਦਰ ਛਿੰਦਾ, ਜਸਵੀ, ਜੱਸੀ, ਸੀਤਾ ਅਤੇ ਗੀਤਾ। ਲਓ ਜੀ, ਸੁਣਦੇ ਹਾਂ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਅਸੀਂ ਲਿਆ ਫਿਲਮ ਇਤਿਹਾਸ ਚੋਂ, ਆਵਾਜ਼ਾਂ ਨੇ ਅਨੁਰਾਧਾ ਪੌਡਵਾਲ ਅਤੇ ਹਰੀਹਰਨ ਦੀਆਂ।

ਇਸੇ ਹੀ ਗੀਤ ਨੂੰ ਸੁਣਨਾ ਚਾਹਿਆ। ਪਿੰਡ ਚੌਲਦਾ ਭਗਪਤ ਤੋਂ ਸੰਜੇ ਢੀਂਗੀਆਂ ਨਮਨ ਅਤੇ ਅਪਾਰ ਢੀਂਗੀਆਂ ਹੋਰਾਂ ਨੇ। ਅਗਲੇ ਗੀਤ ਲਈ ਫਰਮਾਇਸ਼ ਸਾਡੇ ਕੋਲ ਅਨਾਰਕਲੀ ਬਜਾਜ ਗਰਾਉਂਡ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਗਵਿਆ, ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨਜੀਤ, ਡੈਨੀ, ਨੀਤੂ ਜੋ ਅਤੇ ਸਜਨੀ, ਸਾਵੰਤ ਖੇੜਾ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਬਲਕਰਨ ਵਰਮਾ, ਅੰਜਨੀ, ਜੋਤੀ, ਪ੍ਰਹਲਾਦ, ਰਜਿੰਦਰ ਅਤੇ ਇਹਨਾਂ ਦੇ ਸਾਥੀ ਬਠਿੰਡਾ, ਪਾਟਨ ਦੁਰਗ ਤੋਂ, ਚੰਡੀਗੜ੍ਹ ਤੋਂ ਬਿਮਲਾ ਅਤੇ ਸਤੀਸ਼। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ, ਨਾਨਕ ਚੰਦ ਮਲਹੋਤਰਾ ਅਤੇ ਕੋਇਲ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੁਨਿਕਾ ਅਤੇ ਡੁੱਗੂ ਸਿੱਕਾ, ਭਾਵਿਕਾ ਸਿੱਕਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ। ਇਸੇ ਗੀਤ ਨੂੰ ਸੁਣਿਆ ਜਾਏ ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ ਨੇ, ਫਿਲਮ ਦਿਲ ਸੇ 'ਚੋਂ ਸੁਣਦੇ ਹਾਂ ਇਹ ਗੀਤ, ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: FM and social ed omega hertz te live streaming zariye news on AIR app te akashvani te patiala kende re ਜੀ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਫੁਲਕਾਰੀ ਅਤੇ ਫੁਲਕਾਰੀ ਲੈ ਕੇ ਮੇਰੇ ਨਾਲ ਹਾਜ਼ਰ ਨੇ ਜੀ
1: ਜੈਸਮੀਨ
0: ਜੀ ਜੈਸਮੀਨ ਲੰਬੇ ਲੰਬੇ ਵਾਲਾਂ 'ਚ ਅਤੇ ਕਹਿੰਦੇ ਨੇ ਕਿ ਵਾਲ ਜਿਹੜੇ ਨੇ ਉਹ ਤਰੀਕੇ ਨਾਲ ਬੰਨ ਕੇ ਰੱਖਣਾ ਜਿਹੜਾ ਹੈਗਾ ਇਹ ਇੱਕ ਪੰਜਾਬੀਆਂ ਦਾ ਜਿਹੜਾ ਹੈਗਾ ਹੁਨਰ ਹੈ ਹੁਨਰ ਕਹਿ ਦਿੰਦੇ ਹਾਂ ਆਪਾਂ ਇਹਨੂੰ
1: ਪਰ ਮੈਨੂੰ ਇਹ ਗੱਲ ਨਾ ਬੜੀ ਥੋੜੀ ਜਿਹੀ ਰਿਗਰੈਸਿਵ ਲੱਗਦੀ ਹੁੰਦੀ ਹੈ ਨਾ ਕਿਉਂਕਿ ਇਸ ਜਿਹੜੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਔਰਤਾਂ ਲਈ ਬਣਾਏ ਗਏ ਨੇ ਹੈ ਨਾ ਕਿ ਵਾਲ ਬੰਨ ਕੇ ਰੱਖੋ ਜਾਂ ਇਹਨਾਂ ਨੂੰ ਖਿਲਾਰਨਾ ਨਹੀਂ ਹੈਗਾ ਹੈ ਨਾ ਜਾਂ ਬਹੁਤ ਸਾਰੀਆਂ ਹੋਰ ਇਹਦੇ ਵਿੱਚ ਅਸੀਂ ਤਿੱਖੀਆਂ ਗੱਲਾਂ ਵੀ ਔਰਤਾਂ ਨੂੰ ਕਹਿੰਦੇ ਹਾਂ ਹੈ ਨਾ ਅਤੇ ਮੇਰੇ ਵਾਲ ਨੇ ਜਿਹੜੇ ਉਹ ਅਕਸਰ ਹੀ ਖੁੱਲ੍ਹੇ ਰਹਿੰਦੇ ਨੇ ਹੈ ਨਾ ਮੈਨੂੰ ਮੰਨਣੇ ਪਸੰਦ ਨਹੀਂ ਹੈਗੇ ਅਤੇ ਮੈਨੂੰ ਅਕਸਰ ਕੋਈ ਨਾ ਕੋਈ ਤਾਂ ਟੋਕ ਹੀ ਦਿੰਦਾ ਹੁੰਦਾ ਹੈ ਨਾ ਕਿ ਇਹ ਵਾਲ ਨੇ ਜਿਹੜੇ ਇਹਨਾਂ ਨੂੰ ਬੰਨ ਲਓ ਇਹ ਤੁਹਾਡੀਆਂ ਅੱਖਾਂ 'ਚ ਨਹੀਂ ਆਉਂਦੇ ਤੁਹਾਨੂੰ ਗਰਮੀ ਨਹੀਂ ਲੱਗਦੀ ਹੈ ਨਾ ਜੇ ਏਸੀ ਚੱਲਦਾ ਹੋਵੇ ਸਿਰ 'ਤੇ ਕਿਹੜੀ ਗਰਮੀ ਲੱਗਦੀ ਹੁੰਦੀ ਹੈ ਭਲਾ ਜੇ ਇਹਦੇ 'ਚ
0: ਜੈਸਮੀਨ ਕਿਹਾ ਜਾਣ ਦਾ ਜਿਹੜਾ ਵਾਲ ਬੰਨ ਕੇ ਰੱਖਣ ਦਾ ਕਿਹਾ ਜਾਣ ਦਾ ਕਾਰਨ ਹੈ ਕਾਰਨ ਕੀ ਹੈ ਕਿ ਹੁਣ ਤਾਂ ਚਲੋ ਐਵੇਂ ਹੈ ਕਿ ਆਦਮੀ ਔਰ ਔਰਤ ਦੋਨੋਂ ਮਿਲ ਕੇ ਕੰਮ ਕਰਦੇ ਨੇ ਰਲ ਕੇ ਕੰਮ ਕਰਦੇ ਨੇ ਘਰਾਂ ਦੇ ਕੰਮ ਅਕਸਰ ਔਰਤਾਂ ਨੇ ਘਰ ਦੇ ਕੰਮਾਂ ਦੇ ਵਿੱਚ ਖਾਣਾ ਬਣਾਉਣਾ ਜਿਹੜਾ ਮੇਨ ਕੰਮ ਹੈ ਅਤੇ ਉਹਦੇ ਵਿੱਚ ਜਦੋਂ ਵਾਲ ਖੁੱਲ੍ਹੇ ਹੋਣਗੇ ਤਾਂ ਕਿਤੇ ਨਾ ਕਿਤੇ ਸਾਡੇ ਵਾਲ ਜਿਹੜੇ ਆ ਉਹ ਉੱਡ ਕੇ ਪੈਣੇ
1: ਜਿਹੜੀ ਔਰਤਾਂ ਨੇ ਜਿਹੜੀਆਂ ਉਹ ਇੰਨੀਆਂ ਸਿਆਣੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਪਤਾ ਹੁੰਦਾ ਅਸੀਂ ਕਿਹੜਾ ਕੰਮ ਕਿੱਥੇ ਕਰਨਾ ਤੇ ਮੈਨੂੰ ਲੱਗਦਾ ਵੀ ਕੋਈ ਵੀ ਔਰਤ ਜਿਹੜੀ ਹੁੰਦੀ ਹੈ ਜੇ ਰਸੋਈ ਵੱਲ ਨੂੰ ਆਪਣਾ ਮੂੰਹ ਕਰ ਰਹੀ ਹੈ ਤਾਂ ਰਸੋਈ 'ਚ ਤਾਂ ਵੈਸੇ ਹੀ ਦੇਖੋ ਹੁਣ ਇੰਨੀ ਗਰਮੀ ਹੈ ਜਾਂਦੇ ਤੁਹਾਨੂੰ ਇੰਨਾ ਜ਼ਿਆਦਾ ਪਸੀਨਾ ਲੱਗਦਾ ਤੇ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਕੰਮ ਕਰਨਾ ਹੈ ਨਾ ਇੱਕ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਰਸੋਈ ਨੂੰ ਬੜਾ ਹੀ ਸ਼ੁੱਧ ਮੰਨਦੇ ਹਾਂ ਹੈ ਨਾ ਤੇ ਉਹ ਸਾਫ਼ ਸੁਥਰਾ ਰੱਖਣ ਦੀ ਕਿੰਨੀ ਕੋਸ਼ਿਸ਼ ਕਰਦੇ ਹਾਂ ਤਾਂ ਵਾਲਾਂ ਦਾ ਖੁੱਲ੍ਹੇ ਹੋਣਾ ਜਾਂ ਬੰਨੇ ਰਹਿਣਾ ਮੈਨੂੰ ਲੱਗਦਾ ਉਹ ਸਾਡੀ ਆਪਣੀ ਸੋਚ ਦੇ ਹੈ ਪਰ ਜਿੱਥੇ ਮੈਨੂੰ ਲੱਗਦਾ ਵੀ ਹਾਂ ਰਸੋਈ 'ਚ ਬੰਨਣੇ ਚਾਹੀਦੇ ਨੇ ਉਹ ਸਭ ਨੂੰ ਪਤਾ ਹੁੰਦਾ ਉਹ ਬੰਨਦੇ ਨੇ ਤੇ ਉਂਝ ਸਭ ਦੀ ਆਪਣੀ ਆਪਣੀ ਪ੍ਰੈਫਰੈਂਸ ਹੁੰਦੀ ਹੈ ਕਈਆਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਵੇਂ ਮੇਰੇ ਨਾਲ ਦੀ ਇੱਕ ਸਹੇਲੀ ਹੁੰਦੀ ਸੀ ਹੈ ਨਾ ਤੇ ਉਹ ਨਹੀਂ ਸੀ ਬੰਨ ਸਕਦੀ ਜ਼ਿਆਦਾ ਦੇਰ ਕਿਉਂਕਿ ਉਹਦਾ ਸਿਰ ਦੁਖਣ ਲੱਗ ਜਾਂਦਾ
0: ਮੇਰਾ ਵੀ ਦੁਖਣ ਲੱਗ ਜਾਂਦਾ ਜੇ ਮੈਂ ਕੱਸ ਕੇ ਸਿਰ ਵਾਲ ਵਾਂ ਤਾਂ ਅਕਸਰ ਹੁੰਦਾ ਹੈ ਕਾਫੀ ਔਰਤਾਂ ਦੇ ਵਿੱਚ ਕਿਉਂਕਿ ਸਾਡੇ ਵਾਲ ਲੰਬੇ ਹੁੰਦੇ ਨੇ ਸਿਰਫ ਇਹ ਕਾਰਨ ਹੈ
1: ਬਿਲਕੁਲ ਉਹ ਫਿਰ ਜਦੋਂ ਜ਼ਿਆਦਾ ਦੇਰ ਜਕੜੇ ਰਹਿੰਦੇ ਨੇ ਤਾਂ ਪੀੜ ਹੈ ਜਿਹੜੀ ਉਹ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ ਜੇ ਵਾਲਾਂ ਦੀ ਗੱਲ ਕਰੀਏ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਨੇ ਹੈ ਨਾ ਵੱਖੋ ਵੱਖਰੀ ਥਾਂ ਤੇ ਅਸੀਂ ਵੱਖੋ ਵੱਖਰੇ ਵਾਲ ਰੱਖਦੇ
0: ਹੈ ਹੇਅਰ ਸਟਾਈਲ ਡਿਫਰੈਂਟ
1: ਜੇ ਅਸੀਂ ਕਿਸੇ ਦੁੱਖ ਵਾਲੀ ਥਾਂ ਤੇ ਜਾ ਰਹੇ ਹਾਂ ਉੱਥੇ ਆਪਾਂ ਵਾਲ ਖੁੱਲ੍ਹੇ ਲੈ ਕੇ ਨਹੀਂ ਜਾ ਸਕਦੇ ਹੈ ਨਾ ਇਹ ਤੁਹਾਡੀ ਸਮਝ ਤੇ ਹੈਗਾ ਤੁਹਾਨੂੰ ਪਤਾ ਹੈ ਜੇ ਤੁਸੀਂ ਕਿਤੇ ਵਿਆਹ ਸ਼ਾਦੀ ਤੇ ਜਾ ਰਹੇ ਹੋ ਉੱਥੇ ਤੁਸੀਂ ਵੱਖੋ ਵੱਖਰੇ
0: ਹੇਅਰ ਸਟਾਈਲ ਬਣਾ ਕੇ ਜਾਂਦੇ
1: ਹੋ ਤੇ ਜੇ ਰਾਤ ਦੇ ਵਿਆਹ ਤੇ ਜਾ ਰਹੇ ਹੋ ਫਿਰ ਤੁਹਾਡਾ ਜੀ ਕਰਦਾ ਹੈ ਨਾ ਵੀ ਥੋੜੇ ਟਿਮਕਣੇ ਜਿਹੇ ਵੀ ਲਾ ਲਈਏ ਥੋੜੇ ਚਮਕ ਲਈਏ ਕੁਛ ਸੋਹਣੇ ਸੋਹਣੇ ਲੱਗੀ ਹੈ ਨਾ
0: ਦੇਖੋ ਜੈਸਮੀਨ ਆਪਾਂ ਗੱਲਾਂ ਕੀਤੀਆਂ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਵਾਲਾਂ ਨਾਲ ਵਾਲਾਂ ਨੂੰ ਸਜਾ ਸਕਦੇ ਹਾਂ ਉਹਨਾਂ ਚੀਜ਼ਾਂ ਦੇ ਨਾਲ ਪਰ ਅੱਜ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹੀ ਕਰ ਰਹੇ ਹਾਂ ਕਿ ਕਾਲਾ ਰੰਗ ਆਪਾਂ ਕਹਿੰਦੇ ਹੁੰਦੇ ਨਾ ਕਿ ਬੋਲੀਆਂ ਵੀ ਬਹੁਤ ਨੇ ਤੇ ਗੀਤ ਵੀ ਬਹੁਤ ਨੇ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਨਹੀਂ
1: ਮੈਂ ਜ਼ੁਲਫਾਂ ਦੀ ਤਾਂ ਸ਼ਾਇਰੀ ਵੀ ਬਹੁਤ ਜ਼ਿਆਦਾ ਹੈ ਨਾ ਬਸ ਜ਼ੁਲਫ ਦੇਖਦੇ ਹੀ ਇੱਕੋ ਜਿਹੜਾ ਪਿਆਰ ਹੈ ਤੇ ਰੋਮਾਂਸ ਹੈ ਉਹ ਜਾਗ ਜਾਂਦਾ ਹੁੰਦਾ ਹੈ
0: ਤੇ ਵਾਲਾਂ ਦਾ ਸ਼ਿੰਗਾਰ ਜਿਹੜੀ ਹੈ ਅਸੀਂ ਅੱਜ ਗੱਲ ਕਰਾਂਗੇ ਪਰਾਂਦੇ ਦੀ ਤੇ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜ ਵਾਂਗ ਹੈ ਜਦੋਂ ਅਸੀਂ ਕਦੇ ਪੰਜਾਬੀ ਪਹਿਰਾਵਾ ਪਾਉਣਾ ਹੈ ਤਾਂ ਫਿਰ ਸਾਨੂੰ ਆਪਣੇ ਆਪ ਨੂੰ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਪਤਾ ਹੁੰਦਾ ਵੀ ਅਸੀਂ ਕਿੱਥੇ ਕਿੱਦਾਂ ਦਾ ਹੇਅਰ ਸਟਾਈਲ ਬਣਾਉਣਾ ਤਾਂ ਉਹਦੇ 'ਚ ਜਦੋਂ ਪੰਜਾਬੀ ਪਹਿਰਾਵਾ ਪਾਉਣਾ ਤਾਂ ਸਾਨੂੰ ਲੱਗਦਾ ਵੀ ਜੇ ਅਸੀਂ ਕਿਸੇ ਇੱਦਾਂ ਦੇ ਫੰਕਸ਼ਨ 'ਤੇ ਜਾ ਰਹੇ ਹਾਂ ਤੀਜ 'ਤੇ ਜਾ ਰਹੇ ਹਾਂ ਜਾਂ ਲੇਡੀ ਸੰਗੀਤ 'ਤੇ ਜਾ ਰਹੇ ਹਾਂ ਖਾਸ ਕਰਕੇ ਹੈ ਨਾ
1: ਜਦੋਂ ਪੰਜਾਬੀ ਪਹਿਰਾਵਾ ਉਹ ਕੀਤੀ ਜਾਂਦੀ ਹੈ ਅਤੇ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਪਰਾਂਦੇ
0: ਕਿੰਨੇ ਸੋਹਣੇ ਸੋਹਣੇ ਜਿਹੜੇ ਹੈਗੇ ਆ ਬਾ ਕਮਾਲ ਪਰਾਂਦੇ ਜਿਹੜੇ ਹੈਗੇ ਆ ਉਹ ਪਾਏ ਹੁੰਦੇ ਆ
1: ਬਿਲਕੁਲ ਤੇ ਨਾ ਸਿਰਫ ਪੰਜਾਬੀ ਪਹਿਰਾਵੇ ਦੇ ਨਾਲ ਨਹੀਂ ਸੂਟ ਨਾਲ ਤਾਂ ਸਾਨੂੰ ਲੱਗਦਾ ਹੀ ਹੈ ਨਾ ਜਾਂ ਘੱਗਰੇ ਜਦੋਂ ਅਸੀਂ ਪਾਉਂਦੇ ਹੁੰਦੇ ਆ ਕਿੱਦਾਂ ਕਰਨਾ ਹੁੰਦਾ ਅੱਜ ਕੱਲ੍ਹ ਤੁਸੀਂ ਦੇਖੋਗੇ ਜਿਹੜਾ ਅਸੀਂ ਫਿਊਜ਼ਨ ਦੇ ਵਿੱਚ ਰੀਕ੍ਰੀਏਟ ਕਰਦੇ ਹਾਂ ਨਾ ਚੀਜ਼ਾਂ
0: ਬਿਲਕੁਲ
1: ਤੇ ਕੁੜੀਆਂ ਅੱਜ ਕੱਲ੍ਹ ਜੀਨ ਦੇ ਨਾਲ ਵੀ ਉਹ ਪਰਾਂਦਾ ਨਾ ਪਾਉਣ ਲੱਗ ਗਈਆਂ
0: ਜੀ ਤਾਂ ਇੱਕ ਉਹੀ ਗੱਲ ਆ ਗਈ ਨਾ ਕਿ ਆਪਣੀ ਸੋਚ ਹੈ ਅਸੀਂ ਕਿਵੇਂ ਆਪਣੇ ਆਪ ਨੂੰ ਤਿਆਰ ਕਰਨਾ ਹੈ ਨਾ ਤਾਂ ਪਰਾਂਦਾ ਜਿਹੜਾ ਹੈ ਸਾਡੇ ਸੱਭਿਆਚਾਰ ਦਾ ਇੱਕ ਗਹਿਣਾ ਮੰਨਿਆ ਜਾਂਦਾ ਹੈ ਅਤੇ ਪਰਾਂਦਾ ਜਿਹੜਾ ਹੈਗਾ ਉਹ ਸਿੰਪਲ ਵੀ ਹੋ ਸਕਦਾ ਜਿਵੇਂ ਸਿੰਪਲ ਅਸੀਂ ਕਾਲਾ

0: ਇੱਕ ਗਹਿਣਾ ਮੰਨਿਆ ਜਾਂਦਾ ਹੈ, ਤੇ ਪਰਾਂਦਾ ਜਿਹੜਾ ਹੈਗਾ ਉਹ ਸਿੰਪਲ ਵੀ ਹੋ ਸਕਦਾ, ਜਿਵੇਂ ਸਿੰਪਲ ਅਸੀਂ ਕਾਲੀ ਡੋਰੀ ਹੁੰਦੀ ਹੈ, ਇਕੱਲੀ
1: ਜੀ
0: ਤਿੰਨ ਲੜੀਆਂ ਹੁੰਦੀਆਂ ਉਹਦੇ 'ਚ, ਹੈ ਨਾ। ਪਰ ਕੁੜੀਆਂ ਅਤੇ ਨੂੰਹਾਂ ਦੇ ਵਿੱਚ ਫਰਕ ਹੁੰਦਾ ਸੀ ਪਹਿਲਾਂ, ਇਹੀ ਫਰਕ ਹੁੰਦਾ ਸੀ ਕਿ ਕੁੜੀਆਂ ਜਿਹੜੀਆਂ ਆਮ ਤੌਰ 'ਤੇ ਘੱਟ ਜਿਹੜਾ ਹੈਵੀ ਨਹੀਂ ਪਾਉਂਦੀਆਂ ਸੀ
1: ਪਾਉਂਦੀਆਂ ਸੀ
0: ਪਰਾਂਦਾ,
1: ਫੀਮੇਲ
0: ਪਰ
1: ਜੀ,
0: ਜਿਹੜੀਆਂ ਵਿਆਹੀਆਂ ਸੱਜ ਵਿਆਹੀਆਂ ਉਹ ਭਾਰੇ ਪਰਾਂਦੇ ਜਿਹੜੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ।
1: ਬਿਲਕੁਲ, ਤੇ ਉਹਨਾਂ ਦਾ ਜਿਹੜਾ ਥੋੜਾ ਜਿਹਾ ਰੂਪ ਹੈ ਪਰਾਂਦੇ ਦਾ ਉਹ ਬਦਲ ਜਾਂਦਾ
0: ਬਦਲ
1: ਸੀ,
0: ਜਾਂਦਾ
1: ਜਿੱਥੇ ਉਹ
0: ਸੀ
1: ਸਿੰਪਲ ਹੁੰਦਾ ਸੀ ਫਿਰ ਉਹਦੀ ਸਜਾਵਟ ਹੈ
0: ਸਜਾਵਟ
1: ਜਿਹੜੀ ਉਸ ਦੇ ਨਾਲ ਬਦਲ
0: ਜੀ।
1: ਜਾਂਦੀ ਸੀ।
0: ਅਸੀਂ ਦੇਖਦੇ ਹਾਂ ਮਾਰਕੀਟ ਦੇ ਵਿੱਚ ਅੱਜ ਵੀ ਪਰਾਂਦਾ ਜਿਹੜਾ 1,000 2,000 ਰੁਪਏ

0: ਲਾਲ।
1: ਲਓ ਜੈਸਮੀਨਾ, ਆਸਾ ਸਿੰਘ ਮਸਤਾਨਾ ਜੀ ਨੇ ਤਾਰੀਫ ਕੀਤੀ
0: ਜੀ
1: ਤੇ ਕਾਲੀ ਗੁੱਤ ਤੇ ਨਾਲ ਪਰਾਂਦਾ ਲਾਲ
0: ਲਾਲ।
1: ਤੇ ਡੋਰੀ ਵੀ ਕਹਿ ਦਿੰਦੇ ਹਾਂ ਅਸੀਂ, ਹੈ ਨਾ, ਇਹਨੂੰ ਜਿਹੜੀਆਂ ਤਿੰਨ ਲੜੀਆਂ ਵਾਲਾ ਅਸੀਂ ਪਹਿਲਾਂ ਕਿਹਾ
0: ਜੀ
1: ਸੀਗਾ। ਇਸ ਦੇ ਆਮ ਤੌਰ 'ਤੇ ਰੇਸ਼ਮੀ ਧਾਗੇ ਦੀਆਂ ਬਣੀਆਂ ਹੁੰਦੀਆਂ ਨੇ ਇਹ, ਅਤੇ ਪਹਿਲਾਂ, ਹੁਣ ਤਾਂ ਆਪਾਂ ਜਿਵੇਂ ਕਹਿ ਰਹੇ ਹਾਂ ਰੂਪ ਬਦਲਦਾ ਜਾ ਰਿਹਾ,
0: ਜੀ
1: ਪਹਿਲਾਂ ਕੁੜੀਆਂ ਬਾਹਰ ਨਹੀਂ ਜਾਂਦੀਆਂ ਸੀ, ਘਰ ਦੇ ਕੰਮ ਹੀ ਕਰਦੀਆਂ ਸੀ, ਤਾਂ ਉਸ ਸਮੇਂ ਜਿਹੜੇ ਘਰ ਦੀਆਂ ਸਵਾਣੀਆਂ ਹੁੰਦੀਆਂ ਸੀ ਉਹਨਾਂ ਨੂੰ ਪਰਾਂਦਾ ਗੁੰਦਣਾ ਸਿਖਾਉਂਦੀਆਂ ਸੀ,
0: ਜੀ ਜੀ
1: ਤਾਂ ਉਹ ਪਰਾਂਦਾ ਆਪ ਜਿਹੜਾ ਗੁੰਦਦੀਆਂ ਹੁੰਦੀਆਂ ਸੀ। ਇਸੇ ਤਰ੍ਹਾਂ ਜਿਹੜੇ ਘੱਗਰੇ 'ਚ ਪਾਉਣ ਵਾਲੇ ਨਾਲੇ ਆ ਰੇਸ਼ਮੀ, ਉਹ ਵੀ ਖੁਦ ਗੁੰਦਦੀਆਂ ਹੁੰਦੀਆਂ ਸੀ। ਅਤੇ ਸਾਡਾ ਸ਼ਹਿਰ ਜਿਹੜਾ ਹੈਗਾ
0: ਪਟਿਆਲਾ
1: ਉਹ ਤਾਂ ਨਾਲਿਆਂ ਵਾਸਤੇ ਅਤੇ
0: ਫੇਮਸ ਹੈ
1: ਪਰਾਂਦਿਆਂ
0: ਜੀ,
1: ਵਾਸਤੇ ਮਸ਼ਹੂਰ ਹੈ
0: ਬਿਲਕੁਲ। ਬਹੁਤ
1: ਜੀ।
0: ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ ਪਟਿਆਲਾ, ਜਿਹੜੀ ਸਲਵਾਰ ਹੈ ਨਾ ਤੇ ਜੁੱਤੀ ਹੈ ਉਹ ਸਾਰਾ ਕੁਝ ਹੀ ਪਟਿਆਲੇ ਦਾ ਸ਼ਾਹੀ
1: ਸ਼ਾਹੀ
0: ਮੰਨਿਆ
1: ਮੰਨਿਆ
0: ਜਾਂਦਾ ਹੈ ਨਾ,
1: ਜੀ
0: ਤੇ ਦੂਰ ਦੂਰ ਤੱਕੋਂ ਲੋਕ ਲੈਣ ਆਉਂਦੇ
1: ਲੈਣ
0: ਹੁੰਦੇ
1: ਆਉਂਦੇ
0: ਨੇ
1: ਨੇ
0: ਵੀ ਅਸੀਂ ਪਟਿਆਲੇ ਜਾ ਕੇ ਲੈ
1: ਦੇਖੋ,
0: ਕੇ
1: ਹੁਣ
0: ਆਉਣੀਆਂ ਨੇ ਇਹ ਚੀਜ਼ਾਂ
1: ਦੇਖੋ ਬਾਜ਼ਾਰ ਵੀ ਪਰਾਂਦਿਆਂ ਵਾਲਾ ਬਾਜ਼ਾਰ
0: ਪਰਾਂਦੇ ਜੀ
1: ਤੇ ਪਰਾਂਦੇ ਜਿਹੜੇ ਨੇ ਉਹਨਾਂ ਦੀ ਦਿੱਖ ਜਿਹੜੀ ਹੈ ਵੱਖੋ ਵੱਖਰੀ ਹੋ ਸਕਦੀ ਹੈ, ਤੇ ਰੇਸ਼ਮੀ ਧਾਗਿਆਂ ਦੇ ਬਣੇ ਹੁੰਦੇ ਨੇ, ਤੇ ਜਿਹਨਾਂ ਦੇ ਜਿਵੇਂ ਸਾਡੇ ਵਰਗੇ ਨੇ, ਤੁਹਾਡੇ ਤਾਂ ਵਾਲ ਲੰਬੇ ਨੇ,
0: ਜੀ ਜੀ
1: ਜਿਹਨਾਂ ਦੇ
0: ਜੀ
1: ਵਾਲ ਲੰਬੇ ਨਹੀਂ ਹੈਗੇ, ਥੋੜ੍ਹੇ ਛੋਟੇ ਨੇ, ਤਾਂ ਉਹ ਵਾਲਾਂ ਨੂੰ ਲੰਮਾ ਦਿਖਾਉਂਦਾ ਜੀ, ਪਰਾਂਦਾ ਜਿਹੜਾ
0: ਪਰਾਂਦਾ ਪਾਇਆ
1: ਪਾਇਆ
0: ਹੋਇਆ
1: ਜਾਂਦਾ, ਤਾਂ
0: ਬਿਲਕੁਲ
1: ਉਹ ਵਾਲਾਂ ਨੂੰ ਲੰਮਾ ਦਿਖਾਉਣ ਵਾਸਤੇ ਪਾਇਆ ਜਾਂਦਾ
0: ਬਿਲਕੁਲ। ਤੇ ਨਾ ਜਦੋਂ ਪਰਾਂਦਾ ਪਾ ਲੈਂਦੇ ਆ ਤੇ ਜਦੋਂ ਉਸ ਆਲੇ ਦੁਆਲੇ ਵੱਜਦਾ ਰਹਿੰਦਾ ਆਡੀ ਮਜ਼ਾ ਜਿਹਾ ਆਉਂਦਾ
1: ਉਹਨੂੰ
0: ਹੈ
1: ਅਸੀਂ
0: ਨਾ
1: ਕਹਿੰਦੇ ਲੱਜਾਂ ਤੇ ਵੱਜਦਾ ਢਾਕਾਂ ਤੇ, ਤੇ ਉਹ ਜਿਹੜਾ ਜਦੋਂ ਤੁਰਦੀ ਦੀ ਤੋਰ, ਆਪਾਂ ਤਾਂ ਹੀ ਕਹਿੰਦੇ ਮੋਰਨੀ ਵਰਗੀ ਤੋਰ,
0: ਜੀ ਨਾਲੇ ਜਿਵੇਂ ਅਸੀਂ ਗਾਣਾ ਵੀ ਸੁਣਾਇਆ ਹੈ ਨਾ ਲੱਕ ਹਿੱਲੇ
1: ਵਜਾਜਣ
0: ਜਣ
1: ਜਾਂਦੀ
0: ਦਾ,
1: ਦਾ
0: ਤੇ ਉਹ
1: ਹਾਂ
0: ਬਿਲਕੁਲ ਪੂਰੀ
1: ਪੂਰੀ
0: ਫੀਲਿੰਗ ਤੁਹਾਨੂੰ ਆ
1: ਜਾਂਦੀ
0: ਹੈ
1: ਜੀ। ਤੇ ਸ਼ਿੰਗਾਰ ਦਾ ਜਦੋਂ ਵੀ ਵਿਆਹ ਦੇ ਕੱਪੜੇ ਭੇਜੇ ਜਾਂਦੇ ਸੀ, ਤਾਂ ਉਸ ਸਮੇਂ ਵੀ ਅੱਜ ਵੀ ਹੈ ਕਿ ਜਦੋਂ ਵੀ ਸੂਟ ਮੁੰਡੇ ਵਾਲੇ ਵਰੀ ਦਾ ਸੂਟ ਭੇਜਦੇ ਨੇ ਤਾਂ ਉਹਦੇ ਨਾਲ ਪਰਾਂਦਾ ਜ਼ਰੂਰ ਭੇਜਿਆ ਜਾਂਦਾ
0: ਬਿਲਕੁਲ। ਤੇ ਅੱਜ ਕੱਲ੍ਹ ਤਾਂ ਹੋਰ ਹੀ ਬੜਾ ਉਹਦੇ 'ਚ ਘੁੰਗਰੂ ਲੱਗੇ ਹੋਏ ਨੇ ਹੈ ਨਾ, ਸ਼ੀਸ਼ੇ
1: ਸ਼ੀਸ਼ੇ
0: ਲੱਗੇ
1: ਹੋਏ
0: ਨੇ, ਬਹੁਤ ਸਾਰੀਆਂ
1: ਗੋਟਾ
0: ਚੀਜ਼ੀਆਂ
1: ਪੱਟੀ ਲੱਗੀ ਹੋਈ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਗੁੱਤ ਬਣਾ ਕੇ ਤੇ ਉਹਦੇ ਵਿੱਚ ਪਰਾਂਦਾ ਗੁੰਦਿਆ ਜਾਂਦਾ, ਤਾਂ ਉਹ ਬਹੁਤ ਹੀ, ਚਾਹੇ ਅੱਗੋਂ ਦੀ ਅਸੀਂ ਫੇਸ ਦੇਖੀਏ ਨਾ ਦੇਖੀਏ, ਪਿੱਛੋਂ ਦੀ ਜਦੋਂ ਅਸੀਂ ਸਿਰ ਦੇਖਿਆ ਨਾ, ਤਾਂ ਪਿੱਛੋਂ ਦੇਖ ਕੇ ਪਰਾਂਦੇ ਦੀ ਜਿਹੜੀ ਹੈ ਲੁੱਕ ਦੇਖ ਕੇ ਹੀ ਸਾਨੂੰ ਇਹ ਹੁੰਦਾ ਵੀ ਜਿਹੜੀ ਅੱਗੇ ਮੁਟਿਆਰ ਜਾ ਰਹੀ ਹੈ ਬਹੁਤ ਸੋਹਣੀ
0: ਹੈ,
1: ਹੈ ਨਾ।
0: ਤੇ ਮੈਨੂੰ ਲੱਗਦਾ ਸਾਰੀਆਂ
1: ਮੁਟਿਆਰਾਂ
0: ਜਦੋਂ ਸੱਜ
1: ਸੋਹਣੀਆਂ
0: ਜਾਂਦੀਆਂ ਨੇ ਫਿਰ ਬਹੁਤ ਹੀ
1: ਸੋਹਣੀਆਂ
0: ਹੋ
1: ਲੱਗਦੀਆਂ
0: ਜਾਂਦੀਆਂ ਨੇ।
1: ਚਲੋ ਆਪਾਂ ਸੁਣਦੇ ਹਾਂ ਕੀ ਕਹਿੰਦੇ ਨੇ ਮਨਜੀਤ ਪੱਪੂ।

0: ਲਓ ਜੀ, ਗੀਤ ਅਸੀਂ ਸੁਣਵਾਇਆ ਸੁਖਸ਼ਿੰਦਰ ਸਿੰਘ ਦਾ ਅਤੇ ਮਨਜੀਤ ਪੱਪੂ ਦੀਆਂ ਆਵਾਜ਼ਾਂ 'ਚ, ਅਤੇ ਆਪਾਂ ਗੱਲ ਕਰ ਰਹੇ ਸੀ ਕਿ ਵਾਲ ਗੁੰਦੇ ਜਾਂਦੇ ਨੇ ਅਤੇ ਵਾਲਾਂ ਨੂੰ ਜਿਹੜਾ ਇਕੱਠਾ ਕਰਕੇ ਇੱਕ ਥਾਂ 'ਤੇ ਜਦੋਂ ਗੁੱਛੇ ਨੂੰ ਜਦ ਗੁੰਦਿਆ ਜਾਂਦਾ ਸੀ ਤਾਂ ਉਸਨੂੰ ਅਸੀਂ ਮਿੱਢੀ ਕਹਿ ਦਿੰਦੇ ਹਾਂ, ਅਤੇ ਅਕਸਰ ਔਰਤਾਂ ਜਿਹੜੀਆਂ ਹੈਗੀਆਂ ਨੇ, ਕਿਉਂਕਿ ਕੰਮ ਕਾਰ ਘਰਾਂ ਦੇ ਵਿੱਚ ਜ਼ਿਆਦਾ ਹੁੰਦੇ ਸੀ ਪਹਿਲਾਂ, ਤਾਂ ਉਹ ਮੂਹਰੇ ਮਿੱਢੀਆਂ ਕਰਕੇ ਰੱਖਦੀਆਂ ਸੀਗੀਆਂ, ਜਿਹਦੇ ਨਾਲ ਵਾਲਾਂ ਦਾ ਖਿਲਾਰ ਨਹੀਂ ਪੈਂਦਾ ਸੀਗਾ।
1: ਬਿਲਕੁਲ, ਤੇ ਇਹ ਵੀ ਕਿਹਾ ਜਾਂਦਾ ਕਿ ਜਦੋਂ ਤੁਸੀਂ ਮਤਲਬ ਜਿਵੇਂ ਧੋਇਆ ਹੈ ਨਾ ਸਿਰ ਵਗੈਰਾ ਆਪਣਾ, ਉਸ ਦਿਨ ਤੇਲ ਤੂਲ ਚੰਗੀ ਤਰ੍ਹਾਂ ਲਾਇਆ, ਮਿੱਟੀਆਂ ਗੁੰਦੀਆਂ, ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਸੀ ਵੀ 3-4 ਦਿਨ ਤੁਹਾਨੂੰ ਨਾ ਫਿਰ ਉਹਨਾਂ ਨੂੰ
0: ਛੇੜਨ ਦੀ ਲੋੜ ਨਹੀਂ ਪੈਂਦੀ,
1: ਉਹ ਬੜਾ ਸਾਫ਼ ਸੁਥਰਾ ਇਸੇ ਤਰ੍ਹਾਂ ਰਹਿੰਦਾ ਸੀ।
0: ਤੋ ਇਸੇ ਕਰਕੇ ਉਹੀ ਕਹਿ ਰਹੀ ਨਾ ਕਿ ਕੰਮ ਕਾਜ ਜ਼ਿਆਦਾ ਹੁੰਦੇ ਸੀ ਪਹਿਲਾਂ, ਤੇ ਜਿਸ ਕਰਕੇ ਜਿਹੜੀਆਂ ਔਰਤਾਂ ਨੇ ਉਹ
1: ਆਪਣੇ ਤਰੀਕੇ ਉਹਨਾਂ ਨੇ ਗੱਡੇ ਹੋਏ ਸੀ ਨਾ ਕਿ ਇਹ ਕੰਮ ਤੋਂ ਅਸੀਂ 2-4 ਦਿਨ ਅਸੀਂ ਆਪਣੇ ਆਪ ਨੂੰ ਫਾਰਗ
0: ਕਰਨਾ ਹੈ ਜੀ। ਤਾਂ ਮਿੱਢੀਆਂ ਅਤੇ ਜਿਹੜੀਆਂ ਛੋਟੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ ਦੀਆਂ ਵੀ ਮਿੱਢੀਆਂ ਕਰਕੇ ਹੀ ਜਿਹੜੀਆਂ ਗੁੱਤਾਂ ਗੁੰਦੀਆਂ ਜਾਂਦੀਆਂ ਸੀ। ਤਾਂ ਇੱਕ ਪਿਛਲੇ ਸਮਿਆਂ ਦੇ ਵਿੱਚ ਜਾਤੀ ਹੁੰਦੀ ਸੀ ਜਿਹੜੀ ਕਿ ਵਿਸ਼ੇਸ਼ ਕਰ ਇਸ ਕੰਮ ਲਈ ਰੱਖੀ ਜਾਂਦੀ ਸੀ, ਜਿਹੜੀਆਂ ਬਹੁਤ ਧਨਾੜ ਘਰਾਂ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀ ਜਾਂ ਗੁੱਡੀਆਂ ਹੁੰਦੀਆਂ ਸੀ, ਰਾਣੀਆਂ ਮਹਾਰਾਣੀਆਂ ਹੁੰਦੀਆਂ ਸੀ, ਉਹਨਾਂ ਲਈ ਖਾਸ ਤੌਰ 'ਤੇ ਗੁੰਦਾਂ ਗੁੰਦਣ ਲਈ, ਮਿੰਟੀਆਂ ਗੁੰਦਣ ਲਈ ਖਾਸ ਤੌਰ 'ਤੇ ਇੱਕ ਕੰਮ ਹੀ ਹੁੰਦੀ ਸੀ ਜਿਹੜੀ ਉਹਨਾਂ ਦੀਆਂ ਜਿਹੜੀਆਂ ਮਿੱਢੀਆਂ ਨੂੰ ਗੁੰਦਦੀ ਸੀ ਅਤੇ ਉਹਨਾਂ 'ਚ ਡੋਰੀ ਪਾਉਂਦੀ ਸੀ, ਅਤੇ ਨਾਲ ਉਹਨਾਂ ਦਾ ਜਿਹੜਾ ਕੰਘੀ ਡੋਰੀ ਜੋ ਵੀ ਧਾਗਾ ਜੋ ਵੀ ਕਰਨਾ ਹੁੰਦਾ ਸੀ ਉਹ ਸਾਰਾ ਉਹਨਾਂ ਨੂੰ ਫੜਾ ਦਿੰਦੇ ਸੀ, ਅਤੇ ਉਹ ਆਪਣੇ ਹਿਸਾਬ ਨਾਲ ਬਣਾਉਂਦੀਆਂ ਸੀ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਗੁੱਤਾਂ। ਅਤੇ ਜਿਵੇਂ ਤੁਸੀਂ ਕਿਹਾ ਕਿ ਜਦੋਂ ਗੁੱਤ ਬਣਦੀ ਹੈ ਅਤੇ ਗੁੱਤ ਜਦੋਂ ਪਿੱਛੋਂ ਅਸੀਂ ਦੇਖਦੇ ਹਾਂ ਕੇਸ ਗੁੰਦੇ ਹੋਏ ਤਾਂ ਪਿੱਠ ਪਿੱਛੇ ਲਟਕੇ ਰਹਿੰਦੇ ਨੇ, ਉਸਨੂੰ ਅਸੀਂ ਆਪਣੀ ਭਾਸ਼ਾ 'ਚ ਗੁੱਤ ਕਹਿ ਦਿੰਦੇ ਹਾਂ, ਦੂਜੇ ਪਤਾ ਨਹੀਂ ਬ੍ਰੇਡ ਵੀ ਕਹਿੰਦੇ
1: ਅੰਗਰੇਜ਼ੀ ਦੇ ਵਿੱਚ ਹੈ ਨਾ।
0: ਅਤੇ ਉਹ ਗੁੱਤ ਜਿਹੜੀ ਹੈਗੀ ਹੈ ਉਹ ਜਿਹੜੀ ਹੈ ਚਾਰ ਚੰਨ ਲਾਉਂਦੀ ਹੈ ਪਰਸਨੈਲਿਟੀ ਦੇ ਵਿੱਚ। ਅਤੇ ਹੁਣ ਆਪਾਂ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਅਗਲੇ ਕਲਾਕਾਰ ਨਿਰਮਲ ਬਲਵਿੰਦਰ।

0: Akashvani at 90.
1: ਲਓ ਜੀ ਜੈਸਮੀਨ, ਆਪਾਂ ਗੱਲ ਕਰ ਰਹੇ ਸੀ ਪਰਾਂਦੇ ਦੀ ਤੇ ਆਪਣੇ ਸ਼ਹਿਰ ਦੇ ਪਰਾਂਦੇ ਦੇਸ਼ ਵਿਦੇਸ਼ਾਂ 'ਚ ਮਸ਼ਹੂਰ ਨੇ ਅਤੇ ਆਪਣਾ ਬਾਜ਼ਾਰ ਵੀ ਹੈ ਪਰਾਂਦਿਆਂ ਵਾਲਾ ਬਾਜ਼ਾਰ, ਅਤੇ ਜਿੱਥੇ ਅਸੀਂ ਅਕਸਰ ਘੁੰਮਦੇ ਰਹਿੰਦੇ ਹਾਂ
2: ਬਿਲਕੁਲ,
1: ਕਿਉਂਕਿ ਉੱਧਰ ਕੋਈ ਨਾ ਕੋਈ ਕੰਮ ਪੈਂਦਾ ਹੀ ਰਹਿੰਦਾ
2: ਬਿਲਕੁਲ। ਅਤੇ ਜੇ ਅਸੀਂ ਸੱਭਿਆਚਾਰ ਦੀ ਗੱਲ ਕਰੀਏ ਨਾ, ਤਾਂ ਵਕਤ ਦੇ ਨਾਲ ਸੱਭਿਆਚਾਰ ਦੇ ਜਿਹੜੇ ਅੰਗ ਹੁੰਦੇ ਨੇ ਉਹਨਾਂ 'ਚ ਵੀ ਕੋਈ ਨਾ ਕੋਈ
1: ਬਦਲਾਅ ਆਉਣਾ ਜ਼ਰੂਰੀ ਹੈ,
2: ਬਿਲਕੁਲ
1: ਜ਼ਰੂਰੀ ਵੀ,
2: ਅਤੇ ਉਹ ਆਉਂਦਾ ਵੀ ਰਹਿੰਦਾ ਹੈ ਨਾ। ਅੱਜ ਕੱਲ੍ਹ ਤੁਸੀਂ ਦੇਖੋਗੇ ਨਾ, ਜਿਹੜੀਆਂ ਜ਼ਿਆਦਾ ਭਾਰੀ ਭਰਕਮ ਜਿਵੇਂ ਅਸੀਂ ਕਰ ਲਿੱਤੀਆਂ ਨੇ, ਜਿਵੇਂ ਅਸੀਂ ਵਿਆਹਾਂ ਦੀ ਗੱਲ ਕਰ ਰਹੇ ਸੀ, ਉਹਨਾਂ ਦੇ ਵਿੱਚ ਪਰਾਂਦੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਉਹ ਕਾਫੀ ਭਾਰੀ ਹੁੰਦੀਆਂ ਨੇ, ਉਹ ਤੁਸੀਂ ਕਿਸੇ ਖਾਸ ਪ੍ਰੋਗਰਾਮ 'ਚ ਹੀ ਪਾ ਸਕਦੇ ਹੋ ਫਿਰ, ਹੈ ਨਾ। ਅਤੇ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਹੈ ਨਾ, ਇੱਕ ਤਾਂ ਇਸ ਗੱਲ ਦੀ ਖੂਬਸੂਰਤੀ ਇੰਨੀ ਹੈ ਕਿ ਜੇ ਉਹਨਾਂ ਨੇ ਜੀਨਸ ਵੀ ਪਾਈਆਂ ਹੋਈਆਂ ਨੇ ਨਾ, ਜਾਂ ਉੱਪਰ ਕੋਈ ਕੁੜਤੀ ਪਾਈ ਹੋਈ ਹੈ, ਉਹਦੇ ਨਾਲ ਹੀ ਪਰਾਂਦੀ ਪਾਉਣੀ ਹੈ। ਤੇ ਉਹਨਾਂ ਦੀ ਪਰਾਂਦੀ ਦਾ ਰੂਪ ਹੈ ਜਿਹੜਾ ਉਹ ਥੋੜਾ ਜਿਹਾ ਬਦਲ ਗਿਆ ਹੈ ਨਾ, ਉਹਨਾਂ ਨੇ ਕਰੋਸ਼ੀਏ ਦੀਆਂ ਪਰਾਂਦੀਆਂ ਨੇ ਜਿਹੜੀਆਂ ਉਹ ਬਣਾ ਲਈਆਂ ਨੇ,
1: ਕਿੰਨੀਆਂ ਸੋਹਣੀਆਂ
2: ਲੱਗਦੀਆਂ, ਬਹੁਤ ਕਿਊਟ ਲੱਗਦੀਆਂ ਨੇ ਹੈ ਨਾ। ਤੇ ਉਹਦੇ ਵਿੱਚ ਬੜੀ ਰੰਗ ਬਿਰੰਗੀਆਂ ਨੇ, ਉਹ ਬਹੁਤ ਸੋਹਣੀਆਂ ਸੋਹਣੀਆਂ, ਤੇ ਜਿਵੇਂ ਉਹ ਆਮ ਆਪਣਾ ਮਤਲਬ ਧਾਗੇ ਨੇ ਜਿਹੜੇ ਹੁੰਦੇ ਸੀ ਉਹ ਨਹੀਂ ਹੈਗੇ, ਉਹਨਾਂ ਨੇ ਨਾਲ ਉਹ ਕਰੋਸ਼ੀਏ ਦੇ ਕੱਢ ਕੇ ਨਾ ਲੜੀਆਂ ਹੁੰਦੀਆਂ ਨੇ ਤਿੰਨ ਉਸੇ ਤਰ੍ਹਾਂ, ਤੇ ਨੀਚੇ ਫੁੱਲਾਂ ਦਾ ਗੁੱਛਾ ਹੈ ਜਿਹੜਾ ਉਹ ਬਣਾ ਲਿਆ ਹੈ ਨਾ,
1: ਲੱਡੂ ਜਿਹਾ ਬਣਾਇਆ,
2: ਲੱਡੂ ਜਿਹਾ ਵੀ ਬਣਾ ਲਿਆ, ਤੇ ਬਹੁਤ ਸਾਰੀਆਂ ਚੀਜ਼ਾਂ ਉਹ ਉਹਦੇ ਵਿੱਚ ਬਣਾ ਲਈਆਂ ਨੇ, ਤੇ ਉਹ ਬਹੁਤ ਬਹੁਤ ਖੂਬਸੂਰਤ ਲੱਗਦੀਆਂ ਨੇ ਪਾਈਆਂ ਹੋਈਆਂ।
1: ਸਮੇਂ ਦੇ ਨਾਲ ਨਾਲ ਬਦਲਣਾ ਜ਼ਰੂਰੀ ਹੈ, ਕਿਉਂਕਿ ਖੜੋਤ ਜਿਹੜੀ ਹੈ ਉਹ ਮਾੜੀ ਹੁੰਦੀ ਹੈ, ਖੜਾ ਪਾਣੀ ਵੀ ਜਦੋਂ ਜੇਕਰ ਜ਼ਿਆਦਾ ਦਿਨ ਖੜਾ ਰਹੇ ਤਾਂ ਉਹ ਉਹਦੇ 'ਚੋਂ ਸਮੈਲ ਆਉਣ ਲੱਗ ਜਾਂਦੀ ਹੈ, ਬਾਸ ਆਉਣ ਲੱਗ ਜਾਂਦੀ ਹੈ, ਅਤੇ ਇਸ ਕਰਕੇ ਸੱਭਿਆਚਾਰ ਦਾ ਨਾਂ ਹੀ ਇਹੀ ਹੈ ਕਿ ਉਹ ਪੱਗ ਪੱਗ ਤੇ ਬਦਲਦਾ ਹੈ,
2: ਬਿਲਕੁਲ, ਤੇ ਉਸਦਾ ਰੂਪ ਬਦਲ ਸਕਦਾ ਹੈ, ਪਰ ਉਹ ਸਾਡੇ ਨਾਲ ਹੀ ਚੱਲਦਾ ਹੈ,
1: ਨਾਲ ਹੀ ਚੱਲਦਾ,
2: ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਵੀ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਨਾ ਆਪਣੇ ਸੱਭਿਆਚਾਰ ਦੀ ਪਈ ਨਹੀਂ, ਉਹਨਾਂ ਨੂੰ ਪਈ ਹੈ, ਬਸ ਉਹਦਾ ਥੋੜਾ ਰੂਪ
1: ਚੇਂਜ ਹੋ ਗਿਆ ਜੀ। ਤਾਂ ਸਮੇਂ ਦੇ ਨਾਲ ਬਦਲਣਾ ਵੀ ਜ਼ਰੂਰੀ ਹੈ, ਪਰ ਜਦੋਂ ਕਦੇ ਜਿਵੇਂ ਅਸੀਂ ਗੱਲ ਕੀਤੀ ਕਿ ਵਿਆਹ ਸ਼ਾਦੀ ਹੈ ਤਾਂ ਉਸ ਟਾਈਮ ਉਹ
2: ਟ੍ਰੈਡੀਸ਼ਨਲੀ
1: ਦਿੱਤੀ ਜਾਂਦੀ ਹੈ ਜੀ। ਅਤੇ ਇਸਤਰੀਆਂ ਜਿਹੜੀਆਂ ਨੇ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਕਹਿ ਰਹੇ ਸੀ ਮੀਡੀਆ ਬਣਾਉਂਦੀਆਂ ਨੇ, ਕੰਮ ਬਹੁਤ ਹੁੰਦੇ ਨੇ, ਇਸ ਕਰਕੇ ਉਹ ਜ਼ਿਆਦਾ ਦਿਨ ਜਿਹੜੀ ਹੈ ਸਿਰ ਵਾਹੁੰਦਾ ਵੇਲ ਨਹੀਂ ਮਿਲਦਾ ਸੀ,
2: ਵੇਲ ਨਹੀਂ ਮਿਲਦਾ ਸੀ, ਬਿਲਕੁਲ ਬਿਲਕੁਲ। ਤਾਂ ਮੀਡੀਆ ਸਾਰੇ ਅਸੀਂ ਜਿਹੜੇ ਅਸੀਂ ਗੱਲ ਕਰੀਏ ਪਿੰਡਾਂ ਦੀ ਹੈ ਨਾ, ਖੇਤੀ ਪ੍ਰਧਾਨ ਜਿਹੜੇ ਉਹ ਹਮੇਸ਼ਾ ਤੋਂ ਰਹੇ ਨੇ, ਹੁਣ ਤੱਕ ਵੀ ਅਸੀਂ ਦੇਖੀਏ ਬਹੁਤ ਵੱਡਾ ਹਿੱਸਾ ਖੇਤੀ ਪ੍ਰਧਾਨ ਹੈ ਨਾ, ਤੇ ਉਸ ਦੇ ਵਿੱਚ ਜਦੋਂ ਹੈਗੀਆਂ ਨੇ ਉਹਨਾਂ ਦਾ ਸਾਨੂੰ ਸ਼ਾਇਦ ਲੱਗਦਾ ਵੀ ਹਾਂ ਬੰਦੇ ਬਾਹਰ ਜਾ ਕੇ ਕੰਮ ਕਰ ਰਹੇ ਸੀ, ਪਰ ਔਰਤਾਂ ਦਾ ਵੀ ਓਨਾ ਹੀ ਦੁੱਗਣਾ ਕੰਮ ਬਲਕਿ ਹੋ ਜਾਂਦਾ ਸੀ
1: ਘਰ ਦੇ ਵਿੱਚ,
2: ਕਿਉਂਕਿ ਉਹ ਕਈ ਵਾਰ ਖੇਤਾਂ 'ਚ ਵੀ ਜਾ ਕੇ ਮਦਦ ਕਰਾ ਰਹੀਆਂ ਹੁੰਦੀਆਂ ਸੀ, ਤੇ ਉਹ ਘਰ ਦੇ ਵਿੱਚ ਵੀ ਕੰਮ ਕਰ ਰਹੀਆਂ
1: ਸੀ, ਜੇ ਘਰ ਦੇ ਵਿੱਚ ਪਸ਼ੂ ਰੱਖੇ ਤੇ ਉਹਨਾਂ ਨੂੰ ਵੀ ਦੇਖ ਰੇਖ ਕਰਨੀ ਹੈ ਨਾ, ਤੇ ਇਸ ਕਰਕੇ ਸਿਰ ਵਾਹੁਣ ਦਾ ਸਮਾਂ ਨਾ ਮਿਲਣ ਕਰਕੇ ਉਹ ਮੀਡੀਆਂ ਗੁੰਦੀਆਂ ਜਾਂਦੀਆਂ ਸੀ, ਪਰ ਅੱਜ ਕੱਲ੍ਹ ਮੀਡੀਆਂ ਫੈਸ਼ਨ
2: ਬਣਦੀਆਂ
1: ਜਾਂਦੀਆਂ। ਲਓ ਜੀ ਆਪਾਂ ਗੀਤ ਸੁਣਦੇ ਹਾਂ ਆਖਰੀ, ਤੇ ਗੁਰਦਾਸ ਮਾਨ ਦੀ ਆਵਾਜ਼ 'ਚ ਹੈ ਗੀਤ।

0: ਅੱਜ ਦਾ ਨਾਰੀ ਲੋਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਸੀਂ ਦੋਵੇਂ ਜਿਹੜੀਆਂ, ਮੈਂ ਜੈਸਮਿਨ
1: ਅਤੇ ਮੈਂ ਸੀਮਾ ਸ਼ਰਮਾ
0: ਜੀ। ਆਪਣੇ ਹਾਲ ਚਾਲ ਤਾਂ ਸਾਨੂੰ ਪਤਾ ਨੇ, ਅਤੇ ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਠੀਕ ਠਾਕ ਹੋਣਗੀਆਂ
1: ਜੀ।
0: ਅਤੇ ਅੱਜ ਦੇ ਪ੍ਰੋਗਰਾਮ ਦੀ ਉਡੀਕ ਵਿੱਚ ਹੋਣਗੀਆਂ।
1: ਦੇਖੋ ਆਪਾਂ ਜਿਉਂ ਹੀ ਆਪਾਂ ਨਾਰੀ ਲੋਕ ਦੀ ਜਿਹੜੀ ਹੈਗੀ ਆ ਆਪਣੀ ਸਿਗਨੇਚਰ ਟਿਊਨ ਚਲਾਈ ਹੈ, ਅਤੇ ਭੈਣਾਂ ਰੈਡੀ ਹੋ ਕੇ ਬੈਠ ਗਈਆਂ ਹੋਣੀਆਂ, ਅਤੇ ਕੀ ਅੱਜ ਸਾਡੇ ਕੋਲ ਨਾਰੀ ਲੋਕ ਪ੍ਰੋਗਰਾਮ 'ਚ ਹੈ, ਕੀ ਸੁਣਾਵਾਂਗੇ
0: ਫਿਰ, ਕੀ ਸੁਣਾਉਂਗੇ ਸ਼ੁਰੂਆਤ।
1: ਦੇਖੋ ਸਵੇਰੇ ਤਾਂ ਆਪਾਂ ਆਪਣੀਆਂ ਭੈਣਾਂ ਨੂੰ ਜਦੋਂ ਮੈਂ ਪ੍ਰੋਗਰਾਮ ਦਾ ਵੇਰਵਾ ਦੱਸਿਆ ਸੀ, ਤਾਂ ਉਹਦੇ 'ਚ ਇੱਕ ਮੁਲਾਕਾਤ ਸੁਣਾਉਣੀ ਹੈ ਤੇਰੀ ਮੇਰੀ ਇੱਕ ਜਿੰਦਰੀ, ਇਹਦੇ 'ਚ ਇੱਕ ਕਪਲ ਹੈ ਉਹਨਾਂ ਦੇ ਨਾਲ ਮੁਲਾਕਾਤ ਸੁਣਾਉਣੀ ਹੈ।
0: ਬਿਲਕੁਲ ਜੀ, ਰਜਿੰਦਰ ਕੌਰ ਅਤੇ ਗੁਰਮੇਲ ਸਿੰਘ ਹੋਰਾਂ ਨਾਲ ਤੇ ਗੱਲਬਾਤ ਕੀਤੀ ਹੈ ਰਣਦੀਪ
1: ਪੰਧੇਰ ਨੇ, ਤੇ ਨਾਲ ਨਾਲ ਅਸੀਂ ਆਪਣੀਆਂ ਭੈਣਾਂ ਦੇ ਨਾਲ ਸੁਰਖੀ ਵੀ ਸਾਂਝੀ ਕਰਦੇ ਹੁੰਦੇ ਹਾਂ।
0: ਬਿਲਕੁਲ, ਤੇ ਸੁਰਖੀ ਤੋਂ ਪਹਿਲਾਂ ਇੱਕ ਸੁਨੇਹਾ ਵੀ ਲਾ ਦਿੰਦੇ ਹਾਂ।
1: ਲਾ ਦਿਓ ਜੀ।
0: ਤੇ ਸੁਨੇਹਾ ਇਹ ਹੈ ਕਿ ਅੱਜ 2:30 ਵਜੇ ਤੁਸੀਂ ਸੁਣੋਗੇ ਸਾਡਾ ਪ੍ਰੋਗਰਾਮ ਸੁਨੇਹੇ। ਸਾਡੇ ਸਾਰੇ ਹੀ ਸੁਰੋਤਾ ਇਸ ਪ੍ਰੋਗਰਾਮ 'ਚ ਸਾਨੂੰ ਮੈਸੇਜ ਭੇਜਣਗੇ ਪਿਛਲੇ ਹਫ਼ਤੇ ਦੇ ਵਿੱਚ ਜਿਹੜੇ ਪ੍ਰੋਗਰਾਮ ਉਹਨਾਂ ਨੂੰ ਚੰਗੇ ਲੱਗੇ ਨੇ, ਜਾਂ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਥੋੜ੍ਹੀ ਜਿਹੀ ਖਟਕੀ ਹੋਵੇ, ਜਾਂ ਉਹਨਾਂ ਨੇ ਨਾਪਸੰਦ ਕੀਤੀ ਹੋਵੇ, ਸਾਰਾ ਕੁਛ ਤੁਸੀਂ ਸਾਨੂੰ ਲਿਖ ਕੇ ਭੇਜਣਾ 9465068
1: ਇਸ ਨੰਬਰ 'ਤੇ।
0: ਅਤੇ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ ਦਾ ਨਾਂ ਹੈ ਜਿਹੜਾ ਉਹ ਜ਼ਰੂਰ ਲਿਖਿਓ, ਅਤੇ ਅਸੀਂ ਭੈਣਾਂ ਨੂੰ ਖਾਸ ਤੌਰ 'ਤੇ ਗੁਜ਼ਾਰਿਸ਼ ਕਰਦੇ ਹਾਂ ਕਿ ਉਹਨਾਂ ਨੇ ਇਸ ਪ੍ਰੋਗਰਾਮ 'ਚ ਆਪਣੀ ਸ਼ਮੂਲੀਅਤ ਜ਼ਰੂਰ ਕਰਨੀ ਹੈ
1: ਜੀ। ਅਤੇ ਜੈਸਮਿਨ, ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਭੈਣਾਂ ਨਾਲ ਸੁਰਖੀ ਵੀ ਕਰਦੇ ਹੁੰਦੇ ਹਾਂ ਸਾਂਝੀ, ਅਤੇ ਅੱਜ ਦੀ ਸੁਰਖੀ ਜਿਹੜੀ ਹੈ ਉਹ ਮੈਂ ਅਸਲ 'ਚ ਅਖਬਾਰ ਪੜ੍ਹ ਰਹੀ ਸੀ, ਅਤੇ ਮੈਨੂੰ ਲੱਗਿਆ ਕਿ ਮੈਂ ਇਹੀ ਸੁਰਖੀ ਜਿਹੜੀ ਹੈ ਕਿਉਂ ਨਾ ਸਾਂਝੀ ਕਰਾਂ। ਇੱਕ ਨੌਜਵਾਨ ਲੜਕੀ ਹੈ 17 ਸਾਲ ਦੀ, ਕੁਮਕੁਮ ਅਨਿਲ ਮਹੌਦ, ਜਿਹਦਾ ਮੈਂ ਨਾਮ ਸਵੇਰ ਤੋਂ ਪੜ੍ਹ ਰਹੀ ਹਾਂ। ਉਸਨੇ ਤੀਰਅੰਦਾਜ਼ੀ ਦੇ ਵਿੱਚ ਸੋਨ ਤਗਮਾ ਜਿਹੜਾ ਡਬਲਸ ਦੇ ਵਿੱਚ ਜਿੱਤਿਆ,
0: ਉਹਨਾਂ ਦੇ ਨਾਲ ਜਿੱਤਿਆ ਜੀ ਵਿਜੇਵਾੜਾ ਦੇ ਧੀਰਜ ਹੋਰਾਂ ਨੇ।
1: ਜੀ ਜੀ ਜੀ। ਅਤੇ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਜ਼ਿੰਦਗੀ ਬਾਰੇ, ਤਾਂ ਇਹ ਜਿਹੜੀ ਭੈਣ ਕਹਿ ਸਕਦੇ ਹਾਂ, ਲੜਕੀ ਕਹਿ ਸਕਦੇ ਹਾਂ, ਬੇਟੀ ਕਹਿ ਸਕਦੇ ਹਾਂ, ਜਿਹੜੀ ਇਹ ਬੇਟੀ ਹੈ, ਇਸਦੀ ਜਿਹੜੀ ਪਿਛੋਕੜ ਦੀ ਗੱਲ ਕਰੀਏ ਤਾਂ ਬੜਾ ਪ੍ਰੇਰਣਾਦਾਇਕ ਜਿਹਾ ਪਿਛੋਕੜ ਹੈ ਇਹਨਾਂ ਦਾ। ਸਾਡੀਆਂ ਬਾਕੀ ਬੱਚੀਆਂ ਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਭੈਣਾਂ ਨੂੰ ਮਜ਼ਦੂਰ ਸ਼੍ਰੇਣੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਜਿਹਨਾਂ ਦੇ ਪਿਤਾ ਜਿਹੜੇ ਸੀ ਅਨਿਲ ਮੋਹੜ, ਜਿਹਨਾਂ ਦਾ ਨਾਮ ਇਹਨਾਂ ਨੇ ਨਾਲ ਲਗਾਇਆ ਹੋਇਆ, ਉਹ ਸਿਰਫ ਸਵੀਟਸ ਦੇ ਬਾਕਸ ਬਣਾਉਂਦੇ ਸੀ, ਜਿਹਨਾਂ 'ਚ ਮਠਿਆਈਆਂ ਪੈਕ ਕੀਤੀਆਂ ਜਾਂਦੀਆਂ ਨੇ, ਡੱਬੇ ਬਣਾਉਂਦੇ ਸੀ ਮਠਿਆਈਆਂ ਦੇ। ਅਤੇ ਜਿਹੜੀ ਕੁਮਕੁਮ ਹੈ, ਇਸ ਨੂੰ ਬੜਾ ਸ਼ੌਕ ਸੀ ਤੀਰਅੰਦਾਜ਼ੀ ਦਾ, ਅਤੇ ਇਸਨੇ ਆਪਣੀ ਸ਼ੁਰੂਆਤ ਜਿਹੜੀ ਹੈਗੀ ਹੈ ਉਹਦੀ ਦਾਦੀ ਨੇ, ਇਹ ਦੇਖਦੇ ਹੋਏ ਕਿ ਬੱਚੀ ਜਿਹੜੀ ਹੈ ਉਹ ਇਸ ਫੀਲਡ 'ਚ ਜਾਣਾ ਚਾਹੁੰਦੀ ਹੈ, ਤਾਂ ਉਹਨਾਂ ਨੇ 3000 ਰੁਪਏ ਦਾ ਇੱਕ ਲੱਕੜ ਦਾ ਧਨੁਸ਼ ਜਿਹੜਾ ਹੈਗਾ ਬੱਚੀ ਨੂੰ ਖਰੀਦ ਕੇ ਦਿੱਤਾ, ਅਤੇ ਤੋਹਫੇ ਵਜੋਂ ਦਿੱਤਾ, ਗਿਫਟ ਦਿੱਤਾ ਉਸਨੂੰ। ਅਤੇ 5 ਸਾਲ ਪੁਰਾਣੇ ਉਸਨੇ ਦੂਜੇ ਹੱਥ ਵਾਲੇ ਧਨੁਸ਼ ਦੀ ਵਰਤੋਂ ਕਰਕੇ ਹੀ ਆਪਣੀ ਜਿਹੜੀ ਹੈ ਸ਼ੁਰੂਆਤ ਕੀਤੀ, ਅਤੇ ਉਸੇ ਜਿਹੜਾ ਹੈਗਾ ਪੁਰਾਣਾ ਧਨੁਸ਼ ਹੈ ਉਸਦੇ ਨਾਲ ਕਈ ਖਿਤਾਬ ਵੀ ਇਹਨੇ ਆਪਣੇ ਨਾਂ ਕੀਤੇ। ਅਤੇ ਅੱਜ ਕੱਲ੍ਹ ਅਮਰਾਵਤੀ 'ਚ ਰਾਧੇ ਜਿਹੜੀ ਤੀਰਅੰਦਾਜ਼ ਅਕੈਡਮੀ ਹੈ ਉਹਨਾਂ ਦੀ ਕੋਈ, ਉੱਥੇ ਉਹ ਜਿਹੜੀ ਹੈ ਸਿੱਖ ਰਹੇ ਨੇ, ਕੋਚਿੰਗ ਲੈ ਰਹੇ ਨੇ, ਉਹਨਾਂ ਦੇ ਕੋਚ ਨੇ। ਅਤੇ 2028 ਓਲੰਪਿਕ ਨੂੰ ਆਪਣਾ ਆਖਰੀ ਲੰਬੇ ਸਮੇਂ ਦਾ ਟੀਚਾ ਘੋਸ਼ਿਤ ਕੀਤਾ ਉਹਨਾਂ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਹ ਭੈਣ ਜੋ ਨੇ ਕੁਮੁਦ ਨੇ, ਇਹ ਕੁਮਕੁਮ ਮਾਫ਼ ਕਰਨਾ ਕੁਮਕੁਮ ਜਿਹੜੇ ਨੇ ਉਹ ਜ਼ਰੂਰ ਮੈਡਲ ਲੈ ਕੇ ਆਉਣਗੇ ਗੇਮਸ ਦੇ ਵਿੱਚੋਂ।
0: ਤੇ ਜੇ ਹੁਣ ਤੱਕ ਦੇ ਇਹਨਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਕਾਫੀ ਸ਼ਾਨਦਾਰ ਹੀ ਰਿਹਾ। ਵਿਸ਼ਵ ਕੱਪ ਵਿੱਚ ਇਹਨਾਂ ਦੀ ਸਿਰਫ 3ਵਾਰ ਦੀ ਮੌਜੂਦਗੀ ਹੈ ਇਹ, ਤੇ ਇਹਨਾਂ ਦੇ ਵਿੱਚ ਇਹਨਾਂ ਨੇ ਲਗਾਤਾਰ ਜਿਹੜੇ 2 ਸੋਨੇ ਦੇ ਤਗਮੇ ਹੀ ਜਿੱਤੇ ਨੇ
1: ਜੀ।
0: ਪਿਛਲੇ ਮਹੀਨੇ ਸ਼ੰਘਾਈ ਦੇ ਵਿੱਚ ਉਹਨਾਂ ਨੇ ਮੇਜ਼ਬਾਨ ਚੀਨ ਦੇ ਖਿਲਾਫ ਵੀ ਖਿਤਾਬ ਜਿੱਤਣ ਲਈ ਜੇਤੂ ਤੀਰ ਜਿਹੜਾ ਇਹਨਾਂ ਨੇ ਚਲਾਇਆ ਸੀ।
1: ਤੇ ਏਸ਼ੀਆਈ ਖੇਡਾਂ ਦੀ ਵੀ ਵਿੱਚ ਵੀ ਉਹਨਾਂ ਦੀ ਚੋਣ ਜਿਹੜੀ ਹੈ ਰਾਸ਼ਟਰੀ ਟਰਾਇਲਾਂ ਦੌਰਾਨ ਚੋਟੀ ਦਾ ਦਰਜਾ ਪ੍ਰਾਪਤ ਕਰਦਿਆਂ ਬਾਕੀ ਪ੍ਰਤੀਯੋਗੀਆਂ ਨੂੰ ਹਰਾਉਣ ਤੋਂ ਬਾਅਦ ਜਪਾਨ ਦੇ ਆਈਚੀ ਨਾਗੋਆ ਵਿੱਚ ਹੋਣ ਵਾਲੀਆਂ 2026 ਦੀਆਂ ਏਸ਼ੀਆਈ ਖੇਡਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ ਹੈ, ਅਤੇ ਉਮੀਦ ਹੈ ਇਹ ਮੈਡਲ ਜ਼ਰੂਰ ਲੈ ਕੇ ਆਉਣਗੇ ਇਹਨਾਂ ਗੇਮਸ ਦੇ ਵਿੱਚੋਂ, ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨਗੇ, ਆਪਣੇ ਪਰਿਵਾਰ ਦਾ, ਆਪਣੇ ਸਮਾਜ ਦਾ ਨਾਂ ਰੋਸ਼ਨ ਕਰਨਗੇ।

0: ਓ ਜੋਗਿੰਦਰਾ, ਪਰਾਲੀ ਨਾ ਸਾੜੀ।
1: ਕਿਉਂ ਬਈ, ਫਿਰ ਕੀ ਕਰਨਾ ਇਸ ਦਾ?
0: ਇਸ ਵਾਰ ਬੋਰਡ ਨੇ ਰਿਮੋਟ ਸੈਂਸਿੰਗ ਸੈਂਟਰ ਨਾਲ ਮਿਲ ਕੇ ਕੈਬ ਬਣਾਈਏ, ਜਿੱਥੇ ਪਰਾਲੀ ਸੜੂਗੀ ਉਸ ਥਾਂ ਦਾ ਵੇਰਵਾ ਸੰਬੰਧਿਤ ਨੋਡਲ ਅਫਸਰ ਦੇ ਧਿਆਨ ਵਿੱਚ ਆਊਗਾ ਤੇ ਪਟਵਾਰੀ ਵੱਲੋਂ ਜ਼ਮੀਨ ਦੇ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਊਗੀ।
1: ਹੈਂ, ਫਿਰ ਪਰਾਲੀ ਦਾ ਕੀ ਬਣੂ?
2: ਕੁਝ ਨਹੀਂ ਤਾਇਆ, ਜ਼ਮੀਨ 'ਚ ਹੀ ਵਾਧੇ, ਅਗਲੀ ਫਸਲ ਦੇ ਝਾੜ 'ਚ ਵਾਧਾ ਹੋਊ, ਬਾਇਓ ਡੀ ਕੰਪੋਸਟ ਖਾਦ ਬਣਜੂ।
0: ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਸਭ ਨੂੰ ਇਹੋ ਸਲਾਹ, ਜੇ ਬਚਾਉਣੀ ਇਹ ਹਰਿਆਲੀ ਤਾਂ ਫਿਰ ਮਿੱਤਰਾ ਨਾ ਸਾੜ ਪਰਾਲੀ।
3: ਜੀ ਭੈਣੋ, ਤੁਸੀਂ ਆਨੰਦ ਮਾਣ ਰਹੇ ਪ੍ਰੋਗਰਾਮ ਨਾਰੀ ਲੋਕ ਦਾ, ਤੇ ਹੁਣ ਅਸੀਂ ਗੱਲਾਂ ਕਰਨੀਆਂ ਨੇ ਸਾਡੇ
4: ਪਹਿਰਾਵੇ,
3: ਹੈ ਨਾ
4: ਜੀ?
3: ਕਿਉਂਕਿ ਦੇਖੋ, ਗਰਮੀ ਇੰਨੀ ਜ਼ਿਆਦਾ ਹੈ ਨਾ, ਇੱਕ ਤਾਂ ਪਹਿਲਾਂ ਤੁਹਾਡਾ ਘਰ ਤੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ, ਜੇ ਫਿਰ ਕਿਤੇ ਜਾਣਾ ਪੈ ਹੀ ਜਾਏ ਫਿਰ ਥੋੜਾ ਤਿਆਰ ਹੋਣ ਨੂੰ ਜੀ ਨਹੀਂ ਕਰਦਾ ਹੈਗਾ, ਤੇ ਫਿਰ ਇਸ 'ਚ ਕੀ ਕਰ ਸਕਦੇ ਹਾਂ ਅਸੀਂ? ਕੋਈ ਟਿਪਸ ਹੈਗੀਆਂ ਨੇ ਤੁਹਾਡੇ ਕੋਲ?
4: ਇਸ 'ਚ ਆਪਾਂ ਇਹ ਕਰ ਸਕਦੇ ਹਾਂ ਕਿ ਜੇਕਰ ਅਸੀਂ ਕਲਰ ਦੀ ਚੋਣ ਕਰਨੀ ਹੈ, ਡਰੈਸ ਦੇ ਕਲਰ ਦੀ ਚੋਣ ਕਰਨੀ ਹੈ, ਤਾਂ ਅੱਜ ਕੱਲ੍ਹ ਪੇਸਟਲ ਕਲਰ ਹੀ ਟ੍ਰੈਂਡ ਦੇ ਵਿੱਚ ਨੇ, ਬਟਰ ਯੈਲੋ ਕਲਰ ਹੋ ਗਿਆ, ਆਈਸੀ ਬਲੂ ਹੋ ਗਿਆ, ਇੱਦਾਂ ਦੇ ਰੰਗ ਜਿਹੜੇ ਆ ਹਲਕੇ ਅਤੇ ਫਿੱਕੇ, ਮਤਲਬ ਜਿਹੜੇ ਦੇਖਣ 'ਚ ਸੋਹਣੇ ਲੱਗਦੇ ਨੇ, ਹਲਕੇ ਹੁੰਦੇ ਨੇ ਪਰ ਫਿੱਕੇ ਹੁੰਦੇ ਨੇ, ਪਰ ਉਹ ਇਸ ਕਰਕੇ ਹੈ ਕਿ ਜਿਹੜੀ ਸੂਰਜ ਦੀ ਗਰਮੀ ਹੈ ਉਸਨੂੰ ਐਬਜ਼ੋਰਬ ਨਹੀਂ ਕਰਦੇ, ਸੋਖਦੇ ਨਹੀਂ ਹੈਗੇ, ਜਿਸ ਕਰਕੇ ਸਰੀਰ ਨੂੰ ਠੰਡਕ ਮਿਲਦੀ ਹੈ।
3: ਬਿਲਕੁਲ, ਨਾਲੇ ਅੱਖਾਂ ਨੂੰ ਵੀ ਨਹੀਂ ਚੁੱਭਦੇ ਹੈਗੇ, ਹੈ ਨਾ? ਮੈਨੂੰ ਲੱਗਦਾ ਤਾਂ ਹੀ ਤੁਸੀਂ ਅੱਜ ਇਹ ਪਿਆਰਾ ਜਿਹਾ ਰੰਗ ਪਾਇਆ ਹੋਇਆ ਟ੍ਰੈਂਡ ਕਰਕੇ, ਹੈ ਨਾ?
4: ਅਤੇ ਮੈਨੂੰ ਉਮੀਦ ਹੈ ਕਿ ਭੈਣਾਂ ਵੀ ਸਾਡੀਆਂ ਬਹੁਤ ਸਮਝਦਾਰ ਨੇ, ਕਿਉਂਕਿ ਗੂੜੇ ਰੰਗ ਦੇ ਕੱਪੜੇ ਜਿਹੜੇ ਨੇ ਉਹ ਜ਼ਿਆਦਾ ਤਾਪ ਸੋਖਦੇ ਨੇ, ਜਿਸ ਕਰਕੇ ਸਰੀਰ ਨੂੰ ਵੱਧ ਗਰਮੀ ਲੱਗਦੀ ਹੈ।
3: ਬਿਲਕੁਲ, ਤਾਂ ਹੀ ਕਾਲਾ ਤਾਂ ਬਿਲਕੁਲ ਹੀ ਕੋਈ ਪਾਕੇ ਨਹੀਂ ਰਾਜੀ ਹੁੰਦਾ, ਹੈ ਨਾ? ਅਤੇ ਰਾਤ ਨੂੰ ਹਜੇ ਹਾਲਾਂਕਿ ਜੇ ਕਿਸੇ ਵਿਆਹ ਸ਼ਾਦੀ ਤੇ ਜਾ ਰਹੇ ਹਾਂ ਉੱਥੇ ਸ਼ਾਇਦ ਫਿਰ ਵੀ ਚੱਲ ਜਾਏ, ਪਰ ਗਰਮੀ ਦੇ ਵਿੱਚ ਅਵੋਇਡ ਕਰਨਾ ਹੀ ਜ਼ਿਆਦਾ ਵਧੀਆ।
4: ਬਾਹਰ ਨਿਕਲਣਾ ਤਾਂ ਬਾਹਰ ਨਿਕਲਣ ਲੱਗਿਆ ਤੁਸੀਂ ਲਾਈਟ ਕੱਪੜੇ ਜਿਹੜੇ ਆ ਕੋਟਨ ਦੇ, ਜਿੱਥੋਂ ਤੱਕ ਹੋ ਸਕੇ ਕੋਟਨ ਦੇ ਕੱਪੜੇ ਜਿਹੜੇ ਹੈਗੇ ਆ ਉਹ ਪਾਓ,
3: ਪਾਣੀ ਚਾਹੀਦੇ
4: ਤੇ ਫਿੱਕੇ ਰੰਗਾਂ ਵਾਲੇ,
3: ਫਿੱਕੇ ਰੰਗਾਂ ਦੇ ਬਿਲਕੁਲ। ਤੇ ਜੇ ਤੁਸੀਂ ਹੈ ਨਾ ਵੀ ਜੀਨਸ ਵਗੈਰਾ ਪਾ ਲੈਂਦੇ ਹੋ ਜਾਂ ਪੈਂਟਸ ਨੇ ਜਿਹੜੀਆਂ ਉਹ ਪਾ ਲੈਂਦੇ ਹੋ, ਤਾਂ ਉਸ ਦੇ ਵਿੱਚ ਵੀ ਜਿਹੜੀਆਂ ਪੈਂਟਸ ਨੇ ਤੁਸੀਂ ਉਹ ਲਾਈਟ ਰੰਗ ਦੀ
4: ਲਾਈਟ ਰੱਖਦੇ ਹੋ, ਹੈ ਨਾ?
3: ਜੇ ਤੁਹਾਨੂੰ ਲੱਗਦਾ ਵੀ ਤੁਸੀਂ ਜ਼ਿਆਦਾ ਲਾਈਟ ਰੰਗ ਨਹੀਂ ਪਾਉਣਾ, ਉਹਦੇ ਨਾਲ ਤੁਸੀਂ ਥੋੜ੍ਹੀ ਜਿਹੀ ਡਾਰਕ ਜਿਹੜੀ ਟੋਪ ਹੈ ਜਾਂ ਕੋਈ ਕੁੜਤਾ ਹੈ
4: ਉਹਦਾ ਕੰਬੀਨੇਸ਼ਨ ਬਣਾ ਸਕਦੇ ਹੋ,
3: ਉਹ ਬੜੇ ਪਿਆਰੇ ਪਿਆਰੇ ਕੰਬੀਨੇਸ਼ਨ।
4: ਇਸੇ ਤਰ੍ਹਾਂ ਆਪਾਂ ਜਿਹੜੇ ਕਲਰ ਬੋਲੇ ਨੇ ਲਾਈਟਰ ਬੋਲੇ ਨੇ, ਉਹਨਾਂ ਦੇ ਨਾਲ ਵੀ ਅਸੀਂ ਸਲਵਾਰ ਡਾਰਕ ਕਲਰ ਦੀ ਲੈ ਸਕਦੇ ਹਾਂ, ਸ਼ਰਟ ਲਾਈਟ ਕਲਰ ਦੀ ਲੈ ਸਕਦੇ ਹਾਂ।
3: ਬਿਲਕੁਲ, ਤੇ ਅੱਜ ਕੱਲ੍ਹ ਤਾਂ ਪਿਆਰੇ ਪਿਆਰੇ ਜਿਹੜੇ ਸੂਟ ਨੇ, ਹੈ ਨਾ, ਥੋੜ੍ਹੀ ਛੋਟੀ ਜਿਹੀ ਕੁੜਤੀ ਹੈ, ਹਾਲਾਂਕਿ ਅਸੀਂ ਪਿੱਛੇ ਵਾਪਸ ਹੀ ਚਲੇ ਗਏ, ਹੈ ਨਾ, ਫਰਸੀ ਸਲਵਾਰ ਦੇ ਨਾਲ।
4: ਦੇਖੋ ਤੁਸੀਂ, ਕਹਿੰਦੇ ਨੇ ਰਿਵਾਜ਼ ਜਿਹੜਾ ਮੁੜ ਮੁੜ ਕੇ ਆਪਣੇ ਆਪ ਨੂੰ ਦੁਹਰਾਉਂਦਾ, ਤੇ ਉਹਦੇ ਵਿੱਚ ਪੁਰਾਣੇ ਸਮਿਆਂ ਦੇ, ਜੇ ਅਸੀਂ ਪੁਰਾਣੇ ਬਹੁਤ ਪੁਰਾਣੇ ਸਮਿਆਂ ਦੀਆਂ ਕਿਤੇ ਪਿਕਚਰਸ ਦੇਖੀਏ ਤਾਂ ਐਲਬਮਸ ਦੇਖੀਏ ਤਾਂ ਉਹਦੇ ਵਿੱਚ ਉਹੀ ਉਹ ਫਰਸੀ ਸਲਵਾਰ ਦੇ ਨਾਲ ਉੱਚਾ ਜਿਹਾ
3: ਸੂਟ ਹੁੰਦਾ ਸੀ, ਹੈ ਨਾ? ਪਹਿਲਾਂ ਜਦੋਂ ਇਹ ਨਾ ਇਹ ਫੋਟੋਆਂ ਦੇਖਦੇ ਸੀ ਕਿਸੇ ਦੀਆਂ, ਸਾਨੂੰ ਲੱਗਦਾ ਹੁੰਦਾ ਸੀ ਕਿਉਂਕਿ ਲੰਬੇ ਸੂਟ ਦਾ ਰਿਵਾਜ਼ ਆ ਗਿਆ ਸੀ, ਹੈ ਨਾ, ਵੀ ਹਾਏ ਤੁਸੀਂ ਕਿੰਨੇ ਉੱਚੇ ਸੂਟ ਪਾਉਂਦੇ ਸੀ। ਹੁਣ ਜਦੋਂ ਉਹਨਾਂ ਫੋਟੋਆਂ ਨੂੰ ਦੇਖਦੇ ਹਾਂ ਤਾਂ ਬੜੀਆਂ ਹੀ ਵਿੰਟੇਜ ਤੇ ਬੜੀਆਂ ਅਸਥੈਟਿਕ ਜਿਹੀਆਂ ਲੱਗਦੀਆਂ, ਹੈ ਨਾ, ਬੜੀਆਂ ਪਿਆਰੀਆਂ ਲੱਗਦੀਆਂ ਨੇ।
4: ਤੇ ਉਹ ਟ੍ਰੈਂਡ ਜਿਹੜਾ ਹੈਗਾ, ਰਿਵਾਜ਼ ਜਿਹੜਾ ਹੈਗਾ ਉਹ ਬਦਲਦਾ ਰਹਿੰਦਾ, ਤੇ ਉਸਦੇ ਨਾਲ ਹੀ ਆਪਣੇ ਆਪ ਨੂੰ ਵੀ ਬਦਲਣਾ ਜ਼ਰੂਰੀ ਹੈ। ਜਿਸ ਤਰ੍ਹਾਂ ਦੇ ਕੱਪੜੇ ਸਮਾਜ ਦੇ ਵਿੱਚ ਪਹਿਨੇ ਜਾ ਰਹੇ ਨੇ ਜਿਹੜੇ ਕਿ ਤੁਹਾਡੇ ਵਾਸਤੇ ਫਿੱਟ ਨੇ, ਵਧੀਆ ਨੇ, ਜਿਹੜੇ ਸਮਾਜ 'ਚ ਵਿਚਰਨ 'ਚ ਵਧੀਆ ਲੱਗਦੇ ਨੇ, ਉਹ ਕੱਪੜੇ ਜਿਹੜੇ ਹੈਗੇ ਆ ਸਾਨੂੰ ਉਸੇ ਤਰ੍ਹਾਂ ਦਾ ਆਪਣਾ ਜਿਹੜਾ ਸਟਾਈਲ ਬਣਾਉਣਾ
3: ਚਾਹੀਦਾ। ਬਿਲਕੁਲ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇਹੋ ਜਿਹੇ ਕੱਪੜੇ ਪਾ ਸਕਦੇ ਹੋ, ਹੈ ਨਾ, ਜਾਂ ਤੁਹਾਨੂੰ ਠੀਕ ਲੱਗਦੇ ਨੇ, ਤੁਸੀਂ ਕੰਫਰਟੇਬਲ ਹੋ ਤੇ ਕੰਫੀਡੈਂਟ ਵੀ ਹੋ, ਤਾਂ ਤੁਹਾਨੂੰ ਜ਼ਰੂਰ ਪਾਉਣੇ ਚਾਹੀਦੇ ਨੇ। ਉਹਨਾਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਕਈ ਵਾਰ ਜਿਹੜੀ ਕੁੜਤੀ ਆ ਉਹ ਪਲੇਨ ਹੁੰਦੀ ਹੈ ਤੇ ਸਲਵਾਰ ਹੈ ਜਿਹੜੀ ਉਹ ਡਿਜ਼ਾਈਨਰ ਜਾਂ ਫਿਰ ਪ੍ਰਿੰਟਡ ਹੈ, ਹੈ ਨਾ, ਤੇ ਉਹ ਬੜੇ ਖੂਬਸੂਰਤ ਲੱਗਦੇ ਨੇ। ਉਹਦੇ ਵਿੱਚ ਵੀ ਤੁਸੀਂ ਹਲਕੇ ਰੰਗ ਲੈ ਸਕਦੇ ਹੋ। ਸਲਵਾਰ ਹੈ ਜਿਹੜੀ

0: ਤੁਸੀਂ ਹਲਕੀ ਜੀ ਬਣਵਾ ਸਕਦੇ ਹੋ, ਜ਼ਰੂਰੀ ਨਹੀਂ ਤੁਸੀਂ ਫਰਸ਼ੀ ਬਣਵਾਉਣੀ ਹੈ, ਤੁਸੀਂ ਨੋਰਮਲ ਜਿਹੜੀ ਸਲਵਾਰ ਹੁੰਦੀ ਹੈ
1: ਸਿੰਪਲ
0: ਉਸ
1: ਰੇਬ
0: ਨੂੰ
1: ਵਾਲੀ ਸਲਵਾਰ
0: ਬਣਾ ਕੇ
1: ਬਣਾ
0: ਤੇ
1: ਸਕਦੇ
0: ਉਸ
1: ਹੋ।
0: ਦੇ ਵਿੱਚ ਉਸਨੂੰ ਹਲਕਾ ਰੱਖ ਕੇ ਗਰਮੀ ਦੇ ਵਿੱਚ ਉਹ ਬੜਾ ਵਧੀਆ ਰਹਿੰਦਾ।

0: ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਤੇ ਅਸੀਂ ਗੱਲ ਕਰ ਰਹੇ ਸੀ ਕਿ ਗਰਮੀ ਦੇ ਵਿੱਚ ਕੱਪੜੇ ਨੇ ਜਿਹੜੇ ਉਹ ਕਿਹੋ ਜਿਹੇ ਹੋਣੇ ਚਾਹੀਦੇ ਨੇ,
1: ਜੀ
0: ਹੈ ਨਾ, ਕਾਟਨ ਦੇ ਹੋਣੇ ਚਾਹੀਦੇ ਨੇ, ਲਾਈਟ ਵੇਟ ਜਾਂ ਸਾਨੂੰ ਲੱਗਣਾ ਚਾਹੀਦਾ, ਤੇ ਰੰਗ ਨੇ ਜਿਹੜੇ ਉਹ ਜ਼ਿਆਦਾ ਗੂੜੇ ਜੇ ਨਾ ਹੀ ਪਾਈਏ ਤਾਂ ਠੀਕ ਹੈ।
1: ਲਾਲ ਪੀਲੇ ਪਾ ਸਕਦੇ ਹਾਂ, ਪਰ ਜਦੋਂ ਫੰਕਸ਼ਨ ਹੈ ਤਾਂ ਹੀ ਤੁਸੀਂ ਜਿਹੜਾ ਹੈਗਾ
0: ਜੀ
1: ਬ੍ਰਾਈਟ ਕਲਰ ਜਿਹੜੇ ਆ ਉਸ
0: ਉਹ ਪਾਓ,
1: ਦੇ ਵਿੱਚ ਤਾਂ ਉਹੀ ਲੱਗਦੇ ਨੇ,
0: ਖਾਸ
1: ਪਰ
0: ਕਰਕੇ ਜੇ ਰਾਤ ਨੂੰ ਤੁਸੀਂ ਕਿਸੇ ਫੰਕਸ਼ਨ ਤੇ ਜਾ
1: ਜਾਣਾ
0: ਰਹੇ
1: ਹੈ
0: ਹੋ ਨਾ।
1: ਜੀ ਤੇ ਹੁਣ ਦੇਖੋ ਆਪਣੇ ਕੱਪੜਿਆਂ ਦੇ ਨਾਲ ਨਾਲ ਆਪਣੀ ਚਮੜੀ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ।
0: ਖਾਸ ਕਰਕੇ
1: ਹਾਂ,
0: ਗਰਮੀਆਂ
1: ਅਕਸਰ ਜਿਹੜੀਆਂ ਭੈਣਾਂ ਨੇ ਉਹ ਅਣਗਹਿਲੀਆਂ ਕਰ ਦਿੰਦੀਆਂ ਨੇ, ਅਣਗੌਲਿਆਂ ਕਰ ਦਿੰਦੀਆਂ ਇਸ ਚੀਜ਼ ਨੂੰ, ਪਰ ਕੁਝ ਬੇਸਿਕ ਚੀਜ਼ਾਂ ਨੇ ਜਿਹੜੀਆਂ ਸਾਨੂੰ ਜ਼ਰੂਰੀ ਜਿਹੜੀਆਂ ਹੈਗੀਆਂ ਅਪਣਾਉਣੀਆਂ ਚਾਹੀਦੀਆਂ ਨੇ, ਖਾਸ ਕਰਕੇ ਕਿ ਮੌਸਮ ਦੇ ਵਿੱਚ ਜਿਹੜੀ ਸਕਿਨ ਹੈ ਉਹ ਝੁਲਸ ਜਾਂਦੀ ਹੈ। ਜੇ ਅਸੀਂ ਬਾਹਰ ਜਾਂਦੇ ਹਾਂ ਤਾਂ ਜਿਹੜੀਆਂ ਸੂਰਜ ਦੀਆਂ ਤੇਜ਼ ਕਿਰਨਾਂ ਨੇ, ਅਲਟਰਾ ਵਾਇਲਟ ਰੇਜ਼ ਨੇ, ਉਹਨਾਂ ਕਰਕੇ ਜਿਹੜਾ ਸਕਿਨ ਹੈ ਉਹ ਝੁਲਸ ਜਾਂਦੀ ਹੈ, ਅਤੇ ਉਸ ਤੋਂ ਬਚਣ ਲਈ ਸਾਨੂੰ ਇਹ ਚਾਹੀਦਾ ਕਿ ਇਹ ਨਹੀਂ ਹੈ ਕਿ ਅਸੀਂ ਕੋਈ ਫੈਸ਼ਨ ਕਰਨਾ ਜਾਂ ਅਸੀਂ ਕੋਈ ਇੱਦਾਂ ਦਾ ਕੁਛ ਮਹਿੰਗਾ ਚੀਜ਼ ਇਸਤੇਮਾਲ ਕਰਨੀ ਹੈ,
0: ਆਪਣੀ
1: ਸਾਂਭ
0: ਸੰਭਾਲ
1: ਅਸੀਂ ਆਪ ਕਰਨੀ ਹੈ, ਅਤੇ ਜਿੱਥੋਂ ਤੱਕ ਹੋ ਸਕੇ ਘਰਾਂ ਦੇ ਵਿੱਚ ਘੀ ਕੁਮਾਰ ਜਿਹਨੂੰ ਅਸੀਂ ਐਲੋਵੇਰਾ ਕਹਿ ਦਿੰਦੇ ਹਾਂ ਉਹ ਸਭ ਤੋਂ ਅੱਛੀ ਚੀਜ਼ ਹੈ, ਦਹੀਂ ਹੈ ਇਹ, ਅਸੀਂ ਲਗਾ ਕੇ ਆਪਣੀ ਜਿਹੜੀ ਟੈਨਿੰਗ ਹੈ ਉਹ ਦੂਰ ਕਰ ਸਕਦੇ ਹਾਂ, ਅਤੇ ਇਸ ਤੋਂ ਇਲਾਵਾ ਜਿਹੜਾ ਜੇਕਰ ਤੁਸੀਂ ਲੈ ਸਕਦੀਆਂ ਹੋ ਤਾਂ ਕੋਈ ਚੰਗਾ ਸਨਸਕ੍ਰੀਨ ਜਿਹੜਾ ਹੈਗਾ ਉਹ ਇਸਤੇਮਾਲ ਕਰਨਾ ਚਾਹੀਦਾ, ਬਾਹਰ ਨਿਕਲਣ ਸਮੇਂ ਜਾਣ ਸਮੇਂ ਹੀ ਲਗਾਇਆ ਜਾਵੇ, ਪਹਿਲਾਂ ਨਾ ਲਗਾਇਆ ਜਾਵੇ, ਤਾਂ ਜੋ ਜਿਹੜੀ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਤੁਹਾਡੀ ਜਿਹੜੀ ਸਕਿਨ ਹੈ ਉਸਨੂੰ ਪ੍ਰਭਾਵਿਤ ਨਾ ਕਰ ਸਕਣ। ਹੱਥਾਂ ਪੈਰਾਂ ਦੀ ਚਮੜੀ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜਾ ਹਿੱਸਾ ਢੱਕਿਆ ਹੁੰਦਾ ਉਹ ਹਿੱਸਾ ਜਿਹੜਾ ਜਿਹੜਾ ਹਿੱਸਾ ਨਹੀਂ ਢੱਕਿਆ ਉਹਦੇ ਨਾਲ ਉਹ ਸਾਫ਼ ਸੁਥਰਾ ਰਹਿੰਦਾ ਹੈ,
0: ਰੰਗ ਦਾ
1: ਜੀ
0: ਫਰਕ ਜਿਹੜਾ ਪੈ
1: ਪੈ
0: ਜਾਂਦਾ
1: ਜਾਂਦਾ,
0: ਉਸਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਟੈਨਿੰਗ ਵੀ ਕਹਿੰਦੇ
1: ਟੈਨਿੰਗ ਵੀ
0: ਹਾਂ।
1: ਕਹਿ ਦਿੰਦੇ ਹਾਂ, ਅਤੇ ਉਸਨੂੰ ਦੂਰ ਕਰਨ ਲਈ ਸਾਨੂੰ ਇਹੀ ਹੈ ਕਿ ਜਿੱਥੇ ਤੱਕ ਹੋ ਸਕੇ ਅਸੀਂ ਫੁੱਲ ਸਲੀਵਸ ਪੂਰੀਆਂ ਬਾਹਾਂ ਦੇ ਕੱਪੜੇ ਹੀ ਪਾ ਲਈਏ, ਤਾਂ ਜੋ ਸਕਿਨ 'ਤੇ ਜਿਵੇਂ ਧੱਫੜ ਹੈ, ਮੁਹਾਸੇ ਹੈ, ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਹੋ ਜਾਂਦੀਆਂ ਨੇ, ਅਤੇ ਇਹਨਾਂ ਤੋਂ ਬਚਣ ਲਈ ਇਹੀ ਹੈ ਕਿ ਅਸੀਂ ਜਿੱਥੋਂ ਤੱਕ ਹੋ ਸਕੇ ਬਾਹਰ ਨਾ ਜਾਈਏ, ਜੇਕਰ ਅਸੀਂ ਬਾਹਰ ਜਾਣਾ ਵੀ ਹੈ ਤਾਂ ਸਨਸਕ੍ਰੀਨ ਵਗੈਰਾ ਲਗਾ ਕੇ ਜਾਈਏ।
0: ਬਿਲਕੁਲ, ਅਤੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਬਰਫ਼ ਤਾਂ ਸਾਡੇ ਘਰਾਂ ਦੇ ਵਿੱਚ ਹੁੰਦੀ ਹੈ ਨਾ, ਜਾਂ ਤਾਂ ਤੁਸੀਂ ਠੰਡੇ ਪਾਣੀ, ਖਾਸ ਕਰਕੇ ਬਰਫ਼ ਵਾਲੇ ਪਾਣੀ 'ਚ ਆਪਣਾ ਮੂੰਹ ਥੋੜ੍ਹੀ ਦੇਰ ਪਾ ਸਕਦੇ ਹੋ, ਜੇ ਤੁਹਾਨੂੰ ਉਹ ਨਹੀਂ ਕਰਨਾ ਤਾਂ ਸਿੱਧਾ ਜਿਹੜੀ ਬਰਫ਼ ਹੈ ਉਸ ਨੂੰ ਤੁਸੀਂ ਥੋੜ੍ਹਾ ਹਲਕਾ ਹਲਕਾ ਆਪਣੇ ਮੂੰਹ 'ਤੇ ਲਾ
1: ਕੱਪੜੇ ਦੇ ਵਿੱਚ
0: ਸਕਦੇ ਹੋ ਜੀ,
1: ਰੈਪ ਕਰਕੇ ਉਹ ਲਗਾ ਸਕਦੇ ਨੇ, ਅਤੇ ਜਿੱਥੋਂ ਤੱਕ ਹੋ ਸਕੇ ਜਿਹੜੀਆਂ ਸਾਡੀਆਂ ਨੌਜਵਾਨ ਭੈਣਾਂ ਨੇ ਉਹਨਾਂ ਦੇ ਵਾਸਤੇ ਇਹੀ ਟਿਪ ਹੈ ਕਿ ਉਹ ਟਾਈਮ ਟੂ ਟਾਈਮ ਜਿਹੜਾ ਆਪਣਾ ਮੂੰਹ ਜਿਹੜਾ ਹੈਗਾ ਉਹ ਪੂੰਝਣ ਦੀ ਬਜਾਏ, ਜਿਵੇਂ ਅਸੀਂ ਸਕਰੈਚ ਕਰਕੇ ਪੂੰਝ ਲੈਂਦੇ ਹਾਂ ਉਹਦੀ ਬਜਾਏ ਨਾ, ਚਾਹੇ ਟਿਸ਼ੂ ਨਾਲ ਹੀ ਚਾਹੇ ਵੈਟ ਵਾਈਪ ਨਾਲ ਕਰਦੇ ਹਾਂ, ਪਰ ਉਹ ਫਿਰ ਵੀ ਸਾਡੇ ਵਾਸਤੇ ਨੁਕਸਾਨਦੇਹ ਹੈ, ਕਿਉਂਕਿ ਉਸ ਸਮੇਂ ਜਿਹੜੀ ਸਾਡੀ ਸਕਿਨ ਹੈ ਉਹਦੇ ਵਿੱਚੋਂ ਦੀ ਬਹੁਤ ਸਾਰਾ ਪਸੀਨਾ ਅਤੇ ਬਹੁਤ ਸਾਰਾ ਤੇਲ ਨਿਕਲਿਆ ਹੁੰਦਾ ਜਿਹੜਾ ਚਿਪਕ ਜਾਂਦਾ, ਅਤੇ ਉਸਦੇ ਨਾਲ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਨੇ।
0: ਬਿਲਕੁਲ, ਨਾਲੇ ਉਹੀ ਸਾਰਾ ਨਾ ਤੁਹਾਡੇ ਸਾਰੇ ਮੂੰਹ 'ਤੇ
1: ਰਗੜਿਆ
0: ਜਾਂਦਾ, ਉਹ ਫਿਰ ਉਹ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ।
1: ਫਿਰ ਉਹਦੇ ਕਰਕੇ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਨੋਰਮਲ ਪਾਣੀ ਦੇ ਨਾਲ ਅਸੀਂ 3-4 ਵਾਰੀ ਦਿਨ 'ਚ ਜਦੋਂ ਵੀ ਸਾਨੂੰ ਲੱਗੇ ਕਿ ਮੂੰਹ ਹੁਣ ਚਿਕਨਾ ਹੋ ਗਿਆ ਤਾਂ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਸਿੰਪਲ ਪਾਣੀ ਨਾਲ ਮੂੰਹ ਧੋਈਏ,
0: ਮੂੰਹ ਧੋ ਸਕਦੇ ਹਾਂ। ਬਿਲਕੁਲ, ਅਤੇ ਜੇ ਤੁਸੀਂ ਥੋੜ੍ਹਾ ਜਿਹਾ ਕੁਛ ਪ੍ਰੋਡਕਟ ਲਾਉਂਦੇ ਹੋ ਹੈ ਨਾ, ਕੋਈ ਫੇਸ ਵਾਸ਼ ਹੈ ਜਾਂ ਤੁਹਾਨੂੰ ਕਈ ਵਾਰ ਡਾਕਟਰ ਨੇ ਵੀ ਦਿੱਤਾ ਹੁੰਦਾ,
1: ਬਿਲਕੁਲ
0: ਉਸ ਦੇ ਨਾਲ ਤੁਸੀਂ ਜ਼ਰੂਰ ਸਵੇਰੇ ਅਤੇ ਸ਼ਾਮ ਨੂੰ ਆਪਣਾ ਮੂੰਹ ਹੈ ਜਿਹੜਾ ਉਹ ਸਾਫ਼
1: ਕਰੋ।
0: ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ, ਕੰਮ ਕਾਰ ਤੋਂ ਆਉਂਦੇ ਹੋ, ਬਾਹਰ ਪੋਲਿਊਸ਼ਨ ਹੁੰਦਾ, ਉਦੋਂ ਆਪਣਾ ਸਕਿਨ ਹੈ ਜਿਹੜੀ ਉਸਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ,
1: ਅਤੇ ਚੰਗੀ ਤਰ੍ਹਾਂ ਜਿਹੜਾ ਹੈਗਾ ਸਕਿਨ ਨੂੰ ਸਾਫ਼ ਕੀਤਾ ਜਾਵੇ, ਅਤੇ ਨਾਲ ਨਾਲ ਜਿਹੜਾ ਹੈਗਾ ਹਲਕਾ ਮੋਇਸਚਰਾਈਜ਼ ਕਰਨ ਵਾਸਤੇ ਅਸੀਂ ਆਪਣੇ ਘਰ ਦੇ ਵਿੱਚ ਜਿਵੇਂ ਤੁਹਾਨੂੰ ਕਿਹਾ ਦਹੀਂ ਹੈ, ਗਲਿਸਰੀਨ ਹੈ, ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਅਸੀਂ ਐਲੋਵੇਰਾ ਹੈ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਸਕਿਨ ਨੂੰ ਹਾਈਡਰੇਟ ਕਰ ਸਕਦੇ ਹਾਂ।
0: ਬਿਲਕੁਲ, ਜੇ ਕਿਤੇ ਕੋਈ ਥੋੜ੍ਹਾ ਜਿਹਾ ਕੱਟ ਹੁੰਦਾ ਜਾਂ ਉਂਝ ਥੋੜ੍ਹੀ ਜਿਹੀ ਹਲਕੇ ਹਲਕੇ ਜਿਹੜੇ ਗਰਮੀ ਕਾਰਨ ਜਿਹੜੇ ਪਿੰਪਲਸ ਹੋ ਜਾਂਦੇ ਨੇ, ਉਹਨਾਂ 'ਤੇ ਤੁਸੀਂ ਸ਼ਹਿਦ ਵੀ ਲਾ ਸਕਦੇ ਹੋ, ਇੱਕ ਵਾਰ ਲਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਸਕਿਨ ਨੂੰ ਸੂਟ
1: ਕਰਦਾ ਹੈ ਕਿ ਨਹੀਂ ਕਰਦਾ।
0: ਹਰੇਕ ਚੀਜ਼ ਹੈ ਜਿਹੜੀ ਉਸਦਾ ਇੱਕ ਪੈਚ ਟੈਸਟ ਹੈ ਜਿਹੜਾ ਜ਼ਰੂਰ ਕਰ ਲੈਣਾ ਚਾਹੀਦਾ। ਅਸੀਂ ਆਲੇ ਦੁਆਲੇ ਦੀਆਂ ਗੱਲਾਂ ਸੁਣ ਕੇ ਅਕਸਰ ਹੀ ਇਹ ਚੀਜ਼ਾਂ ਨੂੰ ਲਾਉਣਾ ਅਤੇ ਰਗੜਨਾ ਸ਼ੁਰੂ ਕਰ ਦਿੰਦੇ ਹਾਂ, ਉਹ ਸਾਨੂੰ ਨਹੀਂ ਕਰਨਾ ਚਾਹੀਦਾ।
1: ਜੈਸਮਿਨ ਸਕਿਨ ਜਿਹੜੀ ਹੈ ਉਹਦੀ ਆਪਣਾ ਆਪਣਾ ਅਲੱਗ ਤਰ੍ਹਾਂ ਦਾ ਨੇਚਰ ਹੈ ਸਕਿਨ, ਕਿਸੇ ਦੀ ਓਇਲੀ ਸਕਿਨ ਹੈ, ਕਿਸੇ ਦੀ ਡਰਾਈ ਹੈ, ਕਿਸੇ ਦੀ ਟੀ ਜ਼ੋਨ ਹੈ, ਤਾਂ ਅਲੱਗ ਅਲੱਗ ਜਿਹੜੀ ਸਕਿਨ ਹੈ ਉਹਦੇ ਵਾਸਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਅਸੀਂ ਇਸਤੇਮਾਲ ਕਰਦੇ ਹਾਂ।

ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।

0: वातावरण बचाओ, धरती बचाओ।
1: ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDCA ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 48, 98880828048।
2: ਜੀ ਜੈਸਮੀਨਾ, 12:35 ਤੇ 35 ਸੈਕਿੰਡ ਹੋ ਗਏ ਨੇ
3: ਜੀ,
2: ਕੋਈ ਇੰਸੀਡੈਂਸ ਦੇਖੋ
3: ਬਿਲਕੁਲ।
2: ਤੇ ਹੁਣ ਆਪਾਂ ਸੁਣਾਉਣੀ ਆ ਮੁਲਾਕਾਤ
3: ਜੀ, ਤੇਰੀ ਮੇਰੀ ਇੱਕ ਜ਼ਿੰਦਗੀ ਤਹਿਤ ਰਜਿੰਦਰ ਕੌਰ ਤੇ ਗੁਰਮੇਲ ਸਿੰਘ ਹੋਰਾਂ ਨਾਲ ਮੁਲਾਕਾਤ ਕੀਤੀ ਹੈ ਰਣਦੀਪ ਪੰਧੇਰ ਨੇ।
4: ਤੇਰੀ ਮੇਰੀ ਇੱਕ ਜ਼ਿੰਦੜੀ ਪ੍ਰੋਗਰਾਮ ਨਾਰੀ ਲੋਕ ਦਾ ਇਹ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੇਰ। ਇਸ ਪ੍ਰੋਗਰਾਮ ਦੇ ਵਿੱਚ ਅਜਿਹੇ ਜੋੜਿਆਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਸਫ਼ਰ ਦਾ ਇੱਕ ਲੰਮਾ ਅਰਸਾ ਇੱਕ ਦੂਜੇ ਦੇ ਨਾਲ ਬਿਤਾਇਆ ਹੁੰਦਾ, ਇੱਕ ਦੂਜੇ ਨੂੰ ਸਮਰਪਿਤ ਕੀਤਾ ਹੁੰਦਾ। ਇਹ ਜੋੜੇ ਅਜਿਹੇ ਨੇ ਜਿਹੜੇ ਸਾਨੂੰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਬਹੁਤ ਕੁਝ ਸਿਖਾ ਸਕਦੇ ਨੇ, ਕਿਉਂਕਿ ਜ਼ਿੰਦਗੀ ਦਾ ਅਨੁਭਵ, ਰਿਸ਼ਤਿਆਂ ਦਾ ਬੜਾ ਡੂੰਘਾ ਅਨੁਭਵ ਉਹਨਾਂ ਦੇ ਕੋਲ ਹੈ। ਅਤੇ ਅਜਿਹੇ ਹੀ ਇੱਕ ਜੋੜੇ ਨੂੰ ਮੈਂ ਅੱਜ ਤੁਹਾਡੇ ਰੂਬਰੂ ਕਰਾਉਣਾ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਗੁਰਮੇਲ ਸਿੰਘ ਅਤੇ ਉਹਨਾਂ ਦੇ ਧਰਮ ਪਤਨੀ ਬੀਜੀ ਰਜਿੰਦਰ ਕੌਰ। ਤੁਹਾਨੂੰ ਦੋਵਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ,
5: ਧੰਨਵਾਦ ਜੀ ਤੁਹਾਡਾ ਸਾਨੂੰ ਇੱਥੇ ਸੱਦਿਆ।
6: ਸਤਿਕਾਰ ਸਾਰਾ ਸੁਰਤਿਆਂ ਨੂੰ
4: ਜੀ। ਅੱਛਾ, ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ?
6: ਮੇਰੇ 62 ਸਾਲ ਹੋ ਗਏ ਜੀ, 58 ਕਦੇ ਕੀ ਹੋ ਗਿਆ।
4: 58 ਸਾਲ ਹੋ ਗਏ, ਯਾਦ ਹੈ ਕਿੰਨੀ ਤਾਰੀਖ ਨੂੰ ਵਿਆਹ ਹੋਇਆ ਸੀ?
6: ਇਹ 1968
4: ਦੇ ਵਿੱਚ। ਠੀਕ ਹੈ ਜੀ। ਜਿਹੜਾ ਤੁਹਾਡਾ, ਤੁਸੀਂ ਇਸ ਵੇਲੇ ਪਟਿਆਲਾ ਦੇ ਵਿੱਚ ਰਹਿ ਰਹੇ ਹੋ, ਪੁਸ਼ਤੈਨੀ ਪਿੰਡ ਕਿਹੜਾ ਹੈ ਤੁਹਾਡਾ?
6: ਪਿੰਡ ਵਰਸਟ ਹੈ ਜੀ,
4: ਵਰਸਟ ਜ਼ਿਲ੍ਹਾ ਪਟਿਆਲਾ।
6: ਜ਼ਿਲ੍ਹਾ ਪਟਿਆਲਾ, ਮੇਰੀ ਜਨਮ ਭੂਮੀ ਉੱਥੇ ਦੀ ਵਾ।
4: ਅੱਛਾ ਜੀ,
6: ਵਰਸਟ ਦੀ
4: ਜੀ। ਅਤੇ ਜਦੋਂ ਤੁਹਾਡਾ ਵਿਆਹ ਹੋਇਆ ਵੀ ਜੀ, ਤੁਸੀਂ ਵਿਆਹ ਕੇ ਪਿੰਡ ਵਰਸਟ ਦੇ ਵਿੱਚ ਗਏ ਸੀ ਕਿ ਪਟਿਆਲੇ ਆਏ?
5: ਵਰਸਟ ਗਏ ਸੀਗੇ।
4: ਅੱਛਾ
5: ਹਾਂਜੀ।
4: ਵਿਚੋਲਾ ਕੌਣ ਸੀ ਤੁਹਾਡਾ?
5: ਵਿਚੋਲਾ ਮੇਰੇ ਭੂਆ ਦਾ ਮੁੰਡਾ ਸੀਗਾ ਜੀ।
4: ਅੱਛਾ।
5: ਪਹਿਲਾਂ ਭੂਆ ਕਹਿੰਦੀ ਤੀ ਰਿਸ਼ਤਾ ਜਾਣ ਨੂੰ, ਬਾਈ ਨੇ ਮਨਾ ਕਰਤਾ, ਫਿਰ ਉਹਦੀ ਡੈਥ ਹੋ ਗਈ, ਫਿਰ ਉਹ ਮੁੰਡਾ ਲੱਗ ਗਿਆ ਕਹਿਣ, ਭੂਆ ਦਾ ਮੁੰਡਾ। ਚਲੋ ਬਾਈ ਕਹਿੰਦਾ ਵੀ ਉਹਦਾ ਬੋਲ ਪਕਾਈਏ
4: ਜੀ,
5: ਫਿਰ ਬਸ ਰਿਸ਼ਤਾ ਕਰਤਾ। ਮੈਂ ਤਾਂ ਛੋਟੀ ਜਿਹੀ ਉਮਰ ਦੀ ਸੀ।
4: ਅੱਛਾ।
5: ਅਸੀਂ 6 ਭੈਣਾਂ ਅਤੇ ਸਾਡਾ 2 ਦਾ ਇੱਕ ਘਰ ਹੋ ਗਿਆ, ਇੱਕ ਵੱਡੀ ਭੈਣ ਦਾ ਹੋਰ ਕਿਤੇ ਹੋਇਆ ਸੀਗਾ
4: ਜੀ,
5: ਅਤੇ ਇਕੱਠੀਆਂ ਦਾ ਵਿਆਹ ਹੋਇਆ ਸੀਗਾ ਸਾਡਾ।
4: ਅੱਛਾ। ਅਤੇ ਜਦੋਂ ਤੁਹਾਡਾ ਵਿਆਹ ਹੋਇਆ
5: ਹਾਂਜੀ,
4: ਉਸ ਸਮੇਂ ਮਤਲਬ ਤੁਹਾਡਾ 2 ਭੈਣਾਂ ਦਾ ਇਕੱਠਾ ਵਿਆਹ ਹੋਇਆ?
5: ਹਾਂਜੀ।
4: 2 ਸਕੇ ਭਰਾਵਾਂ ਦੇ ਨਾਲ?
5: ਹਾਂਜੀ
4: ਜੀ। ਅਤੇ ਮਤਲਬ ਪਹਿਲਾਂ ਨਹੀਂ ਸੀ ਤੁਹਾਡੇ ਭੈਣ ਵਿਆਹ ਕੇ ਆਏ ਹੋਏ, ਇਕੱਠਿਆਂ ਦਾ ਹੀ ਵਿਆਹ ਹੋਇਆ ਸੀ?
5: ਇਕੱਠਿਆਂ ਦਾ ਹੀ ਹੋਇਆ ਸੀਗਾ। ਹਾਂਜੀ
4: ਜੀ।
5: ਵੱਡਿਆਂ ਦਾ ਹੀ ਸਮਝ ਲਓ, ਵੱਡੇ ਸੀਗੇ
4: ਜੀ,
5: ਇਹ ਛੋਟੇ ਸੀਗੇ, ਉਦੋਂ ਛੋਟੀ ਬੇਟੀ ਸੀ ਉਹਨਾਂ ਦੀ।
4: ਅੱਛਾ
5: ਹਾਂਜੀ।
4: ਠੀਕ ਹੈ ਜੀ। ਕਿੰਨੀ ਉਮਰ ਸੀ ਤੁਹਾਡੀ ਜਿਸ ਵੇਲੇ ਵਿਆਹ ਹੋਇਆ?
5: 17 ਸਾਲ ਦੀ ਸੀ ਜੀ ਮੈਂ।
4: ਅੱਛਾ।
5: ਛੋਟੀ ਸੀਗੀ, ਕਹਿੰਦੇ ਸੀ ਵੀ ਬਾਅਦ 'ਚ ਭੇਜਾਂਗੇ, ਫਿਰ ਹੌਲੀ ਹੌਲੀ
4: ਤੁਹਾਨੂੰ ਮੁਕਲਾਵਾ ਦਿੰਦੇ ਸੀ ਉਦੋਂ?
5: ਹਾਂ, ਦੇ ਤਾਂ ਇਕੱਠਾ ਦਿੱਤਾ ਸੀਗਾ ਦੇਣ ਲੈਣ, ਫਿਰ ਕਹਿੰਦੇ ਵੀ ਭੇਜਦੇ ਨਹੀਂ।
4: ਅੱਛਾ।
5: ਫਿਰ ਕਹਿੰਦੇ ਵੀ ਸੁੱਖਾਂ ਸੱਖਾਂ ਕਰਨੀਆਂ ਨੇ, ਕਿਤੇ ਦੇਵੀ 'ਤੇ ਜਾਣਾ ਅਤੇ ਬਰੇਕੋਟ 'ਤੇ ਜਾਣਾ
4: ਜੀ,
5: ਬਸ ਫਿਰ ਉੱਥੇ ਆਉਂਦੇ ਜਾਂਦੇ ਰਹੇ, ਬਸ ਮੈਂ ਜ਼ਿਆਦਾ ਜਦੋਂ ਪੇਕੇ ਹੀ ਰਹੀ ਸੀਗੀ।
4: ਠੀਕ ਹੈ ਜੀ। ਅਤੇ ਫਿਰ ਤੁਸੀਂ 62 ਤੋਂ ਪਟਿਆਲੇ ਕਦੋਂ ਆਉਂਦੇ ਹੋ?
6: ਇਹ 74 ਦੇ ਕਰੀਬ ਜਾਂਦੇ।
4: ਠੀਕ ਹੈ ਜੀ।
6: 1974 'ਚ ਉਹ ਵੀ ਮੈਂ ਇੱਥੇ ਪਟਿਆਲੇ ਆਉਂਦਾ ਸੀ ਸਾਈਕਲ 'ਤੇ, ਜਦ ਤਾਂ ਹੈ ਨਹੀਂ ਤਾਂ ਮੋਟਰਸਾਈਕਲ ਕੋਈ ਹੈ
4: ਜੀ,
6: ਇੱਥੇ ਆ ਕੇ ਕਮੇਟੀ 'ਚ ਲੱਗਾ ਸੀ ਫਿਰ, ਸਿਰਫ 10 ਰੁਪਏ ਦਿਹਾੜੀ।
4: ਅੱਛਾ।
6: ਉੱਥੋਂ ਚੱਲਦੇ ਰਹੇ, ਫਿਰ ਸਾਡੇ ਘਰ ਵੀ ਕੁਛ ਅੱਗੇ ਪਿੱਛੇ ਲੱਗ ਗਏ ਬੋਲਣ।
4: ਅੱਛਾ।
6: ਮੈਂ ਚਲੋ, ਫਿਰ ਮੇਰੀ ਮਾਂ ਲੱਗ ਗਈ ਕਹਿਣ, ਅਤੇ ਬੱਚੇ ਤਾਂ ਹੁੰਦੇ ਨਹੀਂ ਵੀ ਵਿਆਹ ਕਰਾ ਲਾ ਹੋਰ।
4: ਅੱਛਾ। ਤੁਹਾਡੇ ਵਿਆਹ ਤੋਂ ਮਤਲਬ ਕਿੰਨਾ ਬਾਅਦ ਤੁਹਾਡੇ ਪਹਿਲੀ ਔਲਾਦ ਹੋਈ?
6: 14 ਸਾਲ ਬਾਅਦ।
4: 14 ਸਾਲ ਤੁਹਾਡੇ ਕੋਈ ਬੱਚਾ ਨਹੀਂ ਹੋਇਆ?
6: ਇਹ ਬੇਟੀ ਹੋਈ ਹੈ ਵੱਡੀ
4: ਜੀ। ਅਤੇ ਫਿਰ ਤੁਹਾਡੇ ਮਤਲਬ ਜਿਹੜੇ ਸੱਸ ਮਾਂ ਸੀਗੇ ਉਹ ਇਹ ਕਹਿੰਦੇ ਸੀਗੇ ਕਿ ਤੁਹਾਡੇ ਘਰ ਵਾਲੇ ਦਾ ਦੂਜਾ ਵਿਆਹ ਕਰ ਦੇਣਾ।
5: ਹਾਂਜੀ।
4: ਤੁਹਾਨੂੰ ਮਤਲਬ ਤੁਸੀਂ ਕੁਝ ਨਹੀਂ ਸੀ ਬੋਲਦੇ?
5: ਨਹੀਂ, ਫਿਰ ਇਹਨਾਂ ਨੇ ਕਿਹਾ ਵੀ ਜੇ ਹੋਣਾ ਹੋਵੇ ਇਹਨਾਂ ਦੇ ਹੋ ਜਾਣਗੇ, ਨਹੀਂ ਭਾਵੇਂ ਕਈ ਵਿਆਹ ਕਰਾ ਲਈਏ, ਫਿਰ ਵੀ ਨਹੀਂ ਹੋਣਾ ਜੀ, ਫਿਰ ਕੀ ਕਰਾਂਗੇ।

0: ਮਾਂ ਆਪਾਂ ਵਿਆਹ ਨਹੀਂ ਕਰਾਉਣਾ ਇਹਦਾ,
1: ਹੋਣਾ
0: ਉਹ ਇਹਦੇ ਹੋ ਜੂ, ਨਹੀਂ ਹੋਣਾ ਉਹਦੀ ਮੌਜ ਹੈ।
1: ਅੱਛਾ ਜੀ, ਅਤੇ ਮੈਂ ਸੁਣਿਆ ਕਿ ਤੁਹਾਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਤੁਸੀਂ ਦੋਵੇਂ ਪਤਨੀਆਂ ਨੂੰ ਮਤਲਬ ਇੱਕ ਘਰ 'ਚ ਰੱਖ ਲਿਓ, ਤੁਸੀਂ ਇਹਨਾਂ ਨੂੰ ਨਾ ਛੱਡਿਓ ਪਰ ਦੂਜਾ ਵਿਆਹ ਕਰਾ ਲਓ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਜਿਹਾ ਹੋ ਜਾਂਦਾ ਸੀ।
0: ਹੋ ਜਾਂਦਾ ਜੀ, ਪਰ ਆਪਾਂ ਜਵਾਬ ਦਿੱਤਾ ਨਹੀਂ, ਇਹ ਨਹੀਂ ਕਰਨਾ।
1: ਤਾਂ ਤੁਸੀਂ ਕਿਹਾ ਕਿ ਦੂਜਾ ਵਿਆਹ ਨਹੀਂ ਕਰਾਉਣਾ? ਠੀਕ ਹੈ ਜੀ,
0: ਫਿਰ ਇਹਨੂੰ ਕਿਹਾ ਮਾਂ ਫਿਰ ਆਪਾਂ ਪਾਸੇ ਪੱਟ ਦੇਣਾ, ਹੋਰ ਕੀ ਕਰੀਏ, ਹਟਣਾ ਤਾਂ ਹੈ ਨਹੀਂ ਇਹਨਾਂ ਨੇ, ਫਿਰ ਅਸੀਂ ਬਚਾ ਜਾਵਾਂਗੇ।
1: ਅੱਛਾ, ਜਿਵੇਂ ਅੰਕਲ ਜੀ ਘਰ ਨਹੀਂ ਸੀ ਹੁੰਦੇ ਤਾਂ ਫਿਰ ਤੁਹਾਡੇ ਨਾਲ ਮਤਲਬ ਘਰੇ ਕਲੇਸ਼ ਹੁੰਦਾ ਸੀ?
2: ਬਸ ਚੱਲਣਾ ਪੈਂਦਾ ਸੀ, ਉਹ ਤਾਂ ਹੁਣ ਚੱਲਦਾ ਹੀ ਰਹਿੰਦਾ ਤੇ ਪਤਾ ਹੀ ਤਾਂ
1: ਜੀ,
2: ਨਹੀਂ ਤਾਂ ਉਹਨਾਂ ਉਹ ਕਰਦੇ ਨਹੀਂ ਤੇ ਮਹਿਸੂਸ ਨਹੀਂ ਕਰਦੇ ਤੇ ਜਿਹੜਾ ਹੁਣ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆ ਰਿਹਾ ਹੁਣ ਚੱਲਣੇ ਪਊਗੇ ਤਾਂ
1: ਜੀ।
2: ਹਾਂਜੀ, ਚੱਲਿਆ ਫਿਰ ਇੱਥੇ ਆ ਗਿਆ। ਚਲੋ
1: ਠੀਕ ਹੈ। ਅਤੇ ਇਹ ਮੰਨਿਆ ਜਾਂਦਾ, ਇਹ ਇੱਕ ਮਿੱਥ ਹੈ ਜਾਂ ਵਹਿਮ ਹੈ ਕਿ ਕਹਿੰਦੇ ਕਿ ਜੇ ਦੋ ਸਖੀਆਂ ਭੈਣਾਂ ਦਾ ਇਕੱਠਾ ਵਿਆਹ ਕਰਦੇ ਆ ਤਾਂ ਕਹਿੰਦੇ ਉਹਨਾਂ ਚੋਂ ਇੱਕ ਦਾ ਹੀ ਵਸੇਬਾ ਹੁੰਦਾ ਹੈ, ਤੁਸੀਂ ਇਹ ਗੱਲ ਸੁਣੀ ਸੀ ਪਹਿਲਾਂ?
2: ਹਾਂਜੀ ਸੁਣਦੇ ਸੀ,
1: ਕਹਿੰਦੇ ਹੁੰਦੇ ਸੀ।
2: ਹਾਂ, ਸਾਡਾ ਤਾਂ ਤਿੰਨਾਂ ਦਾ ਇਕੱਠਾ ਹੋਇਆ ਸੀ, ਸਮਝ ਲਓ ਇੱਕ ਦਿਨ ਭੈਣ ਦਾ ਵੱਡੀ ਦਾ ਹੋਇਆ, ਦੂਜੇ ਦਿਨ ਸਾਡਾ ਇਕੱਠਾ ਹੋਇਆ, ਕਿਉਂਕਿ ਅੱਗੇ ਰਾਤ ਰੱਖਦੇ ਸੀ ਨਾ।
1: ਅੱਛਾ ਅੱਛਾ, ਤੁਹਾਡੇ ਵਿਆਹ ਜਦੋਂ ਹੋਇਆ ਉਦੋਂ ਰਾਤ ਰੁਕਦੀ ਸੀ ਬਰਾਤ?
2: ਹਾਂਜੀ,
0: ਦੋ ਦੋ ਰਾਤਾਂ,
1: ਦੋ ਰਾਤਾਂ ਰੁਕ ਕੇ ਤੁਹਾਡਾ ਵਿਆਹ ਹੋਇਆ ਜੀ।
0: ਪਹਿਲਾਂ ਇਹਦੀ ਬੜੀ ਭੈਣ ਦਾ ਹੋਇਆ,
1: ਹਾਂਜੀ,
0: ਇੱਕ ਮੇਰੀ ਭਰਜਾਈ ਦਾ,
1: ਹਾਂਜੀ,
0: ਇੱਕ ਉਦੋਂ ਵੱਡੀ ਹੈ, ਉਹ ਯੂਨੀਵਰਸਿਟੀ ਜਾਂਦੀ ਉਰੇ।
1: ਅੱਛਾ ਜੀ,
0: ਉਹਦਾ ਹੋਇਆ, ਇਹਨਾਂ ਦੇ ਦੋਵਾਂ ਦੇ ਫੇਰੇ ਹੋ ਗਏ।
1: ਅੱਛਾ,
0: ਸਾਡੇ ਫੇਰੇ ਨਹੀਂ ਹੋਏ।
1: ਤੁਹਾਡਾ ਆਨੰਦ ਕਾਰਜ ਜਾਂ ਫੇਰੇ ਕੁਝ ਨਹੀਂ ਹੋਇਆ ਵਿਆਹ ਵੇਲੇ?
0: ਕੁਛ ਨਹੀਂ।
1: ਤੇ ਫਿਰ ਵਿਆਹ ਕਿਵੇਂ ਹੋਇਆ ਤੁਹਾਡਾ?
0: ਸਿਰਫ ਹਾਰ, ਗੈਂਦੇ ਦੇ ਫੁੱਲ ਤੋੜ ਕੇ,
1: ਹਾਂਜੀ,
0: ਹਾਰ ਬਣਾ ਕੇ, ਇੱਕ ਇਹਨੂੰ ਫੜਾਤਾ, ਇੱਕ ਮੈਨੂੰ ਫੜਾਤਾ, ਮੈਂ ਇਹਦੇ ਗੱਲ 'ਚ ਪਾਤਾ, ਇਹਨੇ ਮੇਰੇ 'ਚ ਪਾਤਾ ਜੀ।
1: ਮਤਲਬ ਧਾਰਮਿਕ ਰਸਮਾਂ ਕੋਈ ਨਹੀਂ ਹੋਈਆਂ?
0: ਬਿਲਕੁਲ,
1: ਕਿਉਂ ਨਹੀਂ ਹੋਈਆਂ?
2: ਉਸ ਦਿਨ ਵੀ ਲੇਟ ਹੋ ਰਹੇ ਸੀਗੇ, ਦਿਨ ਚੜ੍ਹ ਰਿਹਾ ਸੀਗਾ।
1: ਅੱਛਾ, ਤੇ ਲੇਟ ਹੋ ਰਹੇ ਸੀ ਇਸ ਲਈ ਸਿਰਫ ਇੱਕ ਫੁੱਲਾਂ ਦੇ ਹਾਰ ਨਾਲ ਤੁਹਾਡਾ ਵਿਆਹ ਹੋ ਗਿਆ। ਮਤਲਬ ਗੱਲ ਇਹ ਕਹਿੰਦੇ ਜਿਹਨੇ ਨਿਭਾਉਣਾ ਹੋਵੇ ਹੈ ਨਾ, ਉਹ ਮਤਲਬ ਬਿਨਾਂ ਕਿਸੇ ਬੰਧਨ ਤੋਂ ਵੀ ਨਿਭਾ ਜਾਂਦੇ
0: ਆ।
1: ਤੇ ਫਿਰ ਜਦੋਂ ਤਿੰਨ ਦਿਨ ਬਰਾਤ ਰੁਕਦੀ ਸੀ ਤਾਂ ਬਰਾਤ ਠਹਿਰਦੀ ਕਿੱਥੇ ਹੁੰਦੀ ਸੀ?
0: ਥਾਈ 'ਚ, ਜਿਹਦੀ ਪਿੰਡ ਦੀ ਥਾਈ ਹੁੰਦੀ ਹੈ ਨਾ,
1: ਧਰਮਸ਼ਾਲਾ ਜਿਵੇਂ,
0: ਧਰਮਸ਼ਾਲਾ ਉਮਰ ਦੇ।
1: ਹਾਂਜੀ, ਤੇ ਫਿਰ ਤਿੰਨ ਦਿਨ ਬਰਾਤ ਦੀ ਆਓ ਭਗਤ ਕਰਨੀ ਤਾਂ ਬਹੁਤ ਔਖਾ ਕੰਮ ਸੀ।
0: ਅੱਗੇ ਹੁੰਦਾ ਪਿਆ ਜੀ, ਜਿਵੇਂ ਇੱਕ ਕੁੜੀ ਦਾ ਵਿਆਹ ਹੈ, ਉਹ ਸਾਰਾ ਪਿੰਡ ਉਹਦੇ ਨਾਲ ਹੁੰਦਾ।
1: ਅੱਛਾ,
0: ਇਕੱਲਾ ਨਹੀਂ ਹੁੰਦਾ, ਸਾਰਾ ਪਿੰਡ ਉਹਦੇ ਨਾਲ ਲੱਗਿਆ ਹੁੰਦਾ
1: ਜੀ।
0: ਹੁਣ ਤਾਂ ਇੱਕ ਦੂਜੇ ਨੂੰ ਸਿਆਣਦਾ ਵੀ ਨਹੀਂ, ਅੱਗੇ ਕੋਰੇ ਹੁੰਦੇ ਤੇ ਕੱਪੜਾ ਵਿਛਾਇਆ, ਬੈਠੋ ਰੋਟੀ ਖਾਓ ਤੇ ਜਾਓ।
1: ਅੱਛਾ, ਦਰੀਆਂ ਤੇ ਬਿਠਾ ਕੇ ਹੀ ਤੁਹਾਨੂੰ ਰੋਟੀ ਖਵਾ ਦਿੱਤੀ ਜਾਂਦੀ ਸੀ?
0: ਕੋਈ ਕੁਰਸੀ ਨਹੀਂ, ਕੋਈ ਮੇਜ਼ ਨਹੀਂ, ਕੁਛ ਨਹੀਂ ਹੁੰਦਾ
1: ਜੀ
0: ਸਾਡੇ ਵਕਤ 'ਚ। ਹੁਣ ਤਾਂ ਤੁਹਾਨੂੰ ਪਤਾ ਹੀ ਆ ਵੀ ਜੇ ਰੋਟੀ ਵੀ ਖਾਣੀ ਤਾਂ ਵੀ ਖੜ ਕੇ ਖਾਊਗਾ, ਬੈਠ ਕੇ ਕੋਈ ਖਾਂਦਾ ਹੀ ਨਹੀਂ
1: ਜੀ। ਅਤੇ ਕਿਸ ਤਰ੍ਹਾਂ ਦੇ ਪਕਵਾਨ ਬਣਦੇ ਹੁੰਦੇ ਸੀ ਫਿਰ ਵਿਆਹ ਦੇ ਵਿੱਚ?
0: ਪਕਵਾਨ ਤਾਂ ਬਸ ਇਹੀ ਲੱਡੂ ਜਲੇਬੀਆਂ, ਇਹ ਬਾਹਲੇ ਚੱਲਦੇ ਤੇ,
1: ਬਾਕੀ ਜੋ ਵੀ ਦਾਲ ਰੋਟੀ,
0: ਦਾਲ ਰੋਟੀ,
1: ਕੋਈ ਫਾਲਤੂ ਵਿਹਾਰ ਨਹੀਂ ਸੀ ਹੁੰਦਾ?
0: ਵਾਧੂ ਵਿਹਾਰ ਨਹੀਂ
1: ਜੀ,
0: ਕਿਉਂ ਸਾਡਾ ਕਿਹਦਾ ਮੁਕਲਾਵਾ ਗਿਆ, ਉਹ ਵੀ ਗੱਡਿਆਂ 'ਤੇ ਗਿਆ।
1: ਅੱਛਾ, ਗੱਡਿਆਂ 'ਤੇ ਵਿਆਹ ਹੋਇਆ ਤੁਹਾਡਾ ਜੀ?
0: ਬਰਾਤ ਆਈ ਆ ਬੱਸ 'ਚ, ਕੋਈ ਟੋਮੀ ਟੋਮੀ ਹੁੰਦੀ ਤੀ
1: ਜੀ,
0: ਅਤੇ ਸਾਡਾ ਮੁਕਲਾਵਾ ਸਾਨੂੰ ਗੱਡਿਆਂ 'ਤੇ ਲੈ ਗਏ।
1: ਅੱਛਾ, ਅਤੇ ਬਿਨਾਂ ਕਿਸੇ ਫੋਟੋ, ਬਿਨਾਂ ਮੂਵੀ, ਬਿਨਾਂ ਐਲਬਮ ਤੋਂ ਵਾਲਾ ਵਿਆਹ ਹੈ ਜੀ? ਕੋਈ ਯਾਦ ਨਹੀਂ ਤੁਹਾਡੇ ਕੋਲ ਉਸ ਵਿਆਹ ਦੀ ਜੀ?
0: ਸਿਰਫ ਪਟਿਆਲੇ ਆ ਕੇ ਇੱਕ ਫੋਟੋ ਲਵਾਈ ਸੀ ਮੈਂ ਦੋਵਾਂ ਦੇ,
1: ਹਾਂਜੀ,
0: ਉਹ ਵੀ ਬਲੈਕ ਐਂਡ ਵਾਈਟ ਦੀ।
1: ਹਾਂ, ਬਲੈਕ ਐਂਡ ਵਾਈਟ ਜੀ।
0: ਮੈਂ ਦੋ ਫੋਟੋਆਂ ਲੈ ਗਿਆ, ਦੇਖ ਕੇ ਮੇਰੀ ਮਾਂ ਨੇ ਫੋਟੋ ਪਾੜਤੀ,
1: ਇਕੱਠਿਆਂ ਦੀ ਫੋਟੋ ਪਾੜਤੀ।
0: ਪਾੜਤੀ
1: ਕਿਉਂ?
0: ਉਹ ਕਹਿੰਦੇ ਇਹਦਾ ਮੋਢਾ ਕਿਉਂ ਮੂਰਿਆ?
1: ਅੱਛਾ, ਕਿ ਫੋਟੋ ਦੇ ਵਿੱਚ
0: ਇਹਦਾ ਮੋਢਾ ਮੂਰੇ ਆ ਗਿਆ,
1: ਇਹਨਾਂ ਦਾ ਮੋਢਾ ਮੂਰੇ ਸੀ ਤੇ ਇਸ ਲਈ ਫੋਟੋ ਪਾੜਤੀ।
0: ਪਾੜਤੀ, ਇੱਕ ਰਹਿ ਗਈ ਮੇਰੇ ਕੋਲ ਇੰਨੀ ਕੁ, ਉਹਦੀ ਵੱਡੀ ਕਰਾ ਕੇ ਰੱਖ ਲਈ ਮਾਰਾ ਸਾਈਕਲ ਤੇ ਡਰਦਾ ਬਿਠਾਉਂਦਾ ਤੈਨੂੰ।
1: ਤੇ ਇਹ ਚੀਜ਼ ਦਾ ਕੀ ਫਰਕ ਪੈਂਦਾ ਕਿ ਮੋਢਾ ਕਿਹਦਾ ਮੂਰੇ ਸੀ?
0: ਦੇਖੋ ਜੀ, ਹੁਣ ਤਾਂ ਕੋਈ ਪੁੱਛਦਾ ਨਹੀਂ ਹੈਗਾ, ਪਹਿਲਾਂ ਹੈਗੇ ਸੀ।
1: ਅੱਛਾ,
0: ਮੇਰੀ ਜਨਾਨੀ ਤੇ ਮੂਰੇ ਕਰਤੀ, ਇਹ ਤਾਂ ਜ਼ਿਆਦਾ ਵੱਡੀ ਹੋ ਗਈ ਜੀ, ਮੇਰਾ
1: ਵੀ ਇਹਦੀ ਚੱਲੂਗੀ,
0: ਇਹਦੀ ਚੱਲੂਗੀ, ਇਹ ਕਿਉਂ ਦਿਮਾਗ 'ਚ ਵੜ ਜਾਂਦਾ ਜਣਾ। ਅੱਜ ਕੱਲ੍ਹ ਕੋਈ ਨਹੀਂ ਪੁੱਛਦਾ, ਮੋਰੇ ਹੋਵੇ ਪਿੱਛੇ ਹੋਵੇ ਕੋਈ ਚੱਕਰ ਨਹੀਂ
1: ਜੀ। ਅੱਛਾ, ਜਦੋਂ ਵੀ ਜੀ 14 ਸਾਲ ਤੱਕ ਤੁਹਾਡੇ ਕੋਈ ਔਲਾਦ ਨਹੀਂ ਹੋਈ, ਉਸ ਤੋਂ ਬਾਅਦ ਫਿਰ ਇੱਕ ਧੀ ਦਾ ਜਨਮ ਹੁੰਦਾ,
2: ਹਾਂਜੀ
1: ਫਿਰ ਉਸ ਵੇਲੇ ਵਰਤਾ ਕਿਵੇਂ ਦਾ ਸੀ ਸਹੁਰੇ ਪਰਿਵਾਰ ਦਾ?
2: ਵਧੀਆ, ਬਸ ਇੱਥੇ ਆ ਕੇ ਹੋਇਆ ਸੀਗਾ
1: ਜੀ,
2: ਬੇਟੀ ਤਾਂ ਇੱਥੇ ਹੋਈ ਹੈ ਪਟਿਆਲੇ,
0: ਮਾਂ ਵੀ ਆ ਗਈ।
1: ਫਿਰ ਇਹ ਨਹੀਂ ਹੋਇਆ ਵੀ 14 ਸਾਲਾਂ ਬਾਅਦ ਬੱਚਾ ਹੋਇਆ ਬੇਟੀ ਹੋ ਗਈ?
0: ਨਾ ਨਾ, ਮੇਰਾ ਤਾਂ ਉਹੀ ਬੇਟਾ ਸੀ
1: ਜੀ। ਨਹੀਂ, ਬਾਕੀ ਪਰਿਵਾਰ ਨੂੰ,
0: ਉਹਨਾਂ ਨੂੰ ਵੀ ਇਹੀ ਹੋਗਾ ਵੀ ਚਲੋ ਹੋ ਗਿਆ, ਬੇਟੀ ਹੋਈ ਆ, ਇਹ ਵੀ ਬੇਟੇ ਹੀ ਆ
1: ਜੀ।
0: ਜਦ ਲੱਡੂ ਵੰਡੇ ਫਿਰ ਇਹਦੀ ਭੈਣ ਲੱਗ ਗਈ ਕਹਿਣਾ, ਕਹਿੰਦੀ ਕੀ ਹੋਇਆ, ਮੈਂ ਮੁੰਡਾ ਹੋਇਆ। ਇਹਦੀ ਬੜੀ ਭੈਣ ਵੀ ਆ, ਔਰ ਜੁੰਨੀ ਬਾਅਦ ਚਲੀ, ਇਹਨਾਂ ਨੂੰ ਲੱਡੂ ਦੇ ਕੇ ਗਿਆ
1: ਜੀ,
0: ਮੁੰਡਾ ਹੋਇਆ। ਜਿੱਦਣ ਆ ਕੇ ਦੇਖਿਆ ਮੇਰੇ ਗਲ ਪੈ ਕੇ ਗਾਲਾਂ ਲੱਗ ਗਏ ਕੱਢਣ, ਕਹਿੰਦੇ ਕੁੜੀ ਹੋਈ ਆ ਤਾਂ? ਮੈਂ ਇਹ ਕੁੜੀ ਨਹੀਂ ਹੈਗੀ, ਇਹ ਮੇਰਾ ਮੁੰਡਾ ਹੈ। ਪਰ ਜਿੱਦਣ ਦੀ ਆਈ ਜਨਮ ਨੇਤਾ, ਮੇਰੀ ਜ਼ਿੰਦਗੀ ਸੁਧਰ ਗਈ।
1: ਅੱਛਾ,
0: ਪੈਸਾ ਵਾਧੂ
1: ਮੰਨਦੇ ਹੋ ਵੀ ਧੀਆਂ ਆਪਣੇ ਕਰਮ ਲੈ ਕੇ ਆਉਂਦੀਆਂ?
0: ਉਹ ਲੈਂਦੇ
1: ਜੀ,
0: ਧੀ ਲੈਂਦੇ ਆ ਆਪਣੇ ਕਰਮ, ਅੱਗੇ ਵੀ ਆਪਦੇ ਇਹਨਾਂ ਦੇ ਕਰਮ ਹੁੰਦੇ ਨੇ
1: ਜੀ।
0: ਹੁਣ ਬੇਟੀ ਦਾ ਵੱਡੀ ਦਾ ਪਹਿਲਾਂ ਜਗ੍ਹਾ ਹੋਰ ਕਰਾ ਦੀ ਪੁਲਿਸ ਵਾਲੇ ਦੇ
1: ਜੀ,
0: ਉਹ ਸਾਡਾ ਹੋ ਗਿਆ, ਖਤਮ ਹੋ ਗਿਆ
1: ਜੀ।
0: ਤੰਗ ਲਾ ਕੇ ਕਰਨਾ, ਚਲੋ ਤੋੜ ਤੜਿਕ ਹੋ ਗਈ। ਫਿਰ ਵੀ ਮੈਂ 2-3 ਵਾਰੀ ਛੱਡਦੇ, ਮੈਂ ਕੋਈ ਗੱਲ ਨਹੀਂ ਮਾਫ਼ ਕਰਦਾ ਰਿਹਾ, ਜਾਂ ਜਾਲੀ ਲਾਗੇ ਕਰਨ, ਫਿਰ ਅੱਗੇ ਪਿੱਛੇ ਹੋ ਗਏ, ਤਲਾਕ ਲੈ ਲਿਆ।
1: ਤੁਸੀਂ ਆਪਣੀ ਧੀ ਦਾ ਤਲਾਕ ਕਰਵਾਇਆ?
0: ਉਹ ਦੁਬਾਰਾ ਮੇਰੇ ਕੋਲ ਲੱਗ ਗਈ
1: ਸਲੀ ਜੀ,
0: ਫਿਰ ਉੱਥੇ ਕਰਾਇਆ। ਹੁਣ ਠੀਕ ਹੈ, ਜਿਵੇਂ ਜਿੱਥੇ ਦੀ ਰੋਟੀ ਪਾਣੀ ਖਾਣਾ ਹੈ
1: ਜੀ,
0: ਉਹ ਹਰ ਹੀ ਲਿਖਾਣਾ। ਛੋਟੀ ਹੈ ਵਿਚਾਰੀ, ਹੁਣ ਉੱਥੇ ਹੈ।
1: 3 ਬੱਚੇ ਨੇ ਤੁਹਾਡੇ ਹੁਣ?
0: 3 ਬੱਚੇ
1: ਜੀ,
0: 2 ਬੇਟੀਆਂ ਨੇ, 1 ਬੇਟਾ।
1: ਪਰ ਇਸ ਸਥਿਤੀ ਦੇ ਵਿੱਚ ਨਾ ਬਹੁਤੇ ਮਾਪੇ, ਖਾਸ ਕਰਕੇ ਉਹਨਾਂ ਵੇਲਿਆਂ ਦੇ ਵਿੱਚ, ਛੱਡ ਦਿੰਦੇ ਹੁੰਦੇ ਸੀ ਕੁੜੀਆਂ ਨੂੰ, ਤਾਂ ਉਹ ਕਹਿੰਦੇ ਸੀ ਵੀ ਤੇਰੀ ਕਿਸਮਤ ਹੀ ਹੈ ਜੋ ਤੇਰੇ ਨਾਲ ਹੋ ਰਿਹਾ, ਹੈ ਨਾ, ਕਿਸਮਤ ਕਹਿ ਕੇ ਛੱਡ ਦਿੰਦੇ ਸੀ।
0: ਛੱਡ ਦਿੰਦੇ।
1: ਤੁਸੀਂ ਆਪਣੀ ਧੀ ਦਾ ਪੱਲਾ ਨਹੀਂ ਛੱਡਿਆ ਉਸ ਵੇਲੇ ਵੀ?
0: ਕਿਉਂ, ਜਿੰਨਾ ਇਹਦੇ ਨਾਲ ਮੇਰਾ ਪਿਆਰ ਹੈ ਹੋਰ ਤਰ੍ਹਾਂ
1: ਜੀ,
0: ਇਹਦੇ ਨਾਲ ਜ਼ਿਆਦਾ।
1: ਅੱਛਾ, ਮੰਨਦੇ ਹੋ ਵੀ ਜੀ ਵੀ ਮਾਪੇ ਜਿਹੜੇ ਆ ਉਹਨਾਂ ਨੂੰ ਔਲਾਦ ਦੇ ਵਿੱਚ ਪਿਆਰ ਦਾ ਫਰਕ ਹੁੰਦਾ? ਜਿਵੇਂ ਹੁਣ ਅੰਕਲ ਜੀ ਕਹਿੰਦੇ ਆ ਕਿ ਇਹਨਾਂ ਨੂੰ ਆਪਣੀ ਵੱਡੀ ਧੀ ਨਾਲ ਜ਼ਿਆਦਾ ਮੋਹ ਹੈ, ਪਿਆਰ ਹੈ, ਹੁੰਦਾ ਅਜਿਹਾ?
2: ਬਸ ਉਹਦਾ ਭਾਗ ਇਹ ਜਿਹਾ ਹੀ ਤਾਂ ਜੀ, ਬਸ ਪਤਾ ਨਹੀਂ ਦੇਰ ਮਗਰੋਂ ਹੋਈ ਸੀ, ਉਹਦੇ ਚੌਲਾਂ ਬਹੁਤ ਕਰੇ ਨੇ ਸੀ, ਪਰ ਉਹ ਦੂਜਿਆਂ ਦਾ ਨਹੀਂ ਇੰਨਾ ਹੋਇਆ ਹੈਗਾ।
0: ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਇਹਦੇ ਨਾਲ ਜ਼ਿਆਦਾ ਪਿਆਰ ਕਰਦਾ, ਮੈਨੂੰ ਘੱਟ ਕਰਦਾ। ਛੋਟੀ ਕਹਿ ਦਿੰਦੀ ਹੈ, ਡੈਡੀ ਤੂੰ ਇਹਨੂੰ ਜ਼ਿਆਦਾ ਪਿਆਰ ਕਰਦਾ। ਮਾਂ ਦੇਖ ਭਾਈ, ਜਿੰਨਾ ਕੁ ਇਹਨਾਂ ਹੈ ਓਨਾ ਕੁ ਤੇਰਾ, ਤੈਨੂੰ ਵੀ ਓਨਾ ਹੀ ਹੈ, ਇਹਨੂੰ ਵੀ ਓਨਾ ਹੀ ਹੈ
1: ਜੀ,
0: ਮੈਨੂੰ ਕਿਸੇ ਨਾਲ ਫਰਕ ਨਹੀਂ ਹੈਗਾ। ਦਿਲੋਂ ਜੋ ਮਰਜ਼ੀ ਹੋਵੇ
1: ਜੀ। ਅੱਛਾ ਵੀ ਜੀ, ਜਿਵੇਂ ਕਹਿੰਦੇ ਕਿ ਜਿਹੜੇ ਧੀਆਂ ਹੁੰਦੀਆਂ ਉਹ ਪਿਓ ਦੇ ਜ਼ਿਆਦਾ ਨੇੜੇ ਹੁੰਦੀਆਂ, ਜਿਹੜੇ ਮਾਪੇ ਜਿਹੜੀਆਂ ਮੁੰਡੇ ਨੇ ਉਹ ਮਾਂ ਦੇ ਜ਼ਿਆਦਾ ਕਰੀਬ ਹੁੰਦੇ ਆ, ਤੁਹਾਨੂੰ ਕਦੇ ਐਵੇਂ ਮਹਿਸੂਸ ਹੋਇਆ ਵੀ ਤੁਹਾਡਾ ਵੱਧ ਲਗਾਅ ਮੁੰਡੇ ਨਾਲ ਹੈ?
2: ਨਹੀਂ ਜੀ ਸਰ, ਤਾਂ ਤਿੰਨਾਂ ਨਾਲ ਐਵੇਂ ਹੀ ਹੈ ਵੀ ਜਦੋਂ ਬੜੀ ਬੇਟੀ ਨਾਲ ਥੋੜ੍ਹਾ ਜਿਹਾ ਜ਼ਿਆਦਾ ਹੈ, ਬਸ ਉਹਦਾ ਪਿਆਰ ਹੈ, ਉਹਦੇ ਬੋਲ ਬਾਣੀ ਵੀ
0: ਬੋਲ ਬਾਣੀ ਦਾ
2: ਹੋਰ ਤਰ੍ਹਾਂ ਦੀ ਹੈ
1: ਜੀ,
2: ਪਤਾ ਹੀ ਹੈ। ਬਸ ਕੁਝ ਦੇਰ ਮਗਰੋਂ ਹੋਈ ਸੀ ਜਦੋਂ,
0: ਜਿਹੜਾ ਬੱਚਾ ਬੋਲ ਬਾਣੀ ਸਹੀ ਕਰ ਰਿਹਾ ਹੈ, ਪਿਆਰ ਕਰ ਰਿਹਾ ਹੈ, ਉਹਦੇ ਨਾਲ ਫਰਕ ਹੋ ਜਾਂਦਾ ਹੈ
1: ਜੀ।
0: ਜਿਹੜਾ ਨਹੀਂ ਬੋਲਦਾ ਉਹਨੂੰ ਕੀ ਕਹੇ, ਫਿਰ ਆਪ ਚੁੱਪ ਕਰ ਜਾਓ
1: ਜੀ,
0: ਬੋਲਾਂਗੇ ਫਿਰ ਨਹੀਂ, ਤੁਹਾਨੂੰ ਪਤਾ ਹੀ ਹੈ
1: ਜੀ। ਅੱਛਾ, ਤੁਹਾਡੀ ਪਤਨੀ ਨਾਲ ਘਰ 'ਚ ਕਲੇਸ਼ ਹੁੰਦਾ ਸੀ ਔਲਾਦ ਪੱਖੋਂ, ਇਸ ਕਰਕੇ ਤੁਸੀਂ ਉਹਨਾਂ ਨੂੰ ਪਟਿਆਲੇ ਲੈ ਕੇ ਆ ਗਏ। ਜਦੋਂ ਤੁਸੀਂ ਘਰੇ ਫੈਸਲਾ ਸੁਣਾਇਆ ਕਿ ਮੈਂ ਹੁਣ ਪਟਿਆਲੇ ਲੈ ਜਾਣਾ ਆਪਣੇ ਟੱਬਰ ਨੂੰ ਜਾਂ ਆਪਣੀ ਪਤਨੀ ਨੂੰ, ਉਦੋਂ ਘਰੇ ਕਿਸੇ ਨੇ ਕੁਛ ਨਹੀਂ ਕਿਹਾ?
0: ਨਹੀਂ,
2: ਬਸ ਕਹਿੰਦੇ ਤਾਂ ਸੀ ਉਹ ਜੀ,
0: ਕਿਹਾ ਤਾਂ ਕੁਛ ਨਹੀਂ ਹੈਗਾ। ਅਜੇ 2 ਚੱਕਾ ਸਾਈਕਲ, ਕੋਈ ਸਮਾਨ ਨਹੀਂ, ਕੋਈ ਭਾਂਡਾ ਨਹੀਂ, ਕੋਈ ਬਿਸਤਰਾ ਨਹੀਂ, ਕੋਈ ਕੱਪੜਾ ਨਹੀਂ, ਕੁਛ ਨਹੀਂ ਹੈ।
1: ਅੱਛਾ,
0: ਕਿਉਂ? ਮੈਂ ਕਮੇਟੀ 'ਚ ਕੰਮ ਕਰਦਾ ਸੀ, ਉੱਥੇ 20 ਰੁਪਏ ਦਾ, 20 ਰੁਪਏ ਖਾਣੇ 25 ਰੁਪਏ ਰਹਿੰਦੇ ਤੇ ਕਿਰਾਏ ਦੇ, ਮੈਂ ਇੱਕ ਕਮਰਾ ਲੈ ਲਿਆ ਬਸ,
1: ਕਿਰਾਏ ਦੇ ਘਰ 'ਚ ਲੈ ਕੇ ਆ ਗਏ ਸੀ।
0: ਫਿਰ 6 ਮਹੀਨੇ ਪਤਾ ਹੀ ਲੱਗਿਆ ਵੀ ਕਿੱਥੇ ਆਏ।
1: ਅੱਛਾ,
0: ਕੰਮ ਇਕੱਠੇ ਕਰਦੇ ਤੇ,
1: ਮਤਲਬ ਤੁਸੀਂ ਆਪਣੇ ਸਹੁਰਾ ਸਾਹਿਬ ਨੂੰ ਪਤਾ ਨਹੀਂ ਲੱਗਣ ਦਿੱਤਾ?
0: ਫਿਰ ਮੈਨੂੰ ਪੁੱਛੀ ਜਾਏਗਾ ਤੂੰ ਹੈ ਕਿੱਥੇ, ਹਾਂ ਮੈਂ ਉਰੀ ਹਾਂ ਪਿੰਡਿਆਂ, ਮੈਂ ਦੱਸਦਾ। ਫਿਰ ਇੱਕ ਦਿਨ ਕੰਮ ਕਰਕੇ ਬਾਅਦ ਚੱਕਿਆ ਸਾਈਕਲ, ਮੈਂ ਚਾਹ ਰੋਟੀ ਖਾ ਕੇ ਆਉਣਾ, ਉਹ ਵੀ ਚੱਕ ਕੇ ਸਾਈਕਲ ਪਿੱਛੇ ਲੱਗ ਗਿਆ। ਬਸ ਮੈਂ ਅੰਦਰ ਪੜਿਆ।

0: ਆਪੇ ਆਪਣਾ ਕਿਹਾ ਅੰਦਰ।
1: ਜੀ
0: ਉਹ ਕਹਿੰਦਾ ਫਿਰ ਮੈਂ ਤੁਹਾਨੂੰ ਉਰੇ ਜਾਣ ਦਿੰਦਾ। ਇਹ ਮਾਟਾ ਉਹਨਾਂ ਦਾ ਘਰ ਪਿਆ ਸੀ ਫਿਰ ਸਭ ਸਾਹਿਬ ਦਾ
1: ਜੀ,
0: ਕਹਿੰਦਾ ਤੁਸੀਂ ਉੱਥੇ ਜਾਓ, ਮਾਂ ਫਿਰ ਮਾਤਾ ਕਿਰਾਇਆ ਦਊਗਾ। ਕਹਿੰਦਾ ਕਿਰਾਇਆ ਕਿਰੂਆ ਕੋਈ ਨਹੀਂ, ਉਹ ਵੀ ਘਰ 'ਤੇ ਰਹੀ ਇੱਦਾਂ ਉੱਥੇ ਹੋ ਜਾ। ਫਿਰ ਸਮਾਨ ਚੁਕਾ ਕੇ ਉੱਥੇ ਰਹਿ ਗਏ। ਫਿਰ ਉੱਥੇ ਰਿਹਾ ਮੈਂ 10-12 ਸਾਲ, ਉੱਥੇ ਹੀ ਹੋਈ ਹੈ ਫਿਰ ਇਹ ਬੜੀ।
1: ਅੱਛਾ,
0: ਮਲਟਾਉਣ ਹੈ। ਫਿਰ ਉੱਥੋਂ ਫਿਰ ਘਰ ਛੱਡ ਕੇ ਅਸੀਂ ਮੈਂ ਜਗ੍ਹਾ ਲੈ ਲਈ, ਜਗ੍ਹਾ ਲੈ ਕੇ ਘਰ ਪਾ ਲਿਆ। ਫਿਰ ਚੱਕ ਕੇ ਸਮਾਨ ਮੈਂ 80-79 'ਚ, 79 'ਚ ਮੈਂ ਫਿਰ ਇੱਥੇ ਆ ਗਿਆ ਭਾਰਤ ਰੋਡ 'ਤੇ
1: ਜੀ।
0: ਕਿਉਂ ਅੱਜ ਹੋਇਆ ਗਿਆ ਸੀ, ਹੋਇਆ ਹੀ ਨਹੀਂ ਕੁਛ ਸੀ। ਪਟਿਆਲਾ 'ਤੇ ਆਪਦਾ ਭਾਰਾ ਚੌਕ ਦਾ ਅੰਦਰ ਅੰਦਰ ਹੈ, ਬਾਹਰ ਤਾਂ ਹੈ ਨਹੀਂ ਸੀ
1: ਜੀ।
0: ਤ੍ਰਿਪੜੀ ਦੀ ਇੱਕ ਟੈਂਕੀ ਟੈਂਕੀ ਦੀ, ਹੋਰ ਕੁਛ ਨਹੀਂ ਦਿੱਤੇ, ਬਾਕੀ ਖਾਲੀ ਦੀ।
1: ਹੁਣ ਤਾਂ ਰਿਹਾਇਸ਼ੀ ਹੋ ਗਿਆ ਸਾਰਾ।
0: ਹੁਣ ਤਾਂ ਮੈਂ ਆਪ ਸੋਚ ਰਿਹਾ, ਮੈਂ ਸਤਸੰਗ ਘਰ 'ਤੇ 10 ਸਾਲ ਲਾ ਕੇ ਗਿਆ ਉਰੇ, ਉਦੋਂ ਬਾਅਦ ਕੁਛ ਵੀ ਨਹੀਂ ਸੀ ਉਰੇ, ਹੁਣ ਕੁਛ ਹੋਰ ਹੀ ਬਣ ਗਿਆ
1: ਜੀ।
0: ਹੁਣ ਤਾਂ ਉਹ ਤਖਤ ਲੱਗ
1: ਫਰਕ ਪੈ ਗਿਆ, ਸਮੇਂ
0: ਬਹੁਤ ਫਰਕ ਪੈ ਗਿਆ।
1: ਅੱਛਾ, ਤੁਸੀਂ ਕਿਸ ਤਰ੍ਹਾਂ ਦਾ ਮੰਨਦੇ ਹੋ ਜਿਹੜਾ ਸਮੇਂ ਦਾ ਬਦਲਾਅ ਹੋਇਆ, ਉਹਦੇ ਨਾਲ ਤੁਸੀਂ ਕੀ ਮੰਨਦੇ ਹੋ, ਤੁਹਾਨੂੰ ਇਹ ਗੱਲ ਕਿਵੇਂ?

0: ਆਉਂਦਾ ਇਹ ਗੱਲ, ਕਿਉਂਕਿ ਕਹਿੰਦੇ ਔਰਤਾਂ ਦੇ ਨਾ ਬਹੁਤ ਸਾਰੇ ਚਾਅ ਜਿਹੜੇ ਉਹ ਆਕਾਸ਼ ਦੇ ਵਿੱਚ ਰਹਿ ਜਾਂਦੇ ਆ।
1: ਹੁਣ ਜੋ ਤਾਂ ਹੁਣ ਚਾਹੋ ਸਾਰੇ ਡੁੱਬੇ ਪਏ ਨੇ, ਜਿੱਥੇ ਜਿੱਥੇ ਜਾਣਾ ਦੀ ਸਮਝ ਉਹ ਤਾਂ ਰਹਿ ਗਿਆ। ਹੁਣ ਚਲੋ ਬਾਬਾ ਜੀ ਦੇ ਘਰੇ ਜਾਂਦੇ ਹਾਂ, ਬਸ ਉੱਥੇ ਜਾਂਦੇ ਹਾਂ, ਬਸ ਉਹੀ ਠੀਕ ਹੈ, ਉਹੀ ਪੇਕੇ ਉਹੀ ਸਹੁਰੇ।
0: ਪਰ ਕੋਈ ਅਜਿਹਾ ਕਿਹੜਾ ਸੁਪਨਾ ਸੀ ਜਿਹੜਾ ਤੁਸੀਂ ਆਪਣੀ ਜਵਾਨੀ 'ਚ ਦੇਖਿਆ ਅਤੇ ਚਾਹੁੰਦੇ ਸੀ ਕਿ ਉਦੋਂ ਉਹ ਪੂਰਾ ਹੋਵੇ?
1: ਚਾਹੁੰਦੇ ਤਾਂ ਬਹੁਤ ਕੁਛ ਸੀ ਜੀ। ਕਹਿੰਦੇ ਬੇਟਿਆਂ ਨੂੰ, ਬੇਟਾ ਸਮਝ ਲਾ ਵੀ ਜੇ ਤਾਂ ਫੌਜ 'ਚ ਭਰਤੀ ਕਰਾਂਗੇ, ਬਸ ਅੱਗੇ ਨਹੀਂ ਕੋਈ ਬਣਿਆ।
0: ਆਪਣੇ ਲਈ ਕੁਛ ਨਹੀਂ ਸੀ ਸੋਚਿਆ?
1: ਆਪਣੇ ਲਈ ਤਾਂ ਬਸ ਸੋਚਦੇ ਹੀ ਨਹੀਂ ਤੇ, ਬੱਚਿਆਂ ਕਿੰਨੀ ਉਹ ਸੋਚੀ ਨਹੀਂ ਗਏ, ਪਹਿਲਾਂ ਹੋਏ ਨਹੀਂ ਸੀਗੇ। 14ਵੇਂ ਸਾਲ 'ਚ ਹੋਈ ਤੀ ਬੇਟੀ ਬੜੀ ਸਮਝ ਲੈ, ਤੇ ਫਿਰ ਜੇ ਹੋਈ ਹੈ ਤਾਂ ਫਿਰ ਇਹਨਾਂ ਕਿੰਨੀ ਉਹ ਧਿਆਨ ਚੱਲੀ ਗਿਆ ਜਾਈ ਗਿਆ ਬਸ ਅੱਗੇ ਅੱਗੇ।
0: ਕਦੇ ਹੁਣ ਇਹ ਨਹੀਂ ਮਨ 'ਚ ਆਉਂਦਾ ਕਿ ਉਹ ਵਾਲਾ ਸਮਾਂ ਜਿਹੜਾ ਸੀ ਭਵਿੱਖ ਦਾ, ਜਿਹੜਾ ਜਿਹੜਾ ਮਤਲਬ ਜਿਸ ਵੇਲੇ ਅਸੀਂ ਜੀ ਰਹੇ ਹੁੰਦੇ ਹਾਂ ਉਹਨੂੰ ਭਵਿੱਖ ਦੀਆਂ ਫਿਕਰਾਂ ਦੇ ਵਿੱਚ ਕੱਢ ਦਿੰਦੇ ਹਾਂ, ਅਤੇ ਹੁਣ ਕਦੇ ਐਂ ਨਹੀਂ ਲੱਗਦਾ ਵੀ ਜ਼ਿੰਦਗੀ ਐਂ ਜੇ ਨਿਕਲਦੀ ਜਾ ਰਹੀ ਹੈ ਹੱਥਾਂ 'ਚੋਂ?
1: ਖਤਮ ਗਈ ਹੁਣ ਤਾਂ ਜ਼ਿੰਦਗੀ, ਉਹ ਜਵਾਨੀ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਦਣ ਲੰਘ ਗਈ। ਪਹਿਲਾਂ ਬਚਪਨ ਦਾ ਨਹੀਂ ਪਤਾ ਲੱਗਿਆ ਪੇਕੇ ਘਰ, ਫਿਰ ਸਹੁਰੇ ਘਰ ਆ ਗਏ, ਫਿਰ ਜਵਾਨੀ ਦਾ ਨਹੀਂ ਪਤਾ ਲੱਗਿਆ ਵੀ ਕਿਹੜੇ ਵਕਤ ਲੰਘ ਗਈ, ਪਰ ਦੁੱਖਾਂ 'ਚ ਲੰਘ ਗਈ ਸਾਡੀ ਜ਼ਿੰਦਗੀ ਸਾਰੀ ਉਮਰ।
2: ਬੁਢਾਪਾ ਗਿਆ ਤਾਂ
0: ਉਹ ਕਹਿੰਦੇ ਆਈ ਜਵਾਨੀ ਹਰ ਕੋਈ ਵਹਿੰਦਾ ਜਾਂਦੀ ਕਿਸ ਤਰ੍ਹਾਂ ਡਿੱਠੀ
1: ਬਸ ਉਹੀ ਗੱਲ ਹੈ ਜੀ। ਹੁਣ ਬੁਢੇਪਾ ਬਹੁਤ ਔਖਾ ਹੈ, ਬਹੁਤ ਸਾਰਾ ਕੁਛ ਲੰਘ ਜਾਂਦਾ ਸਾਰਿਆਂ ਨਾਲ, ਬੁਢੇਪਾ ਔਖਾ ਹੈ। ਹੁਣ ਸਾਰੇ ਪਾਸੇ ਹੀ ਦੇਖ ਰਹੇ ਹਾਂ ਵੀ ਹੁਣ ਹਾਰੇ ਪਏ ਹਾਂ
0: ਜੀ,
1: ਹੁਣ ਦੁੱਖ ਦੇ ਸਮਝ ਲੈ ਟੰਡਾ ਧਰੀਆਂ ਪਈਆਂ ਨੇ।
0: ਕਦੇ ਔਲਾਦ ਇਹ ਕਹਿੰਦੀ ਹੈ ਵੀ ਜਿਵੇਂ ਬਹੁਤ ਸਾਰੇ ਮਾਪੇ ਕਹਿੰਦੇ ਆ ਕਿ ਜਿਵੇਂ ਨਾ ਉਹਨਾਂ ਨੇ ਬਹੁਤ ਕੁਝ ਕੱਟਿਆ ਹੁੰਦਾ ਔਲਾਦ ਦੇ ਲਈ, ਔਲਾਦ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਲਈ, ਅਤੇ ਔਲਾਦ ਕਈ ਵਾਰ ਨਾ ਅੱਗਿਓਂ ਕਹਿ ਦਿੰਦੀ ਹੈ ਵੀ ਤੁਸੀਂ ਸਾਡੇ ਲਈ ਕੋਈ ਵੱਖਰਾ ਨਹੀਂ ਕੀਤਾ, ਸਾਰੇ ਹੀ ਕਰਦੇ ਆ। ਜੇ ਇਹ ਗੱਲ ਮਾਪਿਆਂ ਨੂੰ ਸੁਣਨੀ ਪੈ ਜੇ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ?
2: ਮਹਿਸੂਸ ਤਾਂ ਹੁੰਦਾ ਜੀ ਫਿਰ ਵੀ ਆਪਾਂ ਨੇ ਇਹਨਾਂ ਵਾਸਤੇ ਕਮਾਇਆ ਕਰਿਆ, ਇਹਨਾਂ ਵਾਸਤੇ ਇਹ ਸਾਨੂੰ ਕੀ ਦੱਸ ਰਹੇ ਨੇ। ਬਾਕੀ ਬੱਚੇ ਦੀ ਸੋਚ ਹੁੰਦੀ ਆ
0: ਜੀ,
2: ਕਿਉਂ ਜਿਸ ਬੱਚਾ ਕਿਉਂ ਜੇ ਕੋਈ ਸ਼ਰਾਬੀ ਕੋਲ ਬੈਠ ਗਿਆ, ਪੰਜਵਾਂ ਬੰਦਾ ਸ਼ਰਾਬੀ ਕੋਲ ਬਹਿ ਜੇ ਉਹ ਪੰਜਵਾਂ ਹੀ ਦਾਰੂ ਪੀਣ ਲੱਗ ਜੂ, ਜਿਹਾ ਜਿਹਾ ਉਹ ਕੰਮ ਕਰੂਗਾ
0: ਸੰਗਤ ਦਾ ਅਸਰ,
2: ਸੰਗਤ ਦਾ ਅਸਰ ਹੁੰਦਾ
0: ਜੀ।
2: ਅੱਜ ਕੱਲ੍ਹ ਬੱਚਿਆਂ ਦਾ ਕੰਮ ਇਹੀ ਹੈ, ਮਾਂ ਬਾਪ ਦੇ ਘੱਟ ਸੁਣਨਗੇ, ਦੂਸਰੇ ਦੀ ਸੁਣਨਗੇ। ਜਿਵੇਂ ਕੋਈ ਧੀ ਨੂੰ ਆਪਾਂ ਭੇਜਦੇ ਵਿਆਹ ਕੇ, ਉਹ ਸਹੁਰਿਆਂ ਦਾ ਘੱਟ ਸੁਣੂਗੀ, ਮਾਂ ਬਾਪ ਦਾ ਜ਼ਿਆਦਾ ਸੁਣੂ, ਇੱਥੇ ਬਾਹਲੇ ਚੱਲਦਾ ਕੰਮ
0: ਜੀ।
2: ਘੱਟ ਤੋਂ ਘੱਟ 80% ਇਹ ਕੰਮ ਹੈ। ਹੁਣ ਸਾਡਾ ਇਹ ਜੈਸੇ ਮਿਲੇ ਨੇ ਮੇਰੀ ਜ਼ਿੰਦਗੀ ਸੁਧਰ ਗਈ
0: ਜੀ। ਅੱਛਾ ਤੁਸੀਂ ਇਹ ਮੰਨਦੇ ਹੋ ਕਿ ਆਂਟੀ ਜੀ ਤੁਹਾਡੀ ਜ਼ਿੰਦਗੀ 'ਚ ਆਏ ਅਤੇ ਤੁਹਾਡੀ ਜ਼ਿੰਦਗੀ ਸੁਧਰ ਗਈ?
2: ਦੇਖੋ ਲੈ ਲੈਂਦੇ ਨੇ ਉਹ ਕੀ ਕਹਿੰਦੇ ਨੇ ਪੰਡਤਾਂ ਦਾ, ਸਾਡਾ ਉਹ ਕੁਛ ਨਹੀਂ ਹੈਗਾ,
0: ਕੋਈ ਟੇਵਾ ਨਹੀਂ ਮਿਲਾਇਆ,
2: ਕੋਈ ਹੈ ਹੀ ਨਹੀਂ ਟੇਵਾ, ਮਿਲਾਵਾਂਗੇ ਕਿੱਥੋਂ, ਕੋਈ ਕਿਸੇ ਨਾਲ ਕੁਛ ਨਹੀਂ। ਪਰ ਜਿੰਨਾ ਮੈਂ ਕੰਮ ਕਰਿਆ ਇਹ ਵੀ ਨਾਲ ਕਰਿਆ ਨੇ
0: ਜੀ,
2: ਦੁੱਖ ਹੈ ਤਾਂ ਵੀ, ਸੁੱਖ ਹੈ ਤਾਂ ਵੀ, ਪਰ ਸਾਡੀ ਜ਼ਿੰਦਗੀ ਬਹੁਤ ਵਧੀਆ ਨਿਕਲੀ। ਹੁਣ ਅੱਗੇ ਬੁਢਾਪਾ ਗਿਆ, ਅੱਗੇ ਦਾ ਪਤਾ ਨਹੀਂ ਕੀ ਬਣੂਗਾ, ਅੱਗੇ ਤਾਂ ਉਹਨੂੰ ਪਤਾ ਉੱਪਰ ਲੈ ਲਓ
0: ਜੀ,
2: ਆਪਾਂ ਨੂੰ ਨਹੀਂ ਪਤਾ ਹੈਗਾ
0: ਜੀ,
2: ਪਤਾ ਨਹੀਂ ਕਿਸ ਤਰ੍ਹਾਂ ਮਾਰੂਗਾ, ਕਿਸ ਤਰ੍ਹਾਂ ਲਿਜਾਊਗਾ, ਕੋਈ ਪਤਾ ਨਹੀਂ। ਆਪਾਂ ਤਾਂ ਇਹ ਆ ਵੀ ਉਹਦੇ ਨੂੰ ਧਿਆਨ ਰੱਖੋ ਜਿਵੇਂ ਉਹਦੀ ਖੁਸ਼ੀ ਵਾਲੇ।
0: ਅੱਛਾ ਵੀ ਜੀ, ਉਮਰ ਦੇ ਇਸ ਪੜਾਅ 'ਤੇ ਆ ਕੇ ਸਭ ਤੋਂ ਵੱਡਾ ਡਰ ਕਿਹੜਾ ਹੁੰਦਾ? ਜਿਵੇਂ ਬਤੌਰ ਜਿਵੇਂ ਔਲਾਦ ਦੀ ਗੱਲ ਕਰਾਂ ਹੈ ਨਾ, ਤਾਂ ਬੱਚਿਆਂ ਲਈ ਸਾਡੇ ਲਈ ਸਭ ਤੋਂ ਜਿਹੜਾ ਔਖਾ ਹੁੰਦਾ ਉਹ ਮਾਂ ਪਿਓ ਨੂੰ ਬੁੱਢੇ ਹੁੰਦਾ ਦੇਖਣਾ ਸਭ ਤੋਂ ਤਕਲੀਫਦੇਹ ਹੁੰਦਾ, ਖਾਸ ਕਰਕੇ ਮੈਨੂੰ ਲੱਗਦਾ ਕੁੜੀਆਂ ਲਈ, ਮੁੰਡੇ ਵੀ ਅਜਿਹਾ ਹੀ ਮਹਿਸੂਸ ਕਰਦੇ ਹੋਣਗੇ। ਪਰ ਮਾਪਿਆਂ ਨੂੰ ਜਿਵੇਂ ਵੀ ਅਸੀਂ ਹਰ ਵਾਰ ਜਾਂਦੇ ਹਾਂ ਤਾਂ ਐਵੇਂ ਲੱਗਦਾ ਵੀ ਪਹਿਲਾਂ ਨਾਲੋਂ ਹੋਰ ਕਮਜ਼ੋਰ ਹੋਰ ਬਜ਼ੁਰਗ ਹੋ ਗਏ, ਉਹ ਦੇਖਣਾ ਤਕਲੀਫ ਦਿੰਦਾ। ਤੁਹਾਨੂੰ ਕਿਹੜੀ ਚੀਜ਼ ਤੋਂ ਅਜਿਹਾ ਡਰ ਲੱਗਦਾ ਇਸ ਉਮਰ ਦੇ ਵਿੱਚ?
1: ਜਾਣਾ ਤਾਂ ਹੈਗਾ ਹੀ ਜੀ, ਜਾਣ ਜੂਣ ਤੋਂ ਡਰ ਲੱਗਦਾ ਜੀ,
2: ਜਾਣਾ
1: ਤਾਂ ਹੈਗਾ ਹੀ, ਬਸ ਵੀ ਪਿੱਛੇ
2: ਸਾਡੇ ਕੋਲ ਤਾਂ ਨਾ ਮਾਲਕ ਹੁਣੇ ਲੈ ਜੇ, ਆਪਾਂ ਤਿਆਰ ਹਾਂ, ਜਿਹੜਾ ਪਿੱਛੇ ਪਿਆ ਉਹ ਸਾਂਭਣ ਨਾ ਸਾਂਭਣ ਆਪਾਂ ਨੂੰ ਕੋਈ ਮਤਲਬ ਨਹੀਂ, ਆਪਾਂ ਖਿਹੜਾ ਛੱਡ ਰੱਖਿਆ
0: ਜੀ।
2: ਜਿਹੜੀ ਜਗ੍ਹਾ ਪਈ ਹੈ ਕੁੜੀਆਂ ਨੇ ਸਾਂਭਣੀ, ਮੁੰਡੇ ਨੇ ਸਾਂਭਣੀ, ਹਿੱਸੇ ਬਰਾਬਰ ਨੇ,
0: ਧੀਆਂ ਨੂੰ ਹਿੱਸਾ ਦਿਓਗੇ?
2: ਬਿਲਕੁਲ, ਜਿੰਨਾ ਦੁੱਖ ਮੁੰਡੇ ਦਾ ਲੱਗਿਆ ਉਹਨਾਂ ਹੀ ਕੁੜੀਆਂ ਦਾ ਲੱਗਿਆ, ਉਹ ਘੱਟ।

0: ਮਿਲ ਗਿਆ।
1: ਜੀ
0: ਜਿੰਨਾ ਮੁੰਡੇ ਦੇ ਕੰਮ ਕਰਿਆ ਅਸੀਂ ਨੇ ਉਹਨਾਂ ਕੁੜੀਆਂ ਦਾ ਵੀ ਕਰਿਆ। ਜਦ ਮੈਂ ਖੁਦ ਆਪਦੀ ਭੈਣ ਦਾ ਹਿੱਸਾ ਦਿੱਤਾ 100 ਵਿਘਾ ਜ਼ਮੀਨ 'ਤੇ ਸਾਡੀ
1: ਜੀ,
0: ਠੀਕ ਹੈ ਨਾ, ਅਸੀਂ ਨੇ ਇੱਕ ਦਵਾਨੀ ਨਹੀਂ ਲਿੱਤੀ 100 ਵਿਘੇ 'ਚੋਂ, ਉਹ ਕੁੜੀ ਨੇ ਦਿੱਤੀ ਮੱਧੇ ਤੋਂ, ਸਾਨੂੰ ਕੋਈ ਮਤਲਬ ਨਹੀਂ, ਅਸੀਂ ਲਿੱਤੀ ਨਹੀਂ। ਸਾਡੇ ਸਿਰਫ 2 ਲੱਖ ਰੁਪਈਆ ਆਇਆ, ਲੱਖ ਬੜੇ ਭਾਈ ਨੂੰ, ਲੱਖ ਮੈਨੂੰ, ਬਸ 100 ਵਿਘੇ 'ਚੋਂ
1: ਜੀ
0: ਆਪਾਂ ਹੀ ਲਿੱਤਾ। ਆਪਾਂ ਨੇ ਆਪਦੇ ਹੱਕ ਦੀ ਕਮਾਈ
1: ਜੀ,
0: ਜਿਹੜੀ ਬਾਹਰਲੀ ਪੈਸਾ ਹੋਊਗਾ ਨਾ ਉਹ ਤੈਨੂੰ ਕਾਮਯਾਬ ਨਹੀਂ ਕਰਿਆ। ਇੱਕ ਵਾਰੀ ਚੱਕ ਦੂ
1: ਜੀ,
0: ਦੂਈ ਵਾਰ ਥੱਲੇ, ਇਹ ਜ਼ਿੰਦਗੀ 'ਚ ਮੈਂ ਦੇਖ ਲਿਆ ਕਰਕੇ।
1: ਮੰਨਦੇ ਹੋ ਕਿ ਅਜਿਹਾ ਹੁੰਦਾ?
0: ਹੁੰਦਾ, ਆ ਬੈਠੇ ਇਹਨੂੰ ਵੀ ਪਤਾ। ਇਹ ਮੈਂ ਮਕਾਨ ਵੇਚਿਆ, ਵੇਚਿਆ ਵੀ 55 ਲੱਖ ਦਾ
1: ਜੀ,
0: ਠੱਗੀ ਲੱਗ ਗਈ, 4 ਬੰਦੇ ਨੇ ਠੱਗੀ ਲਾਤੀ, 22,70,000 ਦੀ ਕੀ ਰਹਿ ਗਿਆ ਮੇਰੇ ਕੋਲ, ਜਿਹੜੇ ਮਕਾਨ 'ਚ ਬੈਠਿਆ ਬਸ ਉਹੀ ਮਕਾਨ ਲੈ ਲਿਆ, ਬਸ ਉਹ ਪੈਸਾ ਤਾਂ ਉਹੀ ਮਕਾਨ ਆਇਆ। ਅੱਜ ਉਹ ਜਗ੍ਹਾ 2 ਕਰੋੜ ਦੀ ਵਿਕੀ ਹੈ। ਇਹ ਕਹੇਗਾ ਜੀ ਇਹਦਾ ਕੰਮ ਹੀ ਖਰਾਬ ਹੋ ਗਿਆ, ਮੈਂ ਨਹੀਂ, ਅੱਜ ਕਿਸਮਤ 'ਚ ਇੰਨਾ ਸੀ ਵੱਧ ਰਹੀ ਹੈ
1: ਜੀ।
0: ਔਰ ਜਿਹਨੇ ਠੱਗੀ ਲਾਈ ਉਹਨਾਂ ਦਾ ਹਾਲ ਦੇਖੋ ਕੀ ਹੈ
1: ਜੀ।
0: ਆਏ ਨੇ ਬਿਠਾਇਆ ਮੈਂ, 4 ਬੰਦੇ ਆ ਕੇ ਬੈਠ ਗਏ, ਇਹਨੂੰ ਕਿਹਾ ਮੈਂ ਚਾਹ ਬਣਾ ਲਾ, ਚਾਹ ਬਣਾ ਲਈ, ਚਾਹ ਬਣਾ ਕੇ ਇਹ ਲੱਗੀ ਗਾਲਾਂ ਦੇਣ, ਕਹਿੰਦੀ ਇਹਨੂੰ ਇਹਨੇ ਤਾਂ ਠੱਗੀ ਲਾਈ ਹੈ। ਮੈਂ ਠੱਗੀ ਲਾਤੀ ਆਪਦਾ ਕੀ ਲੈ ਗਿਆ, ਕੁਛ ਨਹੀਂ, ਚਾਹ ਪੀਜੂ ਜਾਊ। ਉਹਨਾਂ ਨੇ ਮਾਂ ਦੇ ਪੁੱਤਾਂ ਨੇ ਚਾਹ ਨਹੀਂ ਪੀਤੀ, ਚਾਹ ਰੱਖੀ ਪਈ ਹੈ ਕੁਰਸੀਆਂ ਥੱਲੇ ਬੈਠ ਕੇ, ਹੱਥ ਬੰਨ ਕੇ ਬੈਠ ਗਏ ਵੀ ਸਾਨੂੰ ਮਾਫ਼ ਕਰ ਦੇ, ਤੇਰੇ ਨਾਲ ਠੱਗੀ ਲੱਗ ਗਈ। ਮੈਂ ਦੇਖ ਬਈ ਮੈਂ ਤੁਹਾਡੇ ਸਾਹਮਣੇ ਕਿਹਾ ਸੀ ਪੱਲਾ ਡੈ ਤੀ, ਉਹ ਬੈਠਾ ਉਹੀ ਜਾਣੇਗਾ, ਆਪਾਂ ਕੁਛ ਨਹੀਂ ਕਰਦਾ
1: ਜੀ।
0: ਜਿਹੜਾ ਬੰਦਾ ਕਰੋੜਾਂ ਪਤੀ ਸੀ ਉਹ ਕੱਖ ਪਤੀ ਰਹਿ ਗਿਆ, ਦੇਣ ਲੈਣ ਦਾ ਹਿਸਾਬ ਇੱਥੇ ਹੈ, ਉੱਪਰ ਨਹੀਂ। ਜੈਸਾ ਆਪਾਂ ਕਰਾਂਗੇ ਉਹ ਹੈ ਆਪਾਂ ਬੋਲਿਆ
1: ਜੀ,
0: ਉੱਪਰ ਕੁਛ ਨਹੀਂ ਆਉਂਦਾ ਹੈਗਾ,
1: ਬਿਲਕੁਲ
0: ਜੈਸਾ ਕਰਾਂਗੇ ਉਸ ਭਰਾਂਗੇ। ਬਣੀਆਂ ਹੋਏ ਤਾਂ ਬਹੁਤ ਨੇ ਮੇਰੇ ਨਾਲ ਵੀ,
1: ਜੇ
0: ਹੁਣ ਸੁਣਾਉਣ ਲੱਗ ਗਿਆ ਫਿਰ ਤਾਂ ਲੰਬਾ ਬਹੁਤ ਹੋ ਜਾਣਾ
1: ਜੀ। ਤੁਸੀਂ ਦੋਵਾਂ ਨੇ ਬਹੁਤ ਸੋਹਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਅਖੀਰ 'ਚ ਸਾਰੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਵੇਂ ਜੋੜਿਆਂ ਨੂੰ?
0: ਇਹਨਾਂ ਨੂੰ ਪ੍ਰੇਰਿਤ ਕਰੋ ਜੀ, ਆਪਦਾ ਜੀਵਨ ਸਹੀ ਲਿਖਾਓ, ਕਿਸੇ ਦੀ ਤੱਕ ਨਾ ਕਰੋ, ਆਪਦਾ ਜੀਵਨ ਦੋ ਇੱਕ ਸਹੀ ਕਰੋ
1: ਜੀ।
0: ਮੀਆਂ ਬੀਬੀ ਭਾਂਡੇ ਦੋ ਖੜਕਦੇ ਨੇ, ਇਕੱਠੇ ਰਹੋ, ਇੱਕ ਜਾਨ ਬਣ ਕੇ ਰਹੋ ਫਿਰ
1: ਜੀ। ਤੁਸੀਂ ਕੀ ਕਹਿਣਾ ਚਾਹੋਗੇ ਵੀ ਜੀ?
2: ਜੀ ਮੈਂ ਵੀ ਇਹੀ ਕਹਿਣਾ ਚਾਹੁੰਦੀ ਹਾਂ
1: ਕਿ ਦੁੱਖ ਸੁੱਖ ਆਉਂਦੇ ਆ,
2: ਸੁੱਖ ਆਉਂਦੇ ਨੇ ਉਹ ਤਾਂ ਜ਼ਿੰਦਗੀ ਦੇ ਹੈਗੇ ਹੀ ਨੇ, ਦੁੱਖਾਂ ਸੁੱਖਾਂ ਦੀ ਜ਼ਿੰਦਗੀ ਬਣੀ ਹੋਈ ਹੈ ਜੀ
1: ਜੀ।
2: ਵੀ ਨਾਲੇ ਤਾਂ ਰੱਬ ਕੰਨੀ ਵੀ ਧਿਆਨ ਰੱਖੋ, ਨਾਲੇ ਆਪਣਾ ਜਨਮ ਸਫਲਾ ਰੱਖੋ
1: ਜੀ,
2: ਮੇਲ ਜੁਲ ਕੇ ਰਹੋ ਜੀ
1: ਜੀ। ਤੁਸੀਂ ਦੋਵੇਂ ਸਾਡੇ ਸਟੂਡੀਓ ਆਏ, ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਗੱਲਬਾਤ ਦੇ ਵਿੱਚ, ਉਹ ਬਹੁਤ ਬਹੁਤ ਮਿਹਰਬਾਨੀ,
2: ਧੰਨਵਾਦ ਜੀ ਤੁਹਾਡਾ, ਸ਼ੁਕਰੀਆ
3: ਜੀ। ਇਹ ਸੀ ਜੀ ਅੱਜ ਦਾ ਸਾਡਾ ਨਾਇਰੋ ਪ੍ਰੋਗਰਾਮ, ਅਤੇ ਬੜੀ ਖੂਬਸੂਰਤ ਗੱਲਬਾਤ ਹੈ ਜਿਹੜੀ ਉਸ ਹੁਣੇ ਤੁਹਾਨੂੰ ਸੁਣਵਾਈ
4: ਜੀ। ਇਸ ਦੇ ਨਾਲ ਹੀ ਮੈਨੂੰ ਸੀਮਾ ਸ਼ਰਮਾ ਨੂੰ
3: ਅਤੇ ਮੈਨੂੰ ਜਾਸਮਿਨ ਨੂੰ ਦਿਓ
4: ਇਜਾਜ਼ਤ।

FM ਬੈਂਡ 102 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦਾ ਠੀਕ 1 ਵਜੇ ਹੈ। ਹੁਣ ਤੁਹਾਨੂੰ ਦੱਸਾਂਗੇ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ।

'ਚ ਸ਼ਾਮਿਲ ਹੋ ਸਕਦੇ ਹੋ ਅਤੇ ਸਾਨੂੰ ਸਾਡੇ ਪ੍ਰੋਗਰਾਮਾਂ ਬਾਰੇ ਦੱਸ ਸਕਦੇ ਹੋ, ਮੈਸੇਜ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465068 9465008 9465008

ਸ਼ਾਮੀ 7:10 ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਤੋਪਾਸ਼ੀ ਲੜੀ। ਪੌਣੇ 8 ਵਜੇ ਲੈ ਕੇ ਹਾਜ਼ਰ ਹੋਵਾਂਗੇ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਰਾਤੀ 8:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਵਿਰਾਸਤ ਲੋਕ ਗੀਤਾਂ ਵਿੱਚ ਗਹਿਣੇ। ਰਾਤੀ 10:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ। ਦੇਰ ਰਾਤ 10:30 ਤੁਸੀਂ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਰਜਨੀ ਕੰਧਾ ਤਹਿਤ। ਗਿਆਰਾਂ 11:10 ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸਨ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹੈ ਜੈਸਮਿਨ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੀ ਗਈਆਂ ਚਿੱਠੀਆਂ ਨੂੰ ਸ਼ਾਮਿਲ ਕਰਾਂਗੇ ਅਤੇ ਤੁਹਾਨੂੰ ਸੁਣਵਾਵਾਂਗੇ ਤੁਹਾਡੀ ਪਸੰਦ ਦੇ ਹਿੰਦੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਫਿਲਮ ਜਬ ਵੀ ਮੇਟ ਦੇ ਇਸ ਗੀਤ ਦੇ ਨਾਲ ਆਵਾਜ਼ ਸ਼੍ਰੇਆ ਘੋਸ਼ਾਲ।

FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 1:10 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ, ਪ੍ਰੋਗਰਾਮ ਦਾ ਬਾਕੀ ਦਾ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਖਬਰਾਂ ਤੋਂ ਠੀਕ ਬਾਅਦ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਕੇਂਦਰੀ ਆਯੁਸ਼ ਮੰਤਰੀ ਪ੍ਰਤਾਪ ਰਾਜ ਯਾਦਵ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਰਾਸ਼ਟਰੀ ਸਮਾਗਮ 21 ਜੂਨ ਨੂੰ ਕੋਲਕਾਤਾ ਵਿੱਚ ਹੋਵੇਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਏ। ਸ੍ਰੀ ਯਾਦਵ ਨੇ ਕਿਹਾ ਕਿ ਯੋਗ ਲੋਕਾਂ ਨੂੰ ਉਮਰ ਵਧਣ ਦੇ ਨਾਲ ਨਾਲ ਸਿਹਤਮੰਦ, ਸਰਗਰਮ, ਸਵੈ ਨਿਰਭਰ ਅਤੇ ਮਾਨਸਿਕ ਤੌਰ 'ਤੇ ਲਚਕੀਲਾ ਜੀਵਨ ਜਿਉਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਏ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਰੀਦਕੋਟ ਵਿਖੇ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਾਹਨੀ ਦੁਆਰਾ ਸਥਾਪਿਤ ਸਕਿੱਲ ਡਿਵੈਲਪਮੈਂਟ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ ਏ। ਇਸ ਤੋਂ ਇਲਾਵਾ ਉਹਨਾਂ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਵਿੱਚ ਡਾਕਟਰ ਸਾਹਨੀ ਦੀ ਸਹਾਇਤਾ ਨਾਲ ਨਵੀਨੀਕਰਨ ਕੀਤੇ ਐਸਟ੍ਰੋਟਰਫ ਹਾਕੀ ਸਟੇਡੀਅਮ ਵੀ ਖੇਤਰ ਦੇ ਨੌਜਵਾਨਾਂ ਨੂੰ ਸਮਰਪਿਤ ਕੀਤਾ। ਸਨ ਫਾਊਂਡੇਸ਼ਨ ਪੰਜਾਬ ਵੱਲੋਂ ਇਹ ਪੰਜਵਾਂ ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜੋ ਹਰ ਸਾਲ ਲਗਭਗ 1000 ਨੌਜਵਾਨਾਂ ਨੂੰ ਮੁਫ਼ਤ ਹੁਨਰ ਸਿਖਲਾਈ ਅਤੇ ਰੁਜ਼ਗਾਰ ਸਹਾਇਤਾ ਪ੍ਰਦਾਨ ਕਰੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਇਹ ਹੁਨਰ ਵਿਕਾਸ ਕੇਂਦਰ ਨੌਜਵਾਨਾਂ ਨੂੰ ਆਧੁਨਿਕ ਵਿਕਾਸ ਕਾਰਜਾਂ ਲਈ ਹੁਨਰ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਆਜੀਵਿਕਾ ਦੇ ਮੌਕੇ ਉਪਲਬਧ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਡਾਕਟਰ ਸਾਹਨੀ ਨੇ ਇਸ ਨੂੰ ਇੱਕ ਭਾਵੁਕ ਪਲ ਦੱਸਦਿਆਂ ਕਿਹਾ ਕਿ ਫਰੀਦਕੋਟ ਮੇਰੇ ਲਈ ਨਕਸ਼ੇ 'ਤੇ ਕੇਵਲ ਇੱਕ ਸਥਾਨ ਨਹੀਂ, ਬਲਕਿ ਇਹ ਮੇਰੀ ਜਨਮ ਭੂਮੀ ਹੈ, ਜਿਸ ਨੇ ਮੇਰੇ ਜੀਵਨ ਮੁੱਲਾਂ, ਵਿਅਕਤੀਤਵ ਅਤੇ ਜੀਵਨ ਯਾਤਰਾ ਨੂੰ ਆਕਾਰ ਦਿੱਤਾ ਹੈ। ਭਾਰਤੀ ਹਵਾਈ ਫੌਜ ਵੱਲੋਂ ਕੱਲ੍ਹ ਚੰਡੀਗੜ੍ਹ ਦੇ ਆਪਣੇ ਬੇਸ ਰਿਪੇਅਰ ਡਿਪੂ ਵਿਖੇ ਟਰਾਈ ਸਰਵਿਸਿਜ਼ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਡਿਸਪਲੇ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਨੇ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੇ ਨਵੀਨਤਾਕਾਰੀ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਤਿੰਨਾਂ ਸੈਨਾਵਾਂ ਵਿੱਚ ਰੱਖ ਰਖਾਅ, ਮੁਰੰਮਤ ਅਤੇ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਤਕਨੀਕੀ ਹੱਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪ੍ਰਦਰਸ਼ਨ ਵਿੱਚ ਹੈਲੀਕਾਪਟਰਾਂ, ਜੈਂਬਰਾਂ ਅਤੇ ਆ ਲਈ ਤਿਆਰ ਕੀਤੀਆਂ ਗਈਆਂ ਸਾਰੀਆਂ ਕਾਢਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਨੇ ਤਿੰਨਾਂ ਸੈਨਾਵਾਂ ਦੀ ਨਵੀਨਤਾ ਪ੍ਰਤੀ ਵਚਨਬੱਧਤਾ ਅਤੇ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਸਵੈ ਨਿਰਭਰਤਾ ਅਤੇ ਤਕਨੀਕੀ ਤਰੱਕੀ ਨੂੰ ਉਜਾਗਰ ਕੀਤਾ। ਕਪੂਰਥਲਾ ਆਬਕਾਰੀ ਵਿਭਾਗ ਨੇ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਪਿੰਡਾਂ ਤੋਤੀ ਅਤੇ ਲਾਟੀਆਂ ਵਿੱਚ ਛਾਪੇਮਾਰੀ ਕੀਤੀ ਅਤੇ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਇਸ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਉਪਕਰਨ ਬਰਾਮਦ ਕੀਤੇ। ਆਬਕਾਰੀ ਅਧਿਕਾਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਦੋਵਾਂ ਪਿੰਡਾਂ ਤੋਂ ਡਰੰਮਾਂ ਵਿੱਚ ਸਟੋਰ ਕੀਤੀ ਲਗਭਗ 2000 ਲੀਟਰ ਲਾਣ ਅਤੇ 70 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਬਰਾਮਦ ਕੀਤੀ ਗਈ ਸਮੱਗਰੀ ਨੂੰ ਨਿਯਮਾਂ ਅਨੁਸਾਰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਵਿਭਾਗ ਗੈਰ ਕਾਨੂੰਨੀ ਸ਼ਰਾਬ ਦੇ ਵਪਾਰ 'ਤੇ ਸ਼ਿਕੰਜਾ ਕੱਸਣ ਲਈ ਵਚਨਬੱਧ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਨਾਜਾਇਜ਼ ਸ਼ਰਾਬ ਦੇ ਨਿਰਮਾਣ, ਢੋਆ ਢੁਆਈ ਅਤੇ ਵਿਕਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲੰਧਰ ਵਿਖੇ ਪਠਾਨਕੋਟ ਰੋਡ 'ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਰ ਧੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋ ਗਈ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਿਆ ਦੱਸਿਆ ਗਿਆ ਏ। ਪੁਲਿਸ ਜਾਂਚ ਜਾਰੀ ਏ। ਵਿਸ਼ਵ ਸਾਈਕਲ ਦਿਵਸ ਮੌਕੇ ਕਪੂਰਥਲਾ ਦੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮਨ ਸਿਟੀ ਲੇਕ 'ਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਬਾਰੇ

0: ਦੇ ਨਾਲ ਜੋੜਨਾ, ਉਹਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨਾ ਸੀ। ਉਹਨਾਂ ਦੱਸਿਆ ਕਿ ਰੈਲੀ ਵਿੱਚ ਵੱਖ ਵੱਖ ਉਮਰ ਵਰਗਾਂ ਦੀਆਂ ਮਹਿਲਾ ਖਿਡਾਰੀਆਂ ਨੇ ਹਿੱਸਾ ਲਿਆ। ਰੈਲੀ ਤੋਂ ਬਾਅਦ ਐਲਾਨੇ ਨਤੀਜਿਆਂ ਅਨੁਸਾਰ ਅਲੀਟ ਵਰਗ ਵਿੱਚ ਆਸ਼ਾ ਨੇ ਪਹਿਲਾ, ਲਵਨੀਨ ਕੌਰ ਨੇ ਦੂਜਾ ਅਤੇ ਆਸਮੀ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਤਨਵੀਰ ਕੌਰ ਨੇ ਪਹਿਲਾ, ਅਰਾਧਿਆ ਨੇ ਦੂਜਾ ਅਤੇ ਅਨੰਨਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਬ ਜੂਨੀਅਰ ਵਰਗ ਵਿੱਚ ਸੀਰਜ ਜੌਹਰ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਹਰਰੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵੀ ਅਜਿਹੀ ਲੀਗ ਅਤੇ ਰੈਲੀ ਕੱਢੀ ਗਈ ਜਿਸ ਵਿੱਚ ਨੌਜਵਾਨ ਲੜਕਿਆਂ ਅਤੇ ਲੜਕੀਆਂ, ਪੁਰਸ਼ਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ ਬਖਸ਼ੀਸ਼ ਸਿੰਘ ਨੇ ਕਿਹਾ ਕਿ ਸਾਈਕਲਿੰਗ ਸਿਰਫ ਇੱਕ ਖੇਡ ਨਹੀਂ ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਦਾ ਹਿੱਸਾ ਏ। ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਇੱਕ ਵਾਰ ਫਿਰ ਜੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਐਫ ਐਮ ਬੈਂਡ ਸਾਸ਼ਾ ਯਦੋ ਮੈਗਾ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦਾ 1:15 ਹੋਇਆ। ਜਸਮਿਨ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਨਗਮੇ। ਪ੍ਰੋਗਰਾਮ ਦਾ ਪਹਿਲਾ ਖੱਤ ਸਾਨੂੰ ਆਇਆ ਬਾਲਖੁਰਦ ਤੋਂ। ਲਿਖਣ ਵਾਲੇ ਨੇ ਅਸ਼ਵਨੀ ਗਰਗ, ਵਿਨੋਦ, ਪੂਜਾ, ਪ੍ਰਿਯੰਕਾ ਗਰਗ। ਪਿੰਡ ਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਫਿਲਮ ਰਾਂਝਣਾ।

ਤੁਸੀਂ ਆਰਾਮ ਵੀ ਪ੍ਰੋਗਰਾਮ ਨਗਮੇ ਦਾ ਅਗਲਾ ਖਤ ਸਾਡੇ ਤੱਕ ਆਇਆ ਪਿੰਡ ਸਿਉਣਾ ਤੋਂ ਲਿਖਣ ਵਾਲੇ ਨੇ ਧੰਨਾ ਸਿੰਘ ਖਰੌੜ ਇਹਨਾਂ ਦੇ ਨਾਲ ਨੇ ਪਾਲ ਕੌਰ ਗਿੱਦੜਵਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਪਾਇਲ ਅਤੇ ਹਿਨਾਸ਼ਾ ਹੋਰਾਂ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹੱਤਾਪੁਰ ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਆਵਾਜ਼ਾਂ ਕੇ ਪਲਕ ਅਤੇ ਸੁਹੇਲ ਸੈਨ ਹੋਰਾਂ ਦੀਆਂ।

ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ ਫਿਲਮ ਸੁਲਤਾਨ ਵਿੱਚੋਂ। ਇਸ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਹੈ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਇਹਨਾਂ ਦੇ ਪੂਰੇ ਪਰਿਵਾਰ ਨੇ। ਮੁੱਲਾਂਪੁਰ ਮੰਡੀ ਤੋਂ ਸਾਨੂੰ ਲਿਖਦੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ, ਮੰਜੂ, ਆਸ਼ੀਸ਼ ਸ਼ਰਮਾ, ਇਹਨਾਂ ਦੇ ਨਾਲ ਨੇ ਬਿੱਟੂ ਅਤੇ ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਂਪੁਰ ਤੋਂ ਰਾਜੇਸ਼ ਜੈਨ, ਅਰੁਣਾ, ਅਭਿਸ਼ੇਕ, ਗੌਤਮ ਅਤੇ ਨਗੀਨਾ ਹੋਰਾਂ ਦਾ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਥਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ ਹੋਰਾਂ ਦਾ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ, ਮਹਿਰਾਜ ਰਹਾ ਹੋਰਾਂ ਦਾ ਖਤ ਸਰ ਤੱਕ ਪਹੁੰਚਿਆ। ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ।

0: ਇਸ ਗੀਤ ਦੇ ਨਾਲ ਜੈਸਮੀਨ ਦਿਓ ਪ੍ਰੋਗਰਾਮ ਨਗਮੇ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ।
1: नमस्कार, ये आकाशवाणी है। खबरों के इस बुलेटिन में मैं अमन देव। पहला खास खबर, प्रधानमंत्री नरेंद्र मोदी ने कहा कि देश के मध्य वर्ग ने राष्ट्र निर्माण च वडमुला योगदान पाया ते NDA सरकार उन्होंने इच्छावां नूं पूरा करने लई काम कर रही है। केंद्रीय वित्त मंत्री निर्मला सीतारमन ने कहा कि देश को अनाज का टुकमा भंडार है ते अल नीनो के बुरे प्रभावों के बावजूद अनाज की कोई कमी नहीं होगी। प्रधानमंत्री नरेंद्र मोदी अज ब्रातिस्लावा में स्लोवाकिया के प्रधानमंत्री रॉबर्ट फीको नाल गलबात कर रहे हैं। भारत ने पछमी एशिया संघर्ष खत्म करने लिए अमरीका ते ईरान विचकार हुए समझौते का स्वागत किया है ते उत्तर प्रदेश के जेवर स्थित नोएडा अंतरराष्ट्रीय हवाई अड्डे तो व्यापारक उड़ाना शुरू हो गई ने। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ ਵਿਚ ਵਡਮੁੱਲਾ ਯੋਗਦਾਨ ਪਾਇਆ ਤੇ NDA ਸਰਕਾਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿਚ ਸ਼ਾਸਨ ਨੇ ਆਮ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਯਤਨ ਮੌਕਿਆਂ ਤੱਕ ਆਸਾਨ ਪਹੁੰਚ, ਬਿਹਤਰ ਬੁਨਿਆਦੀ ਢਾਂਚੇ, ਬਿਹਤਰ ਜਨਤਕ ਸੇਵਾਵਾਂ, ਕਿਫਾਇਤੀ ਸਿਹਤ ਸੰਭਾਲ, ਮਿਆਰੀ ਸਿੱਖਿਆ, ਸਾਫ਼ ਸੁਥਰੇ ਸ਼ਹਿਰਾਂ ਅਤੇ ਰੋਜ਼ਾਨਾ ਜੀਵਨ ਵਿੱਚ ਬੋਝ ਘਟਾਉਣ 'ਤੇ ਕੇਂਦਰਿਤ ਨੇ। BJP ਦੇ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਭਾਰਤ ਦੇ ਮੱਧ ਵਰਗ ਨੂੰ ਆਰਥਿਕ ਸੁਰੱਖਿਆ, ਬਿਹਤਰ ਸਹੂਲਤਾਂ ਅਤੇ ਨਵੇਂ ਮੌਕਿਆਂ ਨਾਲ ਸਮਰੱਥ ਬਣਾਉਣ ਲਈ ਵਿਆਪਕ ਬਦਲਾਅ ਕੀਤੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਨਵੀਨ ਨੇ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮਦਨ ਕਰ ਸੁਧਾਰਾਂ ਰਾਹੀਂ ਕਰ ਰਾਹਤ ਅਤੇ GST ਰਾਹੀਂ ਕਰ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉਜਵਲਾ ਯੋਜਨਾ, ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਵਰਗੀਆਂ ਪਹਿਲਕਦਮੀਆਂ ਨੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਵੀ ਪਹੁੰਚਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਯੋਜਨਾਵਾਂ ਨੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਤੋਂ ਘਰ ਅਤੇ ਸਿਹਤ ਸੁਰੱਖਿਆ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦਾ ਢੁਕਵਾਂ ਭੰਡਾਰ ਹੈ ਅਤੇ ਅਲ ਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਅੱਜ ਨਵੀਂ ਦਿੱਲੀ ਵਿੱਚ ਮਾਈਂਡ ਮਾਈਨ ਕਾਨਫਰੰਸ ਵਿੱਚ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਾਲ ਦੱਖਣ ਪੱਛਮੀ ਮਾਨਸੂਨ ਦੀ ਬਾਰਿਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀ ਫਸਲ ਲਈ ਖਾਦਾਂ ਦੀ ਕਾਫ਼ੀ ਮਾਤਰਾ ਉਪਲਬਧ ਹੈ। ਸ੍ਰੀਮਤੀ ਸੀਤਾਰਮਨ ਨੇ ਦੱਸਿਆ ਕਿ ਆਉਣ ਵਾਲੀ ਹਾੜੀ ਦੀ ਫਸਲ ਲਈ ਖਾਦਾਂ ਦੀ ਸਪਲਾਈ ਇਸ ਸਾਲ ਨਵੰਬਰ ਤੋਂ ਸ਼ੁਰੂ ਹੋ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਲੋਵਾਕੀਆ ਦੀ ਰਾਜਧਾਨੀ ਬ੍ਰਾਤੀਸਲਾਵਾ ਵਿੱਚ ਪ੍ਰਧਾਨ ਮੰਤਰੀ ਰੌਬਰਟ ਫੀਕੋ ਨਾਲ ਗੱਲਬਾਤ ਕਰ ਰਹੇ ਨੇ। ਉਹ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੈਲੇਗ੍ਰੇਨੀ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਤੋਂ ਬਾਅਦ ਆਪਣੇ ਦੌਰੇ ਦੇ ਦੂਜੇ ਪੜਾਅ 'ਚ ਸਲੋਵਾਕੀਆ ਦੇ 2 ਦਿਨਾਂ ਦੌਰੇ ਲਈ ਕੱਲ੍ਹ ਰਾਤ ਬ੍ਰਾਤੀਸਲਾਵਾ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਹਿਯੋਗ ਦੇ ਨਵੇਂ ਖੇਤਰਾਂ 'ਤੇ ਚਰਚਾ ਕੀਤੀ ਜਾਏਗੀ। ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਸਲੋਵਾਕੀਆ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਰਚਨਾਤਮਕ ਚਰਚਾਵਾਂ ਦੀ ਉਮੀਦ ਕਰਦੇ ਨੇ। ਭਾਰਤ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਖਤਮ ਕਰਨ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਸ ਸਮਝੌਤੇ ਨੂੰ ਲਾਗੂ ਕਰਨ ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਵਿੱਚ ਮਦਦ ਮਿਲੇਗੀ ਅਤੇ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਏਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਇੱਕ ਸਥਾਈ ਅੰਤਮ ਸਮਝੌਤੇ 'ਤੇ ਪਹੁੰਚਣ ਲਈ ਬਾਕੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦੀ ਉਮੀਦ ਕਰਦਾ ਹੈ। ਹੋਰ ਵਿਸ਼ਵ

ਨੇਤਾਵਾਂ ਨੇ ਵੀ ਅਮਰੀਕਾ ਤੇ ਇਰਾਨ ਵਿਚਕਾਰ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਪੱਛਮੀ ਏਸ਼ੀਆ ਵਿਚ ਸਥਿਰਤਾ ਬਹਾਲ ਕਰਨ ਵਾਲੇ ਇਕ ਮਹੱਤਵਪੂਰਨ ਕੂਟਨੀਤਿਕ ਕਦਮ ਕਰਾਰ ਦਿੱਤਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਨੂੰ ਜੰਗ ਖਤਮ ਕਰਨ, ਖੇਤਰੀ ਸਥਿਰਤਾ ਬਣਾਈ ਰੱਖਣ ਅਤੇ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਵਾਲੇ ਇਕ ਮਹੱਤਵਪੂਰਨ ਕਦਮ ਦੱਸਿਆ ਹੈ। ਜਰਮਨ ਚਾਂਸਲਰ ਫਰੈਡਰਿਕ ਮਰਚ ਨੇ ਸਮਝੌਤੇ ਨੂੰ ਇਕ ਕੂਟਨੀਤਿਕ ਪ੍ਰਾਪਤੀ ਕਰਾਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸਮਝੌਤੇ ਨੂੰ ਜਲਦੀ ਲਾਗੂ ਕਰਨ ਅਤੇ ਹੋਰਮੁਜ਼ ਜਲ ਮਾਰਗ ਰਾਹੀਂ ਬਿਨਾਂ ਰੁਕਾਵਟ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਵੀ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਸ੍ਰੀ ਗੁਤਰਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਹ ਸਮਝੌਤਾ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜਿਵੇਂ ਕਿ ਖ਼ਬਰ ਦਿੱਤੀ ਗਈ ਹੈ, ਅਮਰੀਕਾ ਅਤੇ ਇਰਾਨ ਵਿਚਕਾਰ 107 ਦਿਨਾਂ ਦੀ ਜੰਗ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਹੋ ਗਿਆ ਹੈ। ਇਸ ਨਾਲ ਹੋਰਮੁਜ਼ ਪੰਜੋੜ ਖੁੱਲ੍ਹ ਜਾਏਗਾ ਅਤੇ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਨਾਕਾਬੰਦੀ ਖਤਮ ਹੋ ਜਾਏਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਸਮਝੌਤੇ ਦਾ ਐਲਾਨ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਨਾਂ ਸ਼ੁਰੂ ਹੋ ਗਈਆਂ ਨੇ। ਇਹ ਦੇਸ਼ ਦੇ ਹਵਾਬਾਜ਼ੀ ਖੇਤਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮੋਨ ਨਾਇਡੂ ਨੇ ਅੱਜ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਵਰ ਹਵਾਈ ਅੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਵਿੱਚ ਸੰਪਰਕ ਵਧਾਉਣ ਅਤੇ ਵਿਸ਼ਵ ਪੱਧਰੀ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਟੀਚੇ ਦਾ ਸਬੂਤ ਹੈ। ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਪੂਰਾ ਹੋਇਆ। ਸ੍ਰੀ ਨਾਇਡੂ ਨੇ ਕਿਹਾ ਕਿ ਹਵਾਈ ਅੱਡੇ ਲਈ ਆਪਣੀ ਜ਼ਮੀਨ ਦਾਨ ਕਰਨ ਵਾਲੇ ਕਿਸਾਨਾਂ ਪ੍ਰਤੀ ਸ਼ੁਕਰਗੁਜ਼ਾਰੀ ਵਜੋਂ ਉਨ੍ਹਾਂ ਨੂੰ ਪਹਿਲੀ ਉਡਾਨ ਵਿੱਚ ਲਖਨਊ ਲਿਜਾਇਆ ਗਿਆ। ਹਵਾਬਾਜ਼ੀ ਖੇਤਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ 2014 ਵਿੱਚ 74 ਤੋਂ ਵੱਧ ਕੇ ਹੁਣ 165 ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਹਵਾਈ ਅੱਡਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 1,40,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤਾ ਗਿਆ ਹੈ। ਅਯੋਧਿਆ ਦੇ ਸ੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਦਾਨ ਅਤੇ ਚੜਾਵੇ ਦੀ ਦੁਰਵਰਤੋਂ ਦੇ ਇਲਜ਼ਾਮ ਦੀ ਜਾਂਚ ਦੀ ਬੇਨਤੀ ਕਰਦਿਆਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਨੂੰ ਸੰਬੋਧਿਤ ਅਤੇ ਪਟੀਸ਼ਨ ਵਕੀਲ ਅਨੂਪ ਪ੍ਰਕਾਸ਼ ਅਵਸਥੀ ਵੱਲੋਂ ਦਾਇਰ ਕੀਤੀ ਗਈ ਹੈ। ਇਸ ਵਿੱਚ ਸੁਪਰੀਮ ਕੋਰਟ ਤੋਂ ਅਪੀਲ ਕੀਤੀ ਗਈ ਹੈ ਕਿ ਇਸ ਦੀ ਸਿੱਧੀ ਨਿਗਰਾਨੀ ਹੇਠ CBI ਵਰਗੀ ਇੱਕ ਪ੍ਰਮੁੱਖ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਜਾਏ। ਪਟੀਸ਼ਨ ਵਿੱਚ ਕਿਹਾ ਗਿਆ ਕਿ ਇਹ ਮੁੱਦਾ ਲੱਖਾਂ ਸ਼ਰਧਾਲੂਆਂ ਦੀ ਆਸਥਾ ਅਤੇ ਵਿਸ਼ਵਾਸ ਨਾਲ ਜੁੜਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਰਾਮ ਮੰਦਰ ਨਾਲ ਸੰਬੰਧਿਤ ਦਾਨ ਰਕਮਾਂ ਵਿੱਚ ਕਥਿਤ ਬੇਨੇਮੀਆਂ, ਦੁਰਵਰਤੋਂ ਜਾਂ ਚੋਰੀ ਦੀਆਂ ਹਾਲੀਆ ਰਿਪੋਰਟਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਰਧਾਲੂਆਂ ਵਿੱਚ ਚਿੰਤਾਵਾਂ ਪੈਦਾ ਕੀਤੀਆਂ ਨੇ। 52ਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਵਿੱਚ ਸ਼ੁਰੂ ਹੋ ਰਿਹਾ ਹੈ। ਇਸ 3 ਦਿਨਾਂ ਸੰਮੇਲਨ ਵਿੱਚ G7 ਮੈਂਬਰ ਦੇਸ਼ ਫਰਾਂਸ, ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ, ਇਟਲੀ ਅਤੇ ਜਾਪਾਨ ਹਿੱਸਾ ਲੈਣਗੇ। ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਵੀ ਇਸ ਵਿੱਚ ਸ਼ਾਮਲ ਹੋ ਰਹੇ ਨੇ। ਫਰਾਂਸ ਨੇ ਭਾਰਤ, ਬ੍ਰਾਜ਼ੀਲ, ਮਿਸ਼ਰ, ਕੀਨੀਆ, ਦੱਖਣੀ ਕੋਰੀਆ, ਕਤਰ, ਸਾਊਦੀ ਅਰਬ, ਸੀਰੀਆ, ਯੂਕਰੇਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸੰਪਰਕ ਭਾਈਵਾਲ ਦੇਸ਼ਾਂ ਵਜੋਂ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸੰਪਰਕ ਸੈਸ਼ਨ ਵਿੱਚ ਹਿੱਸਾ ਲੈਣਗੇ। G7 ਸੰਮੇਲਨ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਿਸ਼ਵ ਭੂ ਰਾਜਨੀਤੀ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੀ ਹੈ। ਭਾਰਤ G7 ਸੰਗਠਨ ਲਈ ਇੱਕ ਵੱਡੀ ਆਰਥਿਕ ਸ਼ਕਤੀ, ਦੁਨੀਆ ਲਈ ਇੱਕ ਕੂਟਨੀਤਿਕ ਪੁਲ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਇੱਕ ਰਣਨੀਤਿਕ ਭਾਈਵਾਲ ਵਜੋਂ ਮਹੱਤਵਪੂਰਨ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਅੱਜ ਗਰਜ ਨਾਲ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਵਿੱਚ ਬੱਦਲਵਾਈ ਅਤੇ ਕੁਝ ਥਾਵਾਂ 'ਤੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਸੋਸ਼ਲ ਮੀਡੀਆ ਪੋਸਟਾਂ ਵਿੱਚ ਰਾਸ਼ਟਰਪਤੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਦੋਵਾਂ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ 'ਤੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਫੀਫਾ ਵਿਸ਼ਵ ਕੱਪ 2026 ਵਿੱਚ ਸਵੀਡਨ ਨੇ ਅੱਜ ਮੈਕਸੀਕੋ ਦੇ ਮੋਂਟੇਰੀ ਸਟੇਡੀਅਮ ਵਿੱਚ ਖੇਡੇ ਗਏ ਗਰੁੱਪ F ਦੇ ਮੈਚ ਵਿੱਚ ਟਿਊਨੀਸ਼ੀਆ ਨੂੰ 5-1 ਨਾਲ ਹਰਾ ਦਿੱਤਾ ਹੈ। ਅੱਜ ਦੇ ਹੋਰ ਮੈਚਾਂ ਵਿੱਚ ਸਪੇਨ ਗਰੁੱਪ H ਦੇ ਮੈਚ ਵਿੱਚ ਕਾਬੋ ਵਰਡੇ ਖਿਲਾਫ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 9:30 ਵਜੇ ਸ਼ੁਰੂ ਹੋਏਗਾ।

ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦਾ ਢੁਕਵਾਂ ਭੰਡਾਰ ਹੈ ਅਤੇ ਅਲਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ ਵਿੱਚ ਸਲੋਵੋਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਖਤਮ ਕਰਨ ਲਈ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ ਅਤੇ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਗਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਪ੍ਰੋਗਰਾਮ ਸਰਫਰੋਸ਼ ਢੱਗ ਲੱਗੀ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਉਰੀ ਵਿੱਚੋਂ, ਆਵਾਜ਼ਾਂ ਦੇਵਨਾਗੀ ਸ਼ਾਸ਼ਵਤ ਸਚਦੇਵਾ ਦੀਆਂ।

0: ਹੁਣ ਵੇਲਾ ਹੋ ਗਿਆ ਸਾਡੀ ਖਾਸ ਪ੍ਰੋਗਰਾਮ ਸੁਨੇਹੇ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੈਸਮਿਨ ਤੇ ਮੇਰੇ ਨਾਲ ਨੇ।
1: ਮੈਂ ਮੁਹੰਮਦ ਇਮਤਿਆਜ਼।
0: ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਜੀ ਸ਼ੁਕਰੀਆ ਜੈਸਮਿਨ।
0: ਇਹ ਪ੍ਰੋਗਰਾਮ 'ਚ ਅਸੀਂ ਆਪਣੇ

0: ਧੀਆਂ ਸਾਨੂੰ ਦਿੰਦੇ ਨੇ।
1: ਜੀ ਇਹਨਾਂ ਨੂੰ ਵੀ ਮੁਬਾਰਕਾਂ।
0: ਅੱਗੇ ਇਹ ਕਹਿੰਦੇ ਨੇ ਕਿ ਸਾਨੂੰ ਭੈਣਾਂ ਧੀਆਂ ਦੇ ਸਾਰੇ ਹੀ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ, ਸੋਹਣੇ ਲੱਗਦੇ ਨੇ, ਨਾਰੀ ਲੋਕ, ਫੁਲਕਾਰੀ, ਸੁਨੇਹੇ, ਸ਼ਾਮ ਨੂੰ 7 ਵਜੇ ਗੁਰਬਾਣੀ, ਤੇ ਕਹਿੰਦੇ ਪੰਜਾਬੀ ਤੜਕਾ, ਰਜਨੀਗੰਧਾ, ਸਾਰੇ ਇਹਨਾਂ ਨੇ ਪ੍ਰੋਗਰਾਮਾਂ ਦੇ ਨਾਮ ਲਿਖੇ ਹੋਏ ਨੇ,
1: ਜੀ
0: ਉਹ
1: ਜੀ
0: ਸਾਨੂੰ ਵਧੀਆ ਲੱਗਦੇ ਨੇ। ਕੱਲ ਵਾਲਾ ਪ੍ਰੋਗਰਾਮ ਕਹਿੰਦੇ ਰੂਬਲ ਜੀ ਉਹਨਾਂ ਨੇ ਪੇਸ਼ ਕੀਤਾ, ਇਹਨਾਂ ਨੂੰ ਵਧੀਆ ਲੱਗਿਆ।
1: ਜੀ
0: ਤੇ ਅੱਜ ਵਾਲਾ ਹਲੋ ਫਰਮਾਇਸ਼ ਹੈ ਜਿਹੜਾ, ਉਹ ਵੀ ਇਹਨਾਂ ਨੇ ਪਸੰਦ ਕੀਤਾ, ਜੋ ਕਿ ਜਾਸਮਿਨ ਨੇ ਕੀਤਾ ਸੀ, ਤੇ ਕਹਿੰਦੇ ਨੇ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ। ਕੁਲਦੀਪ ਔਲਖ ਹੋਰਾਂ ਦੀ ਜਿਹੜੀ ਪੇਸ਼ਕਾਰੀ ਹੈ, ਇਹਨਾਂ ਨੂੰ ਵਧੀਆ ਲੱਗਦੀ
1: ਜੀ,
0: ਹੈ।
1: ਬਹੁਤ ਬਹੁਤ ਸ਼ੁਕਰੀਆ।
0: ਬਾਕੀ ਸਾਰੀਆਂ ਭੈਣਾਂ ਜਿਵੇਂ ਕਿ ਗੁਰਹਰਪ੍ਰੀਤ ਕੌਰ, ਸੀਮਾ, ਰੂਬਲ, ਜਾਸਮਿਨ, ਕਰਮਜੀਤ 1, 2, ਅੰਮ੍ਰਿਤਪਾਲ, ਸੀਮਾ ਸ਼ਰਮਾ ਤੇ ਇੰਜੀਨੀਅਰ ਹੋਰਾਂ ਦਾ ਵੀ ਇਹ ਧੰਨਵਾਦ ਕਰਦੇ ਨੇ।
1: ਜੀ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਡਾ ਜਿਹੜਾ ਧੰਨਵਾਦ ਹੈ ਉਹਨਾਂ ਤੱਕ ਪਹੁੰਚ ਗਿਆ।
0: ਜੀ ਅਗਲਾ ਸੁਨੇਹਾ ਸਾਡੇ ਤੱਕ ਆਇਆ ਸੁਖਵਿੰਦਰ ਸਿੰਘ ਹੋਰਾਂ ਦਾ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। ਇਹ ਕਹਿੰਦੇ ਨੇ ਕਿ ਅੱਜ ਕੱਲ੍ਹ ਫੁਲਕਾਰੀ ਪ੍ਰੋਗਰਾਮ ਸਿਖਰ 'ਤੇ ਹੈ ਜੀ, ਇਹ ਜਿਹੋ ਜਿਹੀ ਗੱਲਬਾਤ ਹੁੰਦੀ ਹੈ ਉਹੋ ਜਿਹੀ ਗੀਤ ਸੁਣਾਏ ਜਾਂਦੇ ਨੇ, ਸਾਨੂੰ ਚੰਗਾ ਲੱਗਦਾ ਪ੍ਰੋਗਰਾਮ। ਅਧਿਆਪਕ ਸਨੀ ਮੈਡਮ ਨਾਲ ਰਣਦੀਪ ਭੰਦੇਰ ਦੁਆਰਾ ਕੀਤੀ ਗਈ ਮੁਲਾਕਾਤ ਇਹਨਾਂ ਨੂੰ ਚੰਗੀ ਲੱਗੀ ਹੈ।
1: ਜੀ ਜੀ
0: ਗੁਰਹਰਪ੍ਰੀਤ ਦੀ ਪੇਸ਼ਕਾਰੀ ਇਹਨਾਂ ਨੂੰ ਬਹੁਤ ਪਸੰਦ ਹੈ। ਬੰਦਗੀ ਪ੍ਰੋਗਰਾਮ ਨੂੰ ਕਹਿੰਦੇ ਅਸੀਂ ਮਿਸ ਕਰ ਰਹੇ ਹਾਂ।
1: ਜੀ ਬੰਦਗੀ ਪ੍ਰੋਗਰਾਮ ਅੱਜ ਕੱਲ੍ਹ ਕਿਉਂਕਿ ਇੱਕ ਜਿਹੜੀ ਸੀਰੀਜ਼ ਚੱਲ ਰਹੀ ਹੈ ਕਿ ਭਾਰਤ ਸਰਕਾਰ ਦੇ ਜਿਹੜੇ 12 ਸਾਲ ਹੋਏ ਨੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਜਿਹੜੇ ਸਕੀਮਾਂ ਨੇ, ਉਹਨਾਂ ਦੇ ਜਿਹੜੇ ਪ੍ਰੋਗਰਾਮਸ ਨੇ, ਉਹਨਾਂ ਬਾਰੇ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਇੱਕ ਲੜੀ ਚੱਲ ਰਹੀ ਹੈ, 21 ਜੂਨ ਤੱਕ ਜਿਹੜੀ ਉਹ ਚੱਲੇਗੀ। ਉਸ ਤੋਂ ਬਾਅਦ ਬੰਦਗੀ ਆਪਣੇ ਸਮੇਂ 'ਤੇ ਉਸੇ ਤਰ੍ਹਾਂ ਜਿਹੜਾ ਸ਼ੁਰੂ ਹੋਇਆ ਕਰੇਗਾ, ਉਸੇ ਤਰ੍ਹਾਂ ਚੱਲੇਗਾ। ਅਤੇ ਜਿਹੜੀਆਂ ਖਬਰਾਂ ਨੇ ਉਹ ਵੀ 7 ਵਜੇ ਚੱਲਣ ਦੀ ਬਜਾਏ ਸ਼ਾਮ ਨੂੰ 7:30 ਵਜੇ ਚੱਲਿਆ ਕਰਨਗੀਆਂ, 7:40 ਤੱਕ।
0: ਜੀ ਅੱਗੇ ਇਹ ਲਿਖਦੇ ਨੇ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਬਹੁਤ ਵਧੀਆ, ਪਰ ਤੁਸੀਂ ਆਉਣ ਵਾਲੇ ਪ੍ਰੋਗਰਾਮ ਦਾ ਸ਼ਬਦ ਦੱਸਣਾ ਹਰ ਵਾਰ ਭੁੱਲ ਜਾਂਦੇ ਹੋ।
1: ਜੀ ਦੇਖੋ ਜਿਹੜਾ ਇਹ ਗੱਲ ਹੋਈ ਹੈ ਕਿ ਪਹਿਲਾਂ ਇਸ ਤਰ੍ਹਾਂ ਸ਼ਬਦ ਰਹਿ ਗਿਆ ਸੀ ਜਿਹੜਾ ਵੀ ਆਰ ਜੇ ਸੀ ਉਹਦੇ ਕੋਲੋਂ, ਪਰ ਮੇਰਾ ਖਿਆਲ ਹੈ ਵੀ ਜਿਹੜਾ ਆਰ ਜੇ ਪੇਸ਼ ਕਰਦਾ ਨਾ ਪ੍ਰੋਗਰਾਮ, ਤਾਂ ਸ਼ਬਦ ਵੀ ਉਹਨੂੰ ਹੀ ਜਿਹੜਾ ਡਿਸਾਈਡ ਕਰਨਾ ਚਾਹੀਦਾ ਹੈ, ਕਿਉਂਕਿ ਉਹਨੇ ਹੀ ਪ੍ਰੋਗਰਾਮ ਪੇਸ਼ ਕਰਨਾ ਹੁੰਦਾ। ਤਾਂ ਹੁਣ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਵੇਰੇ ਜਦੋਂ ਉਹ ਆਰ ਜੇ ਔਨ ਏਅਰ ਹੋਵੇ ਉਦੋਂ ਤੋਂ ਉਹ ਸ਼ਬਦ ਜਿਹੜਾ ਦੱਸਣਾ ਸ਼ੁਰੂ ਕਰਦੇ ਉਸੇ ਦਿਨ, ਸੇਮ ਡੇ, ਤਾਂ ਉਹਦੇ ਬਾਰੇ ਦੇ ਵਿੱਚ ਤੁਸੀਂ ਆਪਣੇ ਚੁਟਕਲੇ ਜਿਹੜੇ ਸੁਣਾ ਸਕਦੇ ਹੋ।
0: ਜੀ ਅੱਗੇ ਇਹ ਕਹਿੰਦੇ ਨੇ ਕਿ ਐਤਵਾਰ ਨੂੰ ਰਾਜਵਿੰਦਰ ਕੌਰ ਹੋਰਾਂ ਨੇ ਪ੍ਰੋਗਰਾਮ ਨਾਰੀ ਲੋਕ ਕਹਿੰਦੇ ਕੀਤਾ, ਜਿਸ ਦੇ ਵਿੱਚ ਸਾਰੇ ਹੀ ਪੁਰਾਣੇ ਫਿਲਮਾਂ ਦੇ ਪੰਜਾਬੀ ਗੀਤ ਸਨ। ਖੂਨਦਾਨ ਮਹਾਦਾਨ ਵਿਸ਼ੇ ਤੇ 2 ਤੇਰੀਆਂ 2 ਮੇਰੀਆਂ ਇਹ ਪ੍ਰੋਗਰਾਮ ਵੀ ਸਾਨੂੰ ਬਹੁਤ ਵਧੀਆ ਲੱਗਿਆ, ਇਹਨਾਂ ਦੀ ਪੇਸ਼ਕਾਰੀ ਇਹਨਾਂ ਨੂੰ ਚੰਗੀ ਲੱਗੀ ਹੈ।
1: ਜੀ ਸ਼ੁਕਰੀਆ।
0: ਰੇਡੀਓ OPD ਕਿਸਾਨਵਾਣੀ ਨਾਰੀ ਲੋਕ ਪ੍ਰੋਗਰਾਮ ਵਿੱਚ ਤੁਸੀਂ ਜਿੰਨੀਆਂ ਵੀ ਮੁਲਾਕਾਤਾਂ ਸੁਣਾਉਂਦੇ ਹੋ ਸਾਰੀਆਂ ਲਾਹੇਵੰਦ ਹੁੰਦੀਆਂ ਨੇ, ਅਸੀਂ ਧਿਆਨ ਨਾਲ ਸੁਣਦੇ ਹਾਂ।
1: ਜੀ
0: ਅੱਗੇ ਇਹ ਕਹਿੰਦੇ ਨੇ ਦੋਨੋਂ ਕਰਮਜੀਤ, ਰਾਜਵਿੰਦਰ ਕੌਰ, ਅੰਮ੍ਰਿਤਪਾਲ, ਬਬਲੀਨ, ਗੁਰਹਰਪ੍ਰੀਤ, ਇੰਦੂ ਸ਼ਰਮਾ, ਸੀਮਾ ਸ਼ਰਮਾ, ਕਮਲਪ੍ਰੀਤ, ਮਨਦੀਪ, ਰਵਿੰਦਰ ਗਰੇਵਾਲ, ਵਰਿੰਦਰ ਕਾਲੋ, ਇਹਨਾਂ ਸਭ ਦੀ ਪੇਸ਼ਕਾਰੀ ਇਹਨਾਂ ਨੂੰ ਚੰਗੀ ਲੱਗਦੀ ਹੈ।
1: ਜੀ ਬਹੁਤ ਬਹੁਤ ਸ਼ੁਕਰੀਆ।
0: ਅੱਗੇ ਇਹ ਲਿਖਦੇ ਨੇ ਰਿਪੂ ਦਮਨ ਸਿੰਘ ਜੀ ਨੂੰ ਬੇਨਤੀ ਹੈ ਕਿ ਤੁਸੀਂ ਹਰੇਕ ਫਿਲਮ ਵਿੱਚ ਆਪਣੀ ਆਪਣੀ ਭੂਮਿਕਾ ਨਿਭਾਉਣ ਵਾਲਿਆਂ ਦੇ ਨਾਂ 2 ਵਾਰ ਦੱਸਦੇ ਹੋ, ਇੱਕ ਗੀਤ ਤੋਂ ਪਹਿਲਾਂ, ਇੱਕ ਗੀਤ ਤੋਂ ਬਾਅਦ 'ਚ। ਕਹਿੰਦੇ ਇਹ ਕਰਨ ਦੀ ਬਜਾਏ ਤੁਸੀਂ ਮੈਸੇਜਸ ਜ਼ਿਆਦਾ ਸ਼ਾਮਿਲ ਕਰਿਆ ਕਰੋ।
1: ਜੀ ਠੀਕ ਹੈ, ਉਹ ਜਿਹੜਾ ਤੁਹਾਡਾ ਸੁਨੇਹਾ ਉਹਨਾਂ ਤੱਕ ਪਹੁੰਚਾ ਦੇਵਾਂਗੇ, ਅਤੇ ਉਹਨਾਂ ਨਾਲ ਗੱਲ ਵੀ ਕਰਾਂਗੇ ਕਿ ਇਸ ਤਰ੍ਹਾਂ ਕਿਉਂ ਹੁੰਦਾ। ਸ਼ਾਇਦ ਫਰਮਾਇਸ਼ੀ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਸੰਬੰਧ ਵਿੱਚ ਗੱਲ ਕਰਦੇ ਨੇ ਕਿ ਸਮਾਂ ਜਿਹੜਾ ਉਹ ਘੱਟ ਲੱਗੇ ਅਤੇ ਕਾਲਸ ਜ਼ਿਆਦਾ ਲਈਆਂ ਜਾ ਸਕਣ।
0: ਜੀ ਅੱਗੇ ਇਹ ਕਹਿੰਦੇ ਨੇ ਕਿ ਤੁਹਾਡੇ ਕਈ ਆਰਜੇ ਸਮਾਂ ਦੱਸਣ ਵਿੱਚ ਮਾਰ ਖਾ ਜਾਂਦੇ ਨੇ, ਦੁਪਹਿਰ ਦੇ ਸਮੇਂ ਨੂੰ ਵੀ ਕਈ ਵਾਰ ਸਵੇਰ ਦਾ ਹੀ ਸਮਾਂ ਦੱਸ ਦਿੰਦੇ ਨੇ, ਜੋ ਕਿ ਅਜੀਬ ਜਿਹਾ ਲੱਗਦਾ।
1: ਜੀ ਦੇਖੋ ਇਹਦੇ ਵਿੱਚ ਇਹ ਹੈ ਕਿ

0: ਸੰਭਵ ਹੁੰਦਾ ਕਿ ਸਾਰਾ ਉਹ ਸਹੀ ਗੱਲ ਸਹੀ ਬੰਦੇ ਤੱਕ ਪਹੁੰਚ
1: ਜੀ
0: ਜਾਵੇ
1: ਜੀ
0: ਤਾਂ ਜੇਕਰ ਪ੍ਰੋਪਰ ਦੱਸਿਆ। ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਚੀਜ਼ਾਂ ਨੂੰ ਜਨਰਲਾਈਜ਼ ਕਰ ਲੈਂਦੇ ਹਾਂ, ਕੀ ਹੁੰਦਾ ਕਿ ਇੱਕ ਵਾਰ ਕਿਸੇ ਕੋਲੋਂ ਗਲਤੀ ਹੋਈ ਤਾਂ ਅਸੀਂ ਕਹਿੰਦੇ ਐਵੇਂ ਹੀ
1: ਐਵੇਂ ਹੀ ਕਰਦਾ,
0: ਠੀਕ ਹੈ, ਅਤੇ ਇਹ ਵੀ ਹੁੰਦਾ ਅਤੇ ਸਾਰੀ ਚੀਜ਼ਾਂ ਧਿਆਨ 'ਚ ਰੱਖਦੇ। ਜੇਕਰ ਜਦੋਂ ਵੀ ਗਲਤੀ ਹੋਈ ਹੁੰਦੀ ਹੈ ਜਿਹਦੇ ਕੋਲ ਵੀ ਜਿਸ ਦਿਨ ਦੀ, ਜੇਕਰ ਉਹ ਦੱਸਿਆ ਜਾਵੇ ਤਾਂ ਉਹਨਾਂ ਜ਼ਿਆਦਾ ਸਹੀ ਮੈਸੇਜ ਪਹੁੰਚਾਇਆ ਜਾ ਸਕਦਾ ਹੁੰਦਾ
1: ਜੀ। ਅੱਗੇ ਕਹਿੰਦੇ ਨੇ ਡਾਇਰੈਕਟਰ ਸਾਹਿਬ ਨੂੰ ਬੇਨਤੀ ਹੈ ਕਿ ਆਪ ਤੋਂ ਪਹਿਲਾਂ ਜਿੰਨੇ ਵੀ ਡਾਇਰੈਕਟਰ ਸਨ ਉਹ ਕਿਸੇ ਨਾ ਕਿਸੇ ਪ੍ਰੋਗਰਾਮ ਵਿੱਚ ਜ਼ਰੂਰ ਆਉਂਦੇ ਸੀ, ਵੜੈਚ ਸਰ ਕਿਸਾਨਵਾਣੀ 'ਚ, ਅਜੀਤ ਗਿੱਲ ਜੀ ਦੋ ਤੇਰੀਆਂ ਦੋ ਮੇਰੀਆਂ 'ਚ, ਅਤੇ ਸ਼ਹਿਨਾਜ਼ ਮੈਡਮ ਨਾਰੀ ਲੋਕ ਵਿੱਚ। ਤੁਹਾਨੂੰ ਵੀ ਬੇਨਤੀ ਹੈ ਕਹਿੰਦੇ ਤੁਸੀਂ ਵੀ ਕਿਸੇ ਪ੍ਰੋਗਰਾਮ 'ਚ ਜ਼ਰੂਰ ਆਇਆ ਕਰੋ।
0: ਦੇਖੋ ਕੀ ਹੈ ਕਿ ਇੱਕ ਤਾਂ ਮੈਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਇੱਥੇ ਆਇਆ, ਅਤੇ ਦੂਜੀ ਗੱਲ ਇਹ ਹੈ ਕਿ ਪਹਿਲਾਂ ਸਾਡੇ ਕੋਲ ਸਟਾਫ ਬਹੁਤ ਹੁੰਦਾ ਸੀ, ਅਤੇ ਸਟਾਫ ਜ਼ਿਆਦਾ ਹੋਣ ਨਾਲ ਹੀ ਹੁੰਦਾ ਤੁਸੀਂ ਰਿਸਪੋਂਸੀਬਿਲਟੀਜ਼ ਵੰਡ ਦਿੰਦੇ ਹੋ, ਅਤੇ ਸਾਡੇ ਕੋਲ ਸਟਾਫ ਹੁਣ ਇਸ ਟਾਈਮ ਮਿਨੀਮਮ ਹੈ ਸਟੇਸ਼ਨ ਦੇ ਉੱਪਰ। ਤਾਂ ਉਹ ਮੈਨੂੰ ਇਹ ਹੁੰਦਾ ਕਿ ਕਈ ਵਾਰ ਜਦੋਂ ਛੁੱਟੀ ਲੈਣੀ ਹੁੰਦੀ ਹੈ ਤਾਂ ਮੈਨੂੰ 10 ਵਾਰੀ ਸੋਚਣਾ ਪੈਂਦਾ, ਤਾਂ ਇਹ ਸਮੱਸਿਆਵਾਂ ਹੁੰਦੀਆਂ ਨੇ। ਅਤੇ ਜਦੋਂ ਪ੍ਰੋਗਰਾਮ ਤਾਂ ਹੀ ਕੀਤਾ ਜਾਂਦਾ ਜਦੋਂ ਤੁਸੀਂ ਬਾਕੀ ਦੀਆਂ ਦਿਮਾਗ ਦੇ ਉੱਪਰ ਜਿਹੜੀ ਰਿਸਪੋਂਸੀਬਿਲਟੀਜ਼ ਨੂੰ ਪਾਸੇ ਰੱਖੋ ਅਤੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਤਿਆਰ ਕਰੋ, ਤਾਂ ਹੀ ਤੁਸੀਂ ਕਰ ਸਕਦੇ ਹੋ। ਬਾਕੀ ਇਹ ਵੀ ਹੈ ਕਿ ਪਹਿਲਾਂ ਵਾਲੇ ਲੋਕ ਜਿਹੜੇ ਚੰਗੇ ਪ੍ਰੋਗਰਾਮਰ ਸੀਗੇ, ਚੰਗੇ ਪੇਸ਼ਕਾਰ ਸੀਗੇ, ਅਤੇ ਮੈਨੂੰ ਥੋੜ੍ਹਾ ਐਡਜਸਟ ਹੋਣ ਨੂੰ ਟਾਈਮ ਲੱਗੂਗਾ ਉਸ ਪੱਧਰ 'ਤੇ, ਤੁਹਾਡੇ ਤੱਕ ਪਹੁੰਚ ਪ੍ਰੋਗਰਾਮ ਕਰਨ ਦੇ ਲਈ ਸ਼ਾਇਦ ਸਮਾਂ ਲੱਗੇ, ਪਰ ਜਦੋਂ ਵੀ ਮੌਕਾ ਮਿਲਿਆ ਤਾਂ ਕੋਸ਼ਿਸ਼ ਕਰਾਂਗੇ ਜੀ ਜ਼ਰੂਰ।
1: ਬਿਲਕੁਲ ਸੁਨੇਹੇ ਇਸੇ ਤਰ੍ਹਾਂ ਪੜ੍ਹਨ ਦਾ ਸਿਲਸਿਲਾ ਜਾਰੀ ਰੱਖਾਂਗੇ, ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ।
2: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98 151 0 11 48, 98 880 28 048।
1: ਜੀ ਅਸੀਂ ਪੜ੍ਹ ਰਹੇ ਹਾਂ ਤੁਹਾਡੇ ਵੱਲੋਂ ਭੇਜੇ ਗਏ ਸੁਨੇਹੇ, ਅਤੇ ਅਗਲੇ ਸੁਨੇਹੇ ਵੱਲ ਚੱਲਦੇ ਹਾਂ। ਪਾਲ ਕੌਰ ਹੁੜਾਂ ਦਾ ਪਿੰਡ ਸਿਉਣਾ ਤੋਂ, ਇਹ ਕਹਿੰਦੇ ਨੇ ਕਿ ਇਹ ਸਾਰੇ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦੇ ਨੇ, ਫੁਲਕਾਰੀ, ਨਾਰੀ ਲੋਕ, ਦੋ ਤੇਰੀਆਂ ਦੋ ਮੇਰੀਆਂ, ਹਾਸਿਆਂ ਦੇ ਗੋਲ ਗੱਪੇ, ਸਾਰੇ ਹੀ ਇਹਨਾਂ ਨੂੰ ਬਹੁਤ ਵਧੀਆ ਲੱਗਦੇ ਨੇ। ਅੱਜ ਵਾਲਾ ਪ੍ਰੋਗਰਾਮ ਫੁਲਕਾਰੀ ਹੈ, ਜਿਹੜਾ ਕਿ ਜੈਸਮਿਨ ਅਤੇ ਸੀਮਾ ਸ਼ਰਮਾ ਨੇ ਕੀਤਾ। ਕੁੜੀਆਂ ਦੇ ਵਾਲਾਂ ਦੀ, ਪਰਾਂਦੀਆਂ ਦੀ ਉਹਨਾਂ ਨੇ ਗੱਲ ਕੀਤੀ, ਪੁਰਾਣੀਆਂ ਗੱਲਾਂ ਕੀਤੀਆਂ, ਉਹ ਇਹਨਾਂ ਨੂੰ ਬਹੁਤ ਵਧੀਆ ਲੱਗਿਆ। ਅੱਗੇ ਇਹ ਕਹਿੰਦੇ ਨੇ ਕਿ ਪੰਜਾਬਣ ਦੀ ਸ਼ਾਨ ਤਾਂ ਗੁੱਤ ਦੇ ਨਾਲ ਹੀ ਹੁੰਦੀ ਹੈ, ਅਤੇ ਕਹਿੰਦੇ ਅਜਿਹੀਆਂ ਗੱਲਾਂ ਫੁਲਕਾਰੀ ਦੇ ਵਿੱਚ ਸੁਣ ਕੇ ਇਹਨਾਂ ਨੂੰ ਬਹੁਤ ਵਧੀਆ ਲੱਗਿਆ। ਜੈਸਮਿਨ ਅਤੇ ਸੀਮਾ ਸ਼ਰਮਾ ਹੋਰਾਂ ਨੇ 4 ਚੰਨ ਲਾ ਦਿੱਤੇ। ਨਾਰੀ ਲੋਕ ਦੇ ਵਿੱਚ ਕਹਿੰਦੇ ਇੱਕ ਮੁਲਾਕਾਤ ਸੁਣੀ, ਤੇਰੀ ਮੇਰੀ ਇੱਕ ਜ਼ਿੰਦੜੀ, ਜੋ ਕਿ ਰਣਦੀਪ ਬੰਦੇਰ ਨੇ ਕੀਤੀ ਸੀ, ਉਹ ਵੀ ਇਹਨਾਂ ਨੂੰ ਬਹੁਤ ਚੰਗੀ ਲੱਗੀ। ਇਸ ਵਾਰ ਕਹਿੰਦੇ ਹਾਸਿਆਂ ਦੇ ਗੋਲ ਗੱਪੇ ਸੀ ਜਿਹੜਾ, ਉਸ ਦੇ ਵਿੱਚ ਫੋਨ ਨੇ ਸਾਥ ਨਹੀਂ ਦਿੱਤਾ, ਪਰ ਫਿਰ ਵੀ ਕਹਿੰਦੇ ਸੁਮਿਤਾ ਮੈਡਮ ਨੇ ਮੈਸੇਜ ਮੰਗਵਾਏ ਅਤੇ ਪੜ੍ਹੇ ਅਤੇ ਕਾਲਸ ਵੀ ਲਿੱਤੀਆਂ, ਉਹ ਇਹਨਾਂ ਨੂੰ ਚੰਗਾ ਲੱਗਿਆ।
0: ਜੀ ਬਹੁਤ ਬਹੁਤ ਸ਼ੁਕਰੀਆ।
1: ਤੈਨਾ ਸਿੰਘ ਖਰੋੜ ਪਿੰਡ ਸਿਉਣਾ ਤੋਂ, ਅੱਗੇ ਇਹ ਕਹਿੰਦੇ ਨੇ ਕਿ 8 ਤਰੀਕ ਨੂੰ ਰਾਤੀ 8:15 ਐਸਾ ਦੇਸ਼ ਹੈ ਮੇਰਾ, ਕੇਰਲਾ ਦੀ ਸੈਰ ਕੀਤੀ, ਉੱਥੋਂ ਦੀ ਖੇਤੀਬਾੜੀ ਬਾਰੇ ਦੱਸਿਆ ਗਿਆ, ਚਾਹ ਪੱਤੀ ਉੱਥੋਂ ਦੀ ਮਸ਼ਹੂਰ ਹੈ, ਬਾਗਾਂ ਦੀ ਚਾਹ, ਇਹ ਸਭ ਵਧੀਆ ਲੱਗਿਆ ਇਹਨਾਂ ਨੂੰ ਜਾਣਕਾਰੀ। 9 ਤਰੀਕ ਨੂੰ ਨਾਰੀ ਲੋਕ ਵਿੱਚ ਇਹਨਾਂ ਨੇ ਮੁਲਾਕਾਤ ਸੁਣੀ, ਰਣਦੀਪ ਭੰਦੇਰ ਹੋਰਾਂ ਨੇ ਕੀਤੀ ਸੀ ਸਕੂਲ ਵਾਲੀ ਟੀਚਰ ਸਨੀ ਮੈਡਮ ਦੇ ਨਾਲ, ਉਹ ਇਹਨਾਂ ਨੂੰ ਵਧੀਆ ਲੱਗੀ ਹੈ। 11 ਤਰੀਕ ਨੂੰ ਵੀਰਵਾਰ ਨੂੰ ਫੁਲਕਾਰੀ ਅਤੇ ਨਾਰੀ ਲੋਕ ਕਰਮਜੀਤ 1 ਅਤੇ ਗੁਰ ਹਰਪ੍ਰੀਤ ਨੇ ਪੇਸ਼ ਕੀਤੇ, ਉਹ ਇਹਨਾਂ ਨੂੰ ਵਧੀਆ ਲੱਗੇ ਨੇ। ਅਤੇ ਕਹਿੰਦੇ ਕਿ ਅੱਗੇ ਇਹ ਕਹਿੰਦੇ ਨੇ ਇਸ ਵਾਰ ਹਾਸਿਆਂ ਦੇ ਗੋਲ ਗੱਪੇ ਵਿੱਚ ਫੋਨ ਨੇ ਸਾਥ ਨਹੀਂ ਦਿੱਤਾ।
0: ਜੀ ਜੀ ਬਿਲਕੁਲ, ਦੇਖੋ ਇਹ ਤਾਂ ਇਹ ਸਮੱਸਿਆ ਸਮਝਦੇ ਹਾਂ ਅਤੇ ਕੋਸ਼ਿਸ਼ ਵੀ ਕਰਦੇ ਹਾਂ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਦੋਂ ਵੀ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆਵੇ ਫੋਨ ਦੀ ਖਰਾਬੀ ਦੀ, ਤਾਂ ਆਪਣੇ ਪੱਧਰ 'ਤੇ ਜਿੰਨੀ ਕੀਤੀ ਜਾ ਸਕੇ ਸਾਡੇ ਜਿਹੜੇ ਇੰਜੀਨੀਅਰਿੰਗ ਸਟਾਫ ਹੈ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਜੇਕਰ BSNL ਦੇ ਪੱਧਰ 'ਤੇ ਹੁੰਦੀ ਹੈ ਤਾਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਫੌਰਨ, ਅਤੇ ਉਹਨਾਂ ਨੂੰ ਫੋਨ ਵੀ ਕੀਤੇ ਜਾਂਦੇ ਨੇ। ਕਈ ਵਾਰ ਤਾਂ ਇਹ ਹੁੰਦਾ ਸਮੱਸਿਆ ਉਸੇ ਸਮੇਂ ਹੱਲ ਹੋ ਜਾਂਦੀ ਹੈ, ਕਈ ਵਾਰ ਸਮੱਸਿਆ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹਨੂੰ ਟਾਈਮ ਲੱਗਦਾ ਹੈ ਹੱਲ ਹੋਣ ਨੂੰ, ਅਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਸਮੱਸਿਆ ਸਮਝ ਨਹੀਂ ਆਉਂਦੀ BSNL ਵਾਲੇ ਖੁਦ ਉਹਨਾਂ ਦੇ ਪੱਧਰ 'ਤੇ ਵੀ ਕਈ ਵਾਰ ਉਹਨਾਂ ਨੂੰ ਨਹੀਂ ਸਮਝ ਆਉਂਦੀ, ਇਹ ਵੀ ਸਮੱਸਿਆਵਾਂ ਰਹਿੰਦੀਆਂ ਨੇ, ਪਰ ਕੋਸ਼ਿਸ਼ ਸਾਡੀ ਪੂਰੀ ਰਹਿੰਦੀ ਹੈ ਅਤੇ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ।
1: ਬਿਲਕੁਲ, ਅਤੇ ਮੈਸੇਜਸ ਵੀ ਇਹ ਕਹਿ ਰਹੇ ਨੇ ਕਿ ਸ਼ਾਮਿਲ ਕੀਤੇ ਗਏ ਨੇ।
0: ਜੀ ਜੀ ਬਿਲਕੁਲ।
1: ਅਗਲਾ ਸੁਨੇਹਾ ਹੈ ਨਿਰਭੈ ਸਿੰਘ ਖੋਖੋਰਾਂ ਦਾ ਪਿੰਡ

0: ਲਾਈਨ ਰਾਹੀਂ ਹੀ ਆ ਜਿਹੜਾ ਮਾਈਕ ਤੇ ਜਿਹੜਾ ਤੁਸੀਂ ਟੈਲੀਫੋਨ ਜਿਹੜਾ ਯੂਜ਼ ਕਰ ਸਕਦੇ ਹੋ,
1: ਜੀ
0: ਤਾਂ ਇਸ ਕਰਕੇ ਸਾਡੀ ਕੋਸ਼ਿਸ਼ ਜਾਰੀ ਰਹਿੰਦੀ ਹੈ। ਸਟਾਫ ਸਾਡੇ ਕੋਲ ਇੰਜੀਨੀਅਰਿੰਗ ਦੇ ਵਿੱਚ ਵੀ ਬਹੁਤ ਘੱਟ ਹੈ, ਅਤੇ ਉਹ ਜਦੋਂ ਵੀ ਸਮੱਸਿਆ ਆਉਂਦੀ ਉਹਨੂੰ ਸੁਲਝਾਉਣ ਦੀ ਉਸੇ ਸਮੇਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ
1: ਬਿਲਕੁਲ। ਅਗਲੇ ਸੁਨੇਹੇ ਵੱਲ ਵੱਧਦੇ ਹਾਂ। ਇਹ
0: ਜੀ।
1: ਸੁਨੇਹਾ ਸਾਨੂੰ ਆਇਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹੱਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਹੋਰਾਂ ਦਾ।
0: ਜੀ
1: ਇਹ ਪਹਿਲਾਂ ਤਾਂ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ,
0: ਜੀ ਇਹਨਾਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਇਹ ਕਹਿੰਦੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਨੇ। ਕਹਿੰਦੇ ਇਸ ਹਫਤੇ ਜੋ ਪ੍ਰੋਗਰਾਮ ਯੋਗਾ ਦਿਵਸ ਸੰਬੰਧੀ ਕਹਿੰਦੇ
0: ਜੀ
1: ਪ੍ਰੋਗਰਾਮ ਸੁਣਾਇਆ ਉਹ ਇਹਨਾਂ ਨੂੰ ਬਹੁਤ ਵਧੀਆ ਲੱਗਿਆ।
0: ਜੀ ਜੀ
1: ਕਹਿੰਦੇ
0: ਸ਼ੁਕਰੀਆ
1: ਖੂਨਦਾਨ ਮਹਾਦਾਨ ਸੰਬੰਧੀ ਜਿਹੜਾ ਪ੍ਰੋਗਰਾਮ ਸੀ ਉਹ ਵੀ ਇਹਨਾਂ ਨੂੰ ਬਹੁਤ
0: ਜੀ,
1: ਵਧੀਆ
0: ਬਹੁਤ ਬਹੁਤ
1: ਲੱਗਿਆ।
0: ਸ਼ੁਕਰੀਆ। ਜਿਹੜੇ ਖਾਸ ਦਿਵਸ ਨੇ ਉਹਨਾਂ 'ਤੇ ਅਸੀਂ ਪ੍ਰੋਗਰਾਮ ਖਾਸ ਤੌਰ 'ਤੇ ਕਰਦੇ ਰਹਿੰਦੇ ਹਾਂ।
1: ਜੀ
0: ਯੋਗ ਜਿਹੜਾ ਹੈ ਹਾਲੇ ਯੋਗ ਦਿਵਸ ਆਉਣਾ 21 ਜੂਨ ਨੂੰ, ਜਿਹੜਾ ਵਿਸ਼ਵ ਯੋਗ ਦਿਵਸ ਹੈ, ਤਾਂ ਉਸ ਸੰਬੰਧੀ ਵੀ ਸਾਡੇ ਪ੍ਰੋਗਰਾਮ ਹੈ ਜਿਹੜੇ ਚੱਲਦੇ ਰਹਿਣਗੇ। ਅੱਗੇ ਤੁਸੀਂ ਹੋਰ ਵੀ ਉਸ ਸੰਬੰਧੀ ਪ੍ਰੋਗਰਾਮ ਸੁਣੋਗੇ, ਉਹਦੇ ਸੰਬੰਧ ਦੇ ਵਿੱਚ ਇੰਟਰਵਿਊਜ਼ ਵੀ ਨੇ, ਉਸ ਦੇ ਸੰਬੰਧ ਦੇ ਵਿੱਚ ਵਿਚਾਰ ਚਰਚਾ ਵੀ ਹੈ, ਉਸ ਦੇ ਸੰਬੰਧ ਦੇ ਵਿੱਚ ਤੁਸੀਂ ਰੂਪਕ ਵੀ ਸੁਣਿਆ ਹੋਏਗਾ, ਅਤੇ 28 ਤਰੀਕ ਤੱਕ ਸਾਡੀ ਜਿਹੜੀ ਹੈ ਕੈਂਪੇਨ ਜਾਰੀ ਰਹੇਗੀ।
1: ਜੀ ਅੱਗੇ ਉਹ ਹੀ ਸ਼ਿਕਾਇਤ ਕਰਦੇ ਨੇ ਕਿ ਇਸ ਵਾਰ ਹਾਸਿਆਂ ਦੇ ਗੋਲਗੱਪੇ ਵਿੱਚ ਫੋਨ ਠੀਕ
0: ਜੀ
1: ਨਹੀਂ ਚੱਲਿਆ। ਅੱਗੇ ਕਹਿੰਦੇ ਨੇ ਕਿ ਬਾਕੀ ਸਾਰੇ ਇਹਨਾਂ ਨੂੰ ਜਿਹੜੇ ਪ੍ਰੋਗਰਾਮ ਨੇ ਵਧੀਆ ਲੱਗ ਰਹੇ ਨੇ, ਸਾਰੇ ਹੀ ਪ੍ਰੋਗਰਾਮਾਂ 'ਚ ਜਾਣਕਾਰੀ ਮਿਲਦੀ ਹੈ। ਮੈਡਮ ਜੈਸਮਿਨ ਅਤੇ ਸੀਮਾ ਸ਼ਰਮਾ ਹੋਰਾਂ ਨੇ ਅੱਜ ਜਿਹੜੇ ਪ੍ਰੋਗਰਾਮ ਕੀਤੇ ਉਹ ਇਹਨਾਂ ਨੂੰ ਵਧੀਆ ਲੱਗੇ। ਪੌਦੀ ਵਾਲਾ ਪ੍ਰੋਗਰਾਮ ਕਰਮਜੀਤ ਹੋਰਾਂ ਨੇ ਪੌਦੀ ਵਿੱਚ ਪੇਸ਼ ਕੀਤਾ, ਕਿਸਾਨ ਵਾਣੀ, ਦੋਵੇਂ ਹੀ ਪੌਦੀ ਵਿੱਚ ਉਹ ਇਹਨਾਂ ਨੂੰ ਵਧੀਆ ਲੱਗਦੇ ਨੇ। ਅੱਗੇ ਇਹ ਹੀ ਕਹਿੰਦੇ ਨੇ ਕਿ ਅੰਮ੍ਰਿਤਪਾਲ ਮੈਡਮ ਅਤੇ ਸੁਖਪ੍ਰੀਤ ਕੌਰ ਮੈਡਮ ਇਹਨਾਂ ਨੇ ਲਿਖਿਆ, ਪਰ ਉਹ ਕੌਣ ਨੇ ਇਹ ਨਹੀਂ ਪਤਾ ਹੈਗਾ।
0: ਜੀ
1: ਅਤੇ ਅੱਗੇ ਇਹ ਕਹਿੰਦੇ ਨੇ ਕਿ ਬੰਧੇਰ ਮੈਡਮ ਵਾਲਾ ਜਿਹੜਾ ਅੱਜ ਵਾਲਾ ਪ੍ਰੋਗਰਾਮ ਸੀ, ਗੱਲਬਾਤ ਸੀ, ਉਹ ਇਹਨਾਂ ਨੂੰ ਵਧੀਆ ਲੱਗੀ ਹੈ। ਅੱਜ ਵਾਲਾ ਪ੍ਰੋਗਰਾਮ ਫੁਲਕਾਰੀ ਵੀ ਇਹਨਾਂ ਨੂੰ ਵਧੀਆ ਲੱਗਿਆ।
0: ਜੀ ਬਹੁਤ ਬਹੁਤ ਸ਼ੁਕਰੀਆ।
1: ਬਾਕੀ ਇਹਨਾਂ ਨੇ ਕੁਛ ਹੋਰ ਅਨਾਊਂਸਰਸ ਦੇ ਨਾਮ ਲਿਖੇ ਹੋਏ ਨੇ, ਜਿਵੇਂ ਕਿ ਬਬਲੀਨ ਮੈਡਮ ਅਤੇ ਅੰਮ੍ਰਿਤਪਾਲ ਮੈਡਮ, ਉਹਨਾਂ ਦੀ ਪੇਸ਼ਕਾਰੀ ਵੀ ਇਹਨਾਂ ਨੂੰ ਵਧੀਆ ਲੱਗ
0: ਜੀ
1: ਰਹੀ
0: ਬਹੁਤ
1: ਹੈ।
0: ਬਹੁਤ ਸ਼ੁਕਰੀਆ ਇਹਨਾਂ ਸਾਰੇ ਸਾਡੇ ਸਾਥੀਆਂ ਦੇ ਵੱਲੋਂ ਤੁਹਾਡਾ ਧੰਨਵਾਦ।
1: ਜੀ ਅਗਲਾ ਸੁਨੇਹਾ ਆਇਆ ਦਰਸ਼ਨ ਸਿੰਘ ਸੈਣੀ ਹੋਰਾਂ ਦਾ, ਪਿੰਡ ਵੱਡੀਆਂ ਜਾਲਾਂ ਤੋਂ।
0: ਜੀ
1: ਇਹ ਕਹਿੰਦੇ ਨੇ ਕਿ ਪਿਛਲੇ ਸੋਮਵਾਰ ਨੂੰ ਪ੍ਰੋਗਰਾਮ ਮੁਖੀ ਸਰ ਡਾਇਰੈਕਟਰ ਸਾਹਿਬ ਜੀ ਨੇ ਸੁਨੇਹੇ ਪੇਸ਼ ਕੀਤੇ ਅਤੇ ਜਵਾਬ ਦਿੱਤੇ। ਸਰ ਕਹਿ ਰਹੇ ਸਨ ਕਿ ਸਰੋਤੇ ਸੋਮਵਾਰ ਨੂੰ ਹੀ ਪ੍ਰੋਗਰਾਮ ਬਾਰੇ ਲਿਖਦੇ ਨੇ,
0: ਜੀ ਜੀ
1: ਅਤੇ ਇਹ ਕਹਿੰਦੇ ਕਿ ਮੈਂ ਤਾਂ ਪੂਰੇ ਹਫ਼ਤੇ ਦੇ ਇਕੱਲੇ ਇਕੱਲੇ ਪ੍ਰੋਗਰਾਮ
0: ਜੀ ਜੀ
1: ਸੁਣ ਕੇ ਲਿਖਦਾ
0: ਹਾਂ।
1: ਰਿਹਾ।
0: ਦੇਖੋ ਮੈਂ ਤੁਹਾਡੇ ਬਾਰੇ ਨਹੀਂ ਇਕੱਲਾ ਕਹਿ ਰਿਹਾ ਸੀ, ਪਰ ਜ਼ਿਆਦਾਤਰ ਸਰੋਤਿਆਂ ਦਾ ਇਹ ਰੁਝਾਨ ਰਹਿੰਦਾ ਕਿ ਉਹ ਜਿਵੇਂ ਅੱਜ ਹੁਣ ਵੀ ਅਸੀਂ
1: ਅੱਜ
0: ਦੇਖਿਆ
1: ਵਾਲੇ
0: ਕਿ ਅੱਜ ਵਾਲੇ ਪ੍ਰੋਗਰਾਮਾਂ ਦਾ ਜ਼ਿਕਰ ਹੈ, ਅਤੇ ਜਾਂ ਫਿਰ ਕੱਲ੍ਹ ਦੇ ਵੱਧ ਤੋਂ ਵੱਧ ਪ੍ਰੋਗਰਾਮਾਂ ਦਾ ਜ਼ਿਕਰ ਹੈ, ਅਤੇ ਕਈ ਸਰੋਤੇ ਹੈਗੇ ਨੇ ਜਿਨ੍ਹਾਂ ਨੇ ਪਹਿਲਾਂ ਪੂਰੇ ਹਫ਼ਤੇ ਦੇ ਵਿੱਚ ਜਿਹੜੇ ਚੰਗੇ ਪ੍ਰੋਗਰਾਮ ਚੱਲੇ ਨੇ ਉਹਨਾਂ ਨੂੰ ਚੰਗੇ ਲੱਗੇ ਨੇ ਉਹਦੇ ਬਾਰੇ ਗੱਲਬਾਤ ਕੀਤੀ ਹੈ, ਪਰ ਕਈ ਸਰੋਤਿਆਂ ਦਾ ਜਿਹੜਾ ਰੁਝਾਨ ਹੈ ਉਹ ਇਹ ਰਹਿੰਦਾ ਕਿ ਹੁਣ ਕਿਉਂਕਿ ਸੁਨੇਹਾ ਕਰ ਰਹੇ ਹਾਂ ਤਾਂ ਹੁਣ ਹੀ ਜਿਹੜੇ ਜਸਟ ਸੁਣੇ ਨੇ ਉਹਦੇ ਬਾਰੇ ਲਿਖ
1: ਬਾਰੇ
0: ਦਿੰਦੇ ਨੇ,
1: ਲਿਖਿਆ ਹੁੰਦਾ।
0: ਤਾਂ ਮੈਂ ਇਹੀ ਕਹਿਣਾ ਚਾਹੁੰਦਾ ਸੀ, ਖਾਸ ਤੁਹਾਡੇ ਬਾਰੇ ਨਹੀਂ ਸੀ, ਪਰ ਬਹੁਤ ਸਾਰੇ ਸਰੋਤੇ ਇਸ ਤਰ੍ਹਾਂ ਕਰਦੇ ਨੇ।
1: ਜੀ ਅੱਗੇ ਕਹਿੰਦੇ ਨੇ ਇਹ, ਮੈਂ ਤਾਂ 20-20 ਪੇਜਾਂ ਦੀ ਚਿੱਠੀ ਵੀ ਲਿਖਦਾ ਰਿਹਾ।
0: ਜੀ ਜੀ ਤੁਸੀਂ 20 ਪੇਜਾਂ ਦੀ ਚਿੱਠੀ ਲਿਖੋਗੇ ਤਾਂ ਕੋਈ ਗੱਲ ਨਹੀਂ, ਤੁਸੀਂ ਭੇਜੋ ਅਤੇ ਅਸੀਂ ਉਹਨੂੰ ਜਿਸ ਤਰ੍ਹਾਂ ਜਿਵੇਂ ਹੋ ਸਕਿਆ ਪੜ੍ਹਾਂਗੇ ਜ਼ਰੂਰ।
1: ਜੀ ਕਹਿੰਦੇ ਨੇ ਕਿ 14 ਤਰੀਕ ਐਤਵਾਰ ਵਾਲੇ ਦਿਨ ਫੁਲਕਾਰੀ ਰਾਜਵਿੰਦਰ ਕੌਰ ਅਤੇ ਰਿਪੂਦਮਨ ਸਿੰਘ ਨੇ ਪੇਸ਼ ਕੀਤਾ, ਇਹਨਾਂ ਨੂੰ ਵਧੀਆ ਲੱਗਿਆ। ਇਸੇ ਦਿਨ ਦਾ ਨਾਰੀ ਲੁੱਕ ਵੀ ਇਹਨਾਂ ਨੇ ਪਸੰਦ ਕੀਤਾ। ਇਸੇ ਦਿਨ ਕਹਿੰਦੇ ਸ਼ਾਮ ਵਾਲਾ ਜਿਹੜਾ ਪ੍ਰੋਗਰਾਮ ਸੀ ਰਾਜਵਿੰਦਰ ਕੌਰ ਅਤੇ ਰੂਬਲ ਹੋਰਾਂ ਨੇ ਪੇਸ਼ ਕੀਤਾ, ਖੂਨਦਾਨ ਬਾਰੇ ਗੱਲਬਾਤ ਕੀਤੀ, ਉਹ ਇਹਨਾਂ ਨੂੰ ਵਧੀਆ ਲੱਗਿਆ। ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਹੈ ਉਸ ਦਿਨ ਉਹ ਵੀ ਇਹਨਾਂ ਨੂੰ ਵਧੀਆ ਲੱਗੀ ਹੈ।
0: ਜੀ ਮਤਲਬ ਜਿਹੜਾ ਪਲੇ ਸੀ ਜਿਹੜਾ ਉਹਦੇ ਤੇ ਆਧਾਰਿਤ ਜਿਹੜੀ ਰੇਡੀਓ ਰਿਪੋਰਟ ਸੀ ਉਹਨਾਂ ਨੂੰ ਚੰਗੀ ਲੱਗੀ, ਬਹੁਤ ਬਹੁਤ ਧੰਨਵਾਦ ਜੀ ਉਹਦੇ ਲਈ।
1: ਅੱਗੇ ਇਹ ਕਹਿੰਦੇ ਨੇ ਕਿ ਅੱਜ ਵਾਲੇ ਦਿਨ ਜਿਹੜਾ ਕਿ ਫੁਲਕਾਰੀ ਪ੍ਰੋਗਰਾਮ ਕੀਤਾ ਜੈਸਮਿਨ ਅਤੇ ਸੀਮਾ ਮੈਡਮ ਹੋਰਾਂ ਨੇ, ਉਹ ਇਹਨਾਂ ਨੂੰ ਬਹੁਤ ਵਧੀਆ ਲੱਗਿਆ। ਪਰਾਂਦੀ ਦੀਆਂ ਗੱਲਾਂ ਸੁਣ ਕੇ ਸਾਨੂੰ ਪਿਛਲੇ ਸਮੇਂ ਦੀ ਯਾਦ ਆਈ ਅਤੇ ਬਹੁਤ ਵਧੀਆ ਲੱਗਿਆ।
0: ਜੀ ਬਹੁਤ ਬਹੁਤ ਸ਼ੁਕਰੀਆ।
1: ਅੱਗੇ ਇਹ ਕਹਿੰਦੇ ਨੇ ਕਿ ਅੱਜ ਦੇ ਪ੍ਰੋਗਰਾਮ ਨਾਰੀ ਲੋਕ ਦੀ ਗੱਲ ਕਰਦੇ ਨੇ, ਸੁਰਖੀ ਇਹਨਾਂ ਨੂੰ ਪਸੰਦ ਆਈ ਹੈ, ਅਤੇ ਤੇਰੀ ਮੇਰੀ ਇੱਕ ਜ਼ਿੰਦੜੀ ਤਹਿਤ ਜੋ ਸੁਣਵਾਇਆ ਗਿਆ ਉਹ ਵੀ ਇਹਨਾਂ ਨੂੰ ਵਧੀਆ ਲੱਗਿਆ।
0: ਜੀ
1: ਅਗਲੇ ਸੁਨੇਹੇ ਵੱਲ ਚੱਲਦੇ ਹਾਂ। ਇਹ ਸਾਡੇ ਤੱਕ ਆਇਆ ਡਕਾਲੇ ਤੋਂ ਬਿੰਦਰ ਸਿੰਘ ਹੋਰਾਂ ਦਾ, ਇਹਨਾਂ ਦੇ ਨਾਲ ਨੇ ਚਮਕੌਰ ਸਿੰਘ। ਇਹ ਕਹਿੰਦੇ ਨੇ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਨੇ, ਗਿਆਨ ਭਰਪੂਰ ਨੇ, ਅਸੀਂ ਸਾਰੇ ਪ੍ਰੋਗਰਾਮ ਸੁਣਦੇ ਹਾਂ, ਗਿਆਨਵਰਧਕ ਹੁੰਦੇ ਨੇ। ਆਪ ਨੇ ਜੋ ਜਾਣਕਾਰੀਆਂ ਦਿੱਤੀਆਂ ਸਨ ਵਾਤਾਵਰਣ ਸੰਬੰਧੀ, ਪਾਣੀ ਬਚਾਉਣ ਸੰਬੰਧੀ ਅਤੇ ਖੂਨਦਾਨ 'ਤੇ, ਉਹ ਇਹਨਾਂ ਨੂੰ ਖਾਸ ਤੌਰ 'ਤੇ ਵਧੀਆ ਲੱਗੀਆਂ
0: ਜੀ
1: ਨੇ।
0: ਸ਼ੁਕਰੀਆ।
1: ਅੱਗੇ ਇਹ ਕਹਿੰਦੇ ਨੇ ਕਿ ਇੱਕ ਬੇਨਤੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੂਰਬ ਸੰਬੰਧੀ, ਕੋਈ ਧਾਰਮਿਕ ਕਵਿਸ਼ਰੀ, ਜਥੇਪੰਥੀਆਂ ਕਵਿਸ਼ਰੀਆਂ ਸੁਣਵਾਈਆਂ ਜਾਣ।
0: ਜੀ ਜਿਹੜੇ ਵੀ ਇਸ ਤਰ੍ਹਾਂ ਦੇ ਵਿਸ਼ੇਸ਼ ਦਿਵਸ ਆਉਂਦੇ ਨੇ, ਜਿਹੜੇ ਗੁਰਪੁਰਬ ਆਉਂਦੇ ਨੇ, ਚਾਹੇ ਸ਼ਹੀਦੀ ਦਿਵਸ ਹੋਵੇ ਜਾਂ ਗੁਰੂ ਸਾਹਿਬਾਨ ਦਾ ਜਿਹੜਾ ਉਹਨਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਦਿਵਸ ਆਉਂਦੇ ਨੇ, ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਉਹਨਾਂ ਨਾਲ ਸੰਬੰਧਿਤ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਜਾਣ, ਤਾਂ ਇਹਨਾਂ ਨੇ ਜਿਹੜੀ ਪਹਿਲਾਂ ਹੀ ਯਾਦ ਦਹਾਨੀ ਕਰਵਾਈ ਹੈ ਤਾਂ ਜ਼ਰੂਰ ਅਸੀਂ ਧਿਆਨ 'ਚ ਰੱਖਾਂਗੇ ਅਤੇ ਕੋਸ਼ਿਸ਼ ਕਰਾਂਗੇ।
1: ਅਗਲਾ ਸੁਨੇਹਾ ਆਇਆ ਰਾਕੇਸ਼ ਕੁਮਾਰ ਹੋਰਾਂ ਦਾ ਮਲੇਰਕੋਟਲਾ ਤੋਂ। ਇਹ
0: ਜੀ
1: ਕਹਿੰਦੇ ਨੇ ਕਿ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਕਹਿੰਦੇ ਪਰ ਦੋ ਤੇਰੀਆਂ ਦੋ ਮੇਰੀਆਂ ਵਿੱਚ ਜਦੋਂ ਕੋਈ ਵਿਸ਼ਾ ਨਹੀਂ ਰੱਖਿਆ ਜਾਂਦਾ ਤਾਂ ਕਹਿੰਦੇ ਜਿਹੜਾ ਪਹਿਲਾ ਸਰੋਤਾ ਇੱਕ

0: ਗੱਲ ਚੱਕ ਲੈਂਦਾ, ਉਹੀ
1: हु.
0: ਲਾਈਨ ਕਹਿੰਦੇ ਸਾਰੇ ਸਰੋਤਾ
1: जी जी
0: ਬੋਲਦੇ
1: जी
0: ਰਹਿੰਦੇ
1: जी
0: ਨੇ, ਕਹਿੰਦੇ ਸਰੋਤਿਆਂ ਨੂੰ ਚਾਹੀਦਾ ਕਿ ਅੱਗੇ ਉਹ ਵਿਸ਼ੇ ਨੂੰ
1: ਬਿਲਕੁਲ ਬਿਲਕੁਲ
0: ਬੋਲਦੇ
1: ਸਹੀ
0: ਰਹਿਣ।
1: ਗੱਲ ਇਹਨਾਂ ਨੇ ਕੀਤੀ ਹੈ ਕਿ ਇਹ ਆਮ ਤੌਰ ਤੇ ਇੱਕ ਟੈਂਡੈਂਸੀ ਹੁੰਦੀ ਹੈ ਸਾਡੇ ਵਿੱਚ, ਹੈ ਨਾ, ਕਿ
0: ਜੀ
1: ਗੱਲ ਸ਼ੁਰੂ ਹੋ ਜਾਵੇ ਤਾਂ ਅਸੀਂ ਕਈ ਵਾਰ ਉਸੇ ਦੀ ਕੰਨੀ ਫੜੀ ਰੱਖਦੇ ਹਾਂ।
0: ਜੀ
1: ਤਾਂ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਖੁੱਲੀਆਂ ਗੱਲਾਂ ਦਾ ਮਤਲਬ ਇਹੀ ਹੈ ਕਿ ਖੁੱਲੀਆਂ ਗੱਲਾਂ, ਦੇਖੋ ਪ੍ਰੋਗਰਾਮ ਦਾ ਜਿਹੜਾ ਰੱਖਿਆ ਕਿਉਂ ਗਿਆ ਸਕੋਪ, ਇਸੇ ਕਰਕੇ ਜੇਕਰ ਥਰੂ ਆਊਟ ਵੀਕ ਅਸੀਂ ਕੋਈ ਗੱਲ ਨਹੀਂ ਕਰ ਸਕੇ ਕਿ ਜਿਹੜੀ ਕਿ ਮਹੱਤਵਪੂਰਨ ਸੀ
0: ਜੀ
1: ਉਹਦੇ ਬਾਰੇ ਗੱਲ ਕਰਨਾ ਚਾਹੁੰਦੇ, ਤਾਂ ਸਰੋਤਿਆਂ ਦੇ ਲਈ ਸਗੋਂ ਇੱਕ ਮੌਕਾ ਹੈ ਅਤੇ ਉਹਦੇ ਵਿੱਚ ਉਹ ਮਹੱਤਵਪੂਰਨ ਗੱਲ ਕਰ ਸਕਦੇ ਨੇ। ਬਹੁਤ ਸਾਰੇ ਵਿਸ਼ੇ ਜਿਹੜੇ ਪੂਰੇ ਹਫ਼ਤੇ ਦੇ ਵਿੱਚ ਹੁੰਦੇ ਨੇ, ਪਰ ਕਈ ਵਾਰੀ ਕੋਈ ਮੌਕਾ, ਕੋਈ ਖਾਸ ਦਿਵਸ, ਕੋਈ ਖਾਸ ਗੱਲਬਾਤ, ਕੋਈ ਮੌਕੇ ਦੇ ਅਨੁਸਾਰ, ਅੱਜ ਦੇ ਜ਼ਮਾਨੇ ਦੇ ਅਨੁਸਾਰ ਕਿਸੇ ਤਰ੍ਹਾਂ ਦੀ ਕੋਈ ਵੀ ਸਮਾਜਿਕ ਗੱਲ ਰਹਿ ਸਕਦੀ ਹੁੰਦੀ
0: ਜੀ
1: ਹੈ, ਤਾਂ
0: ਜੀ
1: ਇਸ ਲਈ ਸਰੋਤਿਆਂ ਕੋਲ ਇੱਕ ਮੌਕਾ ਹੁੰਦਾ। ਇਹਨਾਂ ਨੇ ਬਹੁਤ ਚੰਗੀ ਗੱਲ ਕਹੀ ਹੈ ਅਤੇ ਬਾਕੀ ਸਰੋਤਿਆਂ ਨੂੰ ਜ਼ਰੂਰ ਇਹਦੇ ਉੱਪਰ ਅਮਲ ਵੀ ਕਰਨਾ ਚਾਹੀਦਾ ਕਿ ਉਹ ਜ਼ਰੂਰ ਇਸ ਮੌਕੇ ਦਾ ਫਾਇਦਾ ਉਠਾਉਣ।
0: ਬਿਲਕੁਲ, ਤੇ ਅੰਤ 'ਚ ਕਹਿੰਦੇ ਨੇ ਇਹ ਕਿ ਮੈਂ ਲੰਚ 'ਚੋਂ ਟਾਈਮ ਕੱਢ ਕੇ ਫੇਰ ਮੈਸੇਜ ਲਿਖ ਰਿਹਾ ਤੁਹਾਨੂੰ।
1: ਜੀ ਬਹੁਤ ਬਹੁਤ ਸ਼ੁਕਰੀਆ, ਬੜਾ ਚੰਗਾ ਲੱਗਦਾ ਜਦੋਂ ਇਸ ਤਰ੍ਹਾਂ ਦੇ ਸਰੋਤੇ ਇਸ ਤਰ੍ਹਾਂ ਦਾ ਕੋਸ਼ਿਸ਼ ਵੀ ਕਰਦੇ ਨੇ, ਫਿਰ ਸਾਨੂੰ ਦੱਸਦੇ ਨੇ ਤਾਂ ਬੜਾ ਵਧੀਆ ਲੱਗਦਾ
0: ਜੀ
1: ਕਿ ਉਹ ਖਾਸ ਤੌਰ 'ਤੇ ਇਹਦੇ ਲਈ ਐਫਰਟ ਕਰ ਰਹੇ ਨੇ।
0: ਬਿਲਕੁਲ। ਅਗਲਾ ਸੁਨੇਹਾ ਆਇਆ ਬਿੱਟੂ ਸ਼ਹਿਰੀ ਹੋਰਾਂ ਦਾ ਪਟਿਆਲਾ ਤੋਂ, ਇਹ ਕਹਿੰਦੇ ਨੇ ਸਭ ਪ੍ਰੋਗਰਾਮ ਠੀਕ ਨੇ, ਸੁਨੇਹੇ ਕਹਿੰਦੇ ਤੁਸੀਂ ਸਾਡੇ ਮੰਨਦੇ ਹੀ ਨਹੀਂ, ਬਸ ਗੱਲ ਕਹਿੰਦੇ ਐਂ ਕੀ
1: ਬਿੱਟੂ
0: ਹੈ।
1: ਸ਼ਹਿਰੀ ਜੀ, ਦੱਸੋ ਤੁਸੀਂ ਕਿਹੜਾ ਸੁਨੇਹਾ ਜਿਹੜਾ ਮਨਵਾਉਣਾ ਚਾਹੁੰਦੇ ਹੋ, ਪਹਿਲਾਂ ਤਾਂ ਇਹ ਦੱਸ
0: ਬਿਲਕੁਲ
1: ਦਿਓ,
0: ਲਿਖ ਕੇ ਸਾਨੂੰ ਭੇਜ ਸਕਦੇ,
1: ਭੇਜ
0: ਸਾਡੇ
1: ਦਿਓ,
0: ਤੱਕ
1: ਬਿਲਕੁਲ
0: ਪਹੁੰਚਿਆ, ਅਸੀਂ ਜ਼ਰੂਰ ਉਹ ਸ਼ਾਮਿਲ ਕਰਾਂਗੇ। ਅਗਲਾ ਸੁਨੇਹਾ ਆਇਆ ਕੁਰੂਕਸ਼ੇਤਰ ਤੋਂ, ਯਸ਼ਪਾਲ ਅਤੇ ਮਾਨ ਹੋਰਾਂ ਦਾ, ਇਹਨਾਂ ਦੇ ਨਾਲ ਨੇ ਕ੍ਰਿਸ਼ਨਾ ਅਤੇ ਮਾਨ ਅਤੇ ਇਹਨਾਂ ਦੀ ਪੂਰਾ ਪਰਿਵਾਰ।
1: ਜੀ
0: ਇਹ ਕਹਿੰਦੇ ਨੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਅਤੇ ਕਹਿੰਦੇ ਵਟਸਐਪ ਦੇ ਆਧਾਰ 'ਤੇ ਜਿਹੜਾ ਹਿੰਦੀ ਪ੍ਰੋਗਰਾਮ ਨਗਮੇ ਹੈ ਉਹ ਇਹਨਾਂ ਨੂੰ ਵਧੀਆ ਲੱਗਦਾ, ਸ਼ਾਮ ਸੁਹਾਨੀ, ਪੰਜਾਬੀ ਤੜਕਾ, ਰਜਨੀ ਗੰਧਾ, ਖੇਤੀਬਾੜੀ, ਬਹੁਤ ਸਾਰੇ ਇਹਨਾਂ ਨੇ
1: ਜੀ,
0: ਪ੍ਰੋਗਰਾਮ
1: ਮੇਰਾ
0: ਅੱਛਾ
1: ਖਿਆਲ ਜਿੱਥੇ ਤੱਕ
0: ਦੇਖਿਆ
1: ਮੈਨੂੰ ਧਿਆਨ 'ਚ ਆ ਰਿਹਾ, ਨਗਮੇ ਸ਼ਾਇਦ ਉਹ ਖਤਾਂ 'ਤੇ
0: ਆਧਾਰਿਤ
1: ਹੈ,
0: ਹੈ ਜੀ ਜੀ ਜੀ
1: ਵਟਸਐਪ 'ਤੇ ਆਧਾਰਿਤ ਨਹੀਂ, ਕਿਉਂਕਿ
0: ਜੀ
1: ਬਹੁਤ ਸਾਰੇ ਸਾਡੇ ਸਰੋਤੇ ਨੇ ਜਿਹੜੇ ਅੱਜ ਵੀ ਸਾਨੂੰ ਖਤ ਲਿਖਦੇ ਨੇ, ਤਾਂ ਉਹਨਾਂ ਦੇ ਲਈ ਅਸੀਂ ਉਹ ਪ੍ਰੋਗਰਾਮ ਰੱਖਿਆ ਹੋਇਆ
0: ਜੀ। ਅਤੇ ਇਹ ਕਹਿੰਦੇ ਨੇ ਕਿ ਅੱਜ ਬਜ਼ੁਰਗ ਸ਼ੋਸ਼ਣ ਜਾਗਰੂਕਤਾ ਦਿਵਸ ਹੈ,
1: ਜੀ

0: ਵਧੀਆ ਤਜਰਬੇ ਹੁੰਦੇ ਨੇ ਤਾਂ ਉਹ ਅਲੱਗ ਗੱਲ ਹੈ, ਪਰ ਜੇਕਰ ਥੋੜ੍ਹੇ ਜਿਹੇ 2-4 ਮਿੰਟ ਉਹਨਾਂ ਨੂੰ ਦਿੱਤੇ ਜਾਣ, ਉਨੇ ਨਾਲ ਹੀ ਉਹਨਾਂ ਨੂੰ ਲੱਗਦਾ ਵੀ ਹਾਂ ਸਾਰਾ ਕੁਝ ਆਪਣਾ ਆਪਣਾ ਲੱਗਣ ਲੱਗ
1: ਬਿਲਕੁਲ
0: ਪੈਂਦਾ।
1: ਪਹਿਲਾ ਸਟੈਪ ਇਹੋ ਹੀ ਹੈ ਕਿ ਅਸੀਂ ਉਹਨਾਂ ਦੀ ਗੱਲ ਸੁਣੀਏ,
0: ਅਸੀਂ ਉਹਨਾਂ ਕੋਲ ਬੈਠੀਏ, ਥੋੜ੍ਹਾ ਜਿਹਾ ਟਾਈਮ ਦਈਏ, ਕੁਛ ਮਿੰਟ ਦਈਏ, ਜ਼ਿਆਦਾ ਨਹੀਂ, ਬਾਕੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕਰ ਰਹੇ ਹਾਂ ਕਰਦੇ ਰਹੀਏ, ਤਾਂ ਮੇਰਾ ਖਿਆਲ ਹੈ ਇੰਨੇ ਨਾਲ ਵੀ ਉਹ ਖੁਸ਼

0: ਜ਼ਿਆਦਾ ਨਹੀਂ,
1: ਬਿਲਕੁਲ
0: ਬਾਕੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕਰ ਰਹੇ ਹਾਂ ਕਰਦੇ ਰਹੀਏ, ਤਾਂ
1: ਜੀ
0: ਮੇਰਾ ਖਿਆਲ ਹੈ ਇੰਨੇ ਨਾਲ ਵੀ ਉਹ ਖੁਸ਼ ਹੋਣਗੇ ਅਤੇ ਖੁਸ਼
1: ਬਿਲਕੁਲ
0: ਹੋਣਗੇ ਅਤੇ ਉਹ ਸਾਨੂੰ ਹੀ ਦੁਆਵਾਂ ਦੇਣਗੇ, ਉਹਨਾਂ ਨੇ ਆਪਣੇ ਲਈ ਕੁਛ ਨਹੀਂ
1: ਕੁਛ
0: ਕਰਨਾ,
1: ਨਹੀਂ
0: ਉਹ ਕਰ
1: ਕਰਨਾ।
0: ਚੁੱਕੇ ਜੋ ਕਰਨਾ ਸੀ ਉਹਨਾਂ ਨੇ, ਹੈ ਨਾ।
1: ਬਿਲਕੁਲ। ਅਗਲੀ ਸੁਨੇਹੀ ਵੱਲ ਵੱਧਦੇ ਹਾਂ।
0: ਜੀ
1: ਆਇਆ ਮੈਂ ਸਕੀਟ ਨਾਭਾ ਤੋਂ ਸੋਮਦੱਤ ਤੇ ਕੈਰਫੋਰਾ ਦਾ। ਇਹ ਕਹਿੰਦੇ ਨੇ ਸਭ ਤੋਂ ਪਹਿਲਾਂ

0: ਪ੍ਰੋਗਰਾਮਾਂ ਤੋਂ ਲਗਾਤਾਰ ਦੇਖ ਰਹੇ ਹਾਂ,
1: ਜੀ
0: ਸੁਨੇਹੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਸ਼ਮੂਲੀਅਤ ਮੇਰੀ ਹੋ ਰਹੀ ਹੈ, ਤਾਂ ਉਹਨਾਂ ਦੇ ਵਿੱਚ ਜਿਹੜੀਆਂ ਬੀਬੀਆਂ ਭੈਣਾਂ ਨੇ ਉਹ ਵੀ ਬਹੁਤ ਸਾਰੇ ਮੈਸੇਜਸ ਭੇਜ ਰਹੀਆਂ
1: ਜੀ
0: ਨੇ, ਉਹਨਾਂ ਦੇ ਸੁਨੇਹੇ ਆਉਂਦੇ ਨੇ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਕਿ ਭੈਣਾਂ ਦੇ ਲਈ ਨੇ, ਫੁਲਕਾਰੀ ਹੈ, ਨਾਰੀ ਲੋਕ ਹੈ, ਹੋਰ ਵੀ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਵਿਸ਼ੇ ਇਹੋ ਜਿਹੇ ਹੁੰਦੇ ਨੇ ਜਿਹੜੇ ਖਾਸ ਤੌਰ 'ਤੇ ਔਰਤਾਂ ਨਾਲ
1: ਔਰਤਾਂ
0: ਸੰਬੰਧਿਤ ਹੁੰਦੇ
1: ਸੰਬੰਧਿਤ
0: ਨੇ,
1: ਨੇ ਜੀ
0: ਅਤੇ ਸਾਨੂੰ ਬਹੁਤ ਸਾਰੇ ਜਿਹੜੀਆਂ ਔਰਤਾਂ ਸੁਣ ਰਹੀਆਂ ਹੁੰਦੀਆਂ ਨੇ, ਲਗਾਤਾਰ ਜਿਹੜੇ ਪੱਕੇ ਸਰੋਤੇ ਹੁੰਦੀਆਂ ਨੇ, ਪਰ ਉਹ ਕਈ ਵਾਰ ਨਾ ਸੁਨੇਹੇ ਭੇਜਣ ਤੋਂ ਝਿਜਕਦੀਆਂ ਹੁੰਦੀਆਂ ਸੀ,
1: ਜੀ
0: ਤਾਂ ਮੈਂ ਦੇਖ ਰਿਹਾ ਕਿ ਹੁਣ ਲਗਾਤਾਰ ਭੈਣਾਂ ਦੇ ਜਿਹੜੇ ਸੁਨੇਹੇ ਆ ਉਹ ਸਾਨੂੰ ਮਿਲ ਰਹੇ ਨੇ, ਅਤੇ ਸਾਨੂੰ ਚੰਗਾ ਵੀ ਲੱਗਦਾ ਹੈ ਕਿ ਇਹ ਨਹੀਂ ਹੁੰਦਾ
1: ਬਿਲਕੁਲ
0: ਕਿ ਜੇਕਰ ਘਰ ਦੀ ਸੁਆਣੀ ਹੈ ਤਾਂ ਜਿਹੜਾ ਬੰਦਾ ਮੁਖੀ ਹੈ ਘਰ ਦਾ ਕੋਈ ਹੋਰ, ਚਾਹੇ ਉਹਦਾ ਹਸਬੈਂਡ ਹੈ ਜਾਂ ਉਹਦਾ ਫਾਦਰ ਹੈ, ਉਹੀ ਉਹਦੇ ਬਿਹਾਫ ਦੇ ਉੱਪਰ ਸਾਨੂੰ ਸੁਨੇਹਾ ਭੇਜੇ, ਤਾਂ ਹਰੇਕ ਬੰਦਾ ਇੰਡੀਵਿਜੁਅਲ ਹੈ, ਸਾਡੇ ਲਈ ਹਰੇਕ ਦੀ ਮਹੱਤਤਾ ਹੈ, ਤਾਂ ਤੁਸੀਂ ਆਪਣੇ ਤੌਰ 'ਤੇ ਸੁਨੇਹਾ ਵੀ ਭੇਜ ਸਕਦੇ ਹੋ।
1: ਬਿਲਕੁਲ ਜੀ, ਅਤੇ ਅੱਗੇ ਇਹ ਕਹਿੰਦੇ ਨੇ ਕਿ ਯੋਗ ਬਾਰੇ ਜਿਹੜੀ ਗੱਲਬਾਤ ਪਿਛਲੇ ਦਿਨੀ ਸੁਣਾਈ ਗਈ ਉਹ ਵੀ ਇਹਨਾਂ ਨੂੰ ਵਧੀਆ ਲੱਗੀ ਹੈ,
0: ਜੀ
1: ਕਸਰਤ
0: ਸ਼ੁਕਰੀਆ।
1: ਬਾਰੇ ਦੱਸਿਆ ਗਿਆ, ਸਵੇਰੇ ਜਲਦੀ ਉੱਠਣ ਬਾਰੇ ਵਧੀਆ ਲੱਗਿਆ, ਅਤੇ 14 ਤਰੀਕ ਨੂੰ ਜਿਹੜਾ ਫੁਲਕਾਰੀ ਚੱਲਿਆ ਰਾਜਵਿੰਦਰ ਕੌਰ ਹੋਰਾਂ ਨੇ ਗੱਲਬਾਤ ਕੀਤੀ ਹੈ ਉਹ ਵੀ ਇਹਨਾਂ ਨੂੰ ਵਧੀਆ ਲੱਗੀ ਹੈ, ਅਤੇ ਕਹਿੰਦੇ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਪਰਾਂਦਾ ਡੋਰੀਆ ਇਹਨਾਂ ਸੰਬੰਧੀ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਉਹ ਇਹਨਾਂ ਨੂੰ ਬਹੁਤ ਵਧੀਆ
0: ਜੀ,
1: ਲੱਗੀਆਂ
0: ਬਹੁਤ ਬਹੁਤ
1: ਅੱਜ ਦੇ
0: ਸ਼ੁਕਰੀਆ।
1: ਪ੍ਰੋਗਰਾਮ ਬਾਰੇ। ਅਗਲਾ ਸੁਨੇਹਾ ਸਾਡੇ ਤੱਕ ਆਇਆ ਜੀ, ਇਹ ਇਹਨਾਂ ਨੇ ਲਿਖਿਆ, ਇਹਨਾਂ ਨੇ ਸ਼ਾਇਦ ਆਪਣਾ ਜੀ ਇਹਨਾਂ ਨੇ ਨਾਂ ਲਿਖਿਆ, ਪਿੰਡ ਤੇਜਾ ਮੋੜੀ ਤੋਂ ਬੰਸੀ ਲਾਲ ਸੰਧੂ ਹੋਰਾਂ ਦਾ,
0: ਜੀ
1: ਇਹ ਕਹਿੰਦੇ ਨੇ ਕਿ ਸ਼ਨੀਵਾਰ ਵਾਲੇ ਦਿਨ ਸੁਮਿਤਾ ਮੈਡਮ ਨੇ ਸਾਰੇ ਪ੍ਰੋਗਰਾਮ ਕੀਤੇ ਉਹ ਇਹਨਾਂ ਨੂੰ ਵਧੀਆ ਲੱਗੇ ਨੇ, ਅੱਜ ਕਹਿੰਦੇ ਜੈਸਮਿਨ ਨੇ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਉਹ ਵੀ ਇਹਨਾਂ ਨੂੰ ਵਧੀਆ ਲੱਗੇ ਨੇ, ਅੱਗੇ ਇਹ ਕਹਿੰਦੇ ਨੇ ਕਿ ਫੋਨ ਹੈਕ ਹੋ ਜਾਂਦਾ, ਬਸ ਉਹ ਬੜੀ ਹੈਂਗ ਹੋ
0: ਫੋਨ
1: ਜਾਂਦਾ
0: ਖਰਾਬ ਹੋ ਜਾਂਦਾ,
1: ਜੀ
0: ਮਤਲਬ ਕਿ
1: ਜੀ
0: ਸਮੱਸਿਆ ਆਉਂਦੀ ਉਹਦੇ ਵਿੱਚ। ਠੀਕ ਹੈ ਜੀ, ਸਮੱਸਿਆ ਜਦੋਂ ਵੀ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ, ਯਕੀਨ ਜਾਣੋ ਕਿ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ, ਜਿੰਨਾ ਕੁ ਕੋਸ਼ਿਸ਼ ਅਸੀਂ ਕਰ ਸਕਦੇ ਹੁੰਦੇ ਹਾਂ
1: ਬਿਲਕੁਲ,
0: ਠੀਕ
1: ਜਦੋਂ
0: ਕਰਨ
1: ਨਹੀਂ
0: ਦੀ,
1: ਚੱਲਦਾ ਤਾਂ ਅਸੀਂ ਲਾਈਨਸ ਵੀ ਦੋਨੋਂ ਦੇ ਕੇ
0: ਦੂਜੀ ਲਾਈਨ
1: ਜੀ
0: ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ, ਅਤੇ ਕਈ ਪ੍ਰੋਗਰਾਮਾਂ ਜਦੋਂ ਬਿਲਕੁਲ ਬੇਵਾਹ ਹੋ ਜਾਂਦੀ ਹੈ ਤਾਂ ਫਿਰ ਅਸੀਂ ਉਹਨੂੰ ਜਿਹੜਾ ਮੈਸੇਜਿਸ ਰਾਹੀਂ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ
1: ਜੀ। ਅੱਗੇ ਇਹਨਾਂ ਨੇ ਖੇਤੀਬਾੜੀ ਵਾਲੇ ਜਿਹੜੇ ਪ੍ਰੋਗਰਾਮ ਨੇ ਕਿਸਾਨ ਵਾਣੀ ਹੈ ਉਹਨਾਂ ਨੂੰ ਇਹਨਾਂ ਨੇ

0: पसंद कीता कि
1: जी
0: सारे ही प्रोग्राम ने जिहड़े उह चंगे पेश कीते जा रहे ने।
1: जी शुक्रिया।
0: अगला सुनेहा साडे तक आया जिला संगरूर तों खड़क सिंह मट्टू होरां दा। इन्हां दे नाल ने नवजोत नवराज। ਇਹ ਕਹਿੰਦੇ
1: ਸੁਨੇਹਾ ਪੜ੍ਹ ਕੇ
0: ਬਿਲਕੁਲ ਤੇ ਕਹਿ ਰਹੇ ਨੇ ਵੀ ਮੈਸੇਜਸ ਫੋਨ ਸਭ ਕੁਝ ਸ਼ਾਮਿਲ ਕਰ ਲਿੱਤਾ ਜਾਂਦਾ। ਕਹਿੰਦੇ ਵਧੀਆ ਲੱਗਦਾ ਤੇ ਅਸੀਂ ਚਾਹੁੰਦੇ ਹਾਂ ਕਿ ਆਕਾਸ਼ਵਾਣੀ ਪਟਿਆਲਾ ਤਰੱਕੀ ਇਸੇ ਤਰ੍ਹਾਂ ਕਰਦਾ
1: ਜੀ,
0: ਰਹੇ।
1: ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣ, ਅੱਗੇ ਨੂੰ ਜਿਹੜਾ ਇਹ ਕਾਫਲਾ ਵੱਡਾ ਹੋਵੇ ਅਤੇ ਆਕਾਸ਼ਵਾਣੀ ਇਸੇ ਤਰ੍ਹਾਂ ਤਰੱਕੀ ਕਰਦਾ ਰਹੇ।
0: ਜੀ ਅਗਲਾ ਸੁਨੇਹਾ ਸਾਡੇ ਤੱਕ ਆਇਆ ਜੀ, ਉਹਨਾਂ ਦਾ ਹੀ ਆਇਆ ਪਹਿਲਾਂ, ਇਹਨਾਂ ਨੇ ਸਾਨੂੰ ਸੁਨੇਹਾ ਸੀ ਇਹਨਾਂ ਦਾ
1: ਜੀ
0: ਸ਼ਾਮਿਲ
1: ਜੀ
0: ਕੀਤਾ। ਇਹ ਅੱਗੇ ਅਰੋੜਾ ਮਹੱਲਾ ਪਟਿਆਲਾ ਵਾਲੇ ਨੇ, ਪਵਨ ਚੰਚਲ ਹੋਰੇ। ਅਤੇ ਕਹਿੰਦੇ ਨੇ ਕਿ ਮੈਂ ਸਵੇਰੇ ਆ ਜਾਂਦਾ ਆਪਣੀ ਸ਼ੋਪ 'ਤੇ 8 ਵਜੇ, ਅਤੇ 8 ਰਾਤ ਨੂੰ 8 ਵਜੇ ਤੱਕ ਕਹਿੰਦੇ ਮੈਂ ਪੂਰਾ ਦਿਨ ਪਟਿਆਲਾ ਸਟੇਸ਼ਨ ਸੁਣਦਾ।
1: ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਜਿਵੇਂ ਤੁਸੀਂ ਆਕਾਸ਼ਵਾਣੀ ਦਾ ਸਾਥ ਦੇ ਰਹੇ ਹੋ, ਆਕਾਸ਼ਵਾਣੀ ਪਟਿਆਲਾ ਵੀ ਤੁਹਾਡਾ ਉਸੇ ਤਰ੍ਹਾਂ ਸਾਥ ਦੇ ਰਿਹਾ ਹੈ, ਮੈਨੂੰ ਉਮੀਦ ਹੈ, ਕਿਉਂਕਿ ਅਸੀਂ ਜਿਹੜਾ ਰੇਡੀਓ 'ਤੇ ਕਦੇ ਕਿਸੇ ਦਾ ਕੰਮ ਨਹੀਂ ਛਡਵਾਉਂਦੇ, ਤੁਸੀਂ
0: ਜੀ
1: ਕੰਮ
0: ਜੀ
1: ਕਰਦੇ ਕਰਦੇ ਵੀ ਸੁਣ ਸਕਦੇ ਹੋ,
0: ਬਿਲਕੁਲ।
1: ਅਤੇ ਪ੍ਰੋਗਰਾਮ ਵੀ ਸਾਡੇ ਇਹੋ ਜਿਹੇ ਹੁੰਦੇ ਨੇ ਕਿ ਤੁਸੀਂ ਨਾਲ ਨਾਲ ਕੰਮ ਕਰ ਸਕਦੇ ਹੋ ਅਤੇ ਨਾਲ ਨਾਲ ਜਿਹੜਾ ਸੁਣਨ ਦਾ ਆਨੰਦ ਮਾਣ ਸਕਦੇ ਹੋ, ਅਤੇ ਤੁਹਾਡੇ ਕੰਮ ਦੇ ਵਿੱਚ ਕੋਈ ਵਿਘਨ ਨਹੀਂ ਪਏਗਾ ਅਤੇ ਤੁਹਾਡਾ ਕੰਮ ਵੀ ਦਿਲਚਸਪ ਹੋ ਜਾਏਗਾ ਹੋਰ ਜ਼ਿਆਦਾ।
0: ਬਿਲਕੁਲ। ਅਤੇ ਨਾਲ ਨਾਲ ਜਿਵੇਂ ਸਾਡੇ ਸਰੋਤਾ ਕਹਿ ਹੀ ਰਹੇ ਨੇ ਕਿ ਇਹਨਾਂ ਨੂੰ ਜਾਣਕਾਰੀਆਂ ਨੇ ਜਿਹੜੀਆਂ ਉਹ
1: ਜਾਣਕਾਰੀਆਂ
0: ਮਿਲਦੀਆਂ
1: ਮਿਲਦੀਆਂ
0: ਰਹਿੰਦੀਆਂ ਨੇ,
1: ਰਹਿਣਗੀਆਂ
0: ਅਤੇ
1: ਬਿਲਕੁਲ।
0: ਨਾਲ ਐਂਟਰਟੇਨਮੈਂਟ ਤਾਂ ਅਸੀਂ
1: ਜੀ ਜੀ
0: ਕਰਦੇ ਹੀ ਰਹਿੰਦੇ
1: ਬਿਲਕੁਲ।
0: ਹਾਂ।

0: ਪ੍ਰੋਗਰਾਮ ਸੁਣੇ ਇਹਦੇ ਵਿੱਚ ਸਾਨੂੰ ਬਨਵਾੜੀ ਜੀ ਕਹਿੰਦੇ ਨੇ ਅੱਗੇ ਉਹਨਾਂ ਨੇ ਕਿਹਾ ਕਿ ਇੱਕ ਦਿਨ ਹਰ ਜਸਪ੍ਰੀਤ ਮੈਡਮ ਦੀ ਡਿਊਟੀ ਦੌਰਾਨ ਰੇਡੀਓ ਪੂਰੇ 6 ਮਿੰਟ ਡੈਡ ਰਿਹਾ ਜੀ
1: ਜੀ 6 ਮਿੰਟ 6 ਮਿੰਟ ਤਾਂ ਦੇਖੋ ਬਹੁਤ ਜ਼ਿਆਦਾ ਸਮਾਂ ਹੁੰਦਾ, ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਰਿਪੋਰਟ ਪਹੁੰਚੀ ਨਹੀਂ ਹੈ
0: ਜੀ।
1: ਕਿਸ ਦਿਨ ਹੋਇਆ, ਜੇਕਰ ਇਹ ਦੱਸ ਦੇਣ ਤਾਂ ਉਹਦੇ ਨਾਲ ਪਤਾ ਕਰਨ 'ਚ ਆਸਾਨੀ ਹੋਏਗੀ। ਦੇਖੋ 6 ਮਿੰਟ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਹੋਇਆ ਹੋਵੇਗਾ, ਪਰ ਫਿਰ ਵੀ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਕੋਈ ਵੀ ਆਰਜੇ ਜਾਂ ਕਿਸੇ ਹੋਰ ਐਂਡ 'ਤੇ ਕਿਤੇ ਕੋਈ ਸਮੱਸਿਆ ਰਹੀ ਹੋਗੀ ਤਾਂ ਜ਼ਰੂਰ ਉਹਦਾ ਜਿਹੜਾ ਨੋਟਿਸ ਲਿਆ ਜਾਏਗਾ। ਪਰ ਮੈਨੂੰ ਲੱਗਦਾ ਵੀ 6 ਮਿੰਟ ਤਾਂ ਬਹੁਤ ਜ਼ਿਆਦਾ ਹੁੰਦੇ ਨੇ, ਜੇਕਰ ਡੈੱਡ ਹੋ ਜਾਂਦਾ ਤਾਂ ਜ਼ਰੂਰ ਕਿਤੇ ਨਾ ਕਿਤੇ ਇਨਫੋਰਮੇਸ਼ਨ ਪਹੁੰਚਣੀ ਸੀ ਸਾਡੇ ਤੱਕ
0: ਜੀ। ਇਹ ਸਨ ਸਾਡੇ ਅੱਜ ਦੇ ਸੁਨੇਹੇ ਅਤੇ ਸਾਰੇ ਸੁਨੇਹੇ ਅਸੀਂ ਸ਼ਾਮਿਲ ਕਰ ਲਏ ਨੇ ਅਤੇ ਟਾਈਮ ਵੀ ਸਾਡਾ ਪੂਰਾ ਪੂਰਾ ਹੋ ਚੁੱਕਿਆ।
1: ਜੀ,
0: ਇਸੇ ਦੇ ਨਾਲ ਮੈਨੂੰ ਜਾਸਮਨ ਨੂੰ
1: ਅਤੇ ਮੈਨੂੰ ਮੁਹੰਮਦ ਇਮਤਿਆਜ਼ ਨੂੰ
0: ਦਿਓ ਇਜਾਜ਼ਤ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM ਬੈਂਡ 100.2 MHz 'ਤੇ। ਲਾਈਵ ਸਟ੍ਰੀਮਿੰਗ ਜ਼ਰੀਏ ਵੀ ਤੁਸੀਂ ਨਿਊਜ਼ ਔਨ AIR ਐਪ 'ਤੇ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਬਾਅਦ ਦੁਪਹਿਰ ਦੇ ਠੀਕ 3 ਵੱਜ ਚੁੱਕੇ ਨੇ। ਹੁਣ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

0: ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਤੁਸੀਂ ਤਿਆਰ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਸ਼ਾਮ ਦੇ ਠੀਕ 5 ਵਜੇ ਨੇ। ਆਹ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। BJP ਦੇ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਭਾਰਤ ਦੇ ਮੱਧ ਵਰਗ ਨੂੰ ਆਰਥਿਕ ਸੁਰੱਖਿਆ, ਬਿਹਤਰ ਸਹੂਲਤਾਂ ਅਤੇ ਨਵੇਂ ਮੌਕਿਆਂ ਨਾਲ ਸਮਰੱਥ ਬਣਾਉਣ ਲਈ ਵਿਆਪਕ ਬਦਲਾਅ ਕੀਤੇ ਨੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਦੇਸ਼ ਕੋਲ ਅਨਾਜ ਦਾ ਢੁੱਕਵਾਂ ਭੰਡਾਰ ਹੈ ਅਤੇ ਐਲਨੀਨੋ ਦੇ ਬੁਰਾ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫਿਕੋ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਖਤਮ ਕਰਨ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤੇ ਦਾ ਸਵਾਗਤ ਕੀਤਾ ਹੈ। ਬਵੰਜਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਸ਼ਹਿਰ ਐਵਿਆਨ ਵਿੱਚ ਸ਼ੁਰੂ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਜ਼ੇਵਰ ਸਥਿਤ ਨੋਇਡਾ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਗਈਆਂ ਨੇ। ਕੇਂਦਰੀ ਆਯੁਸ਼ ਮੰਤਰੀ ਪ੍ਰਤਾਪ ਰਾਓ ਜਾਧਵ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਰਾਸ਼ਟਰੀ ਸਮਾਗਮ 21 ਜੂਨ ਨੂੰ ਕੋਲਕਾਤਾ ਵਿੱਚ ਹੋਵੇਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਦੀ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ ਅਤੇ ਮੇਰੇ ਨਾਲ ਨੇ
1: ਜੈਸਮੀਨ।
0: ਕੀ ਹਾਲ ਹੈ ਜੈਸਮੀਨ?
1: ਬਹੁਤ ਵਧੀਆ, ਤੁਸੀਂ ਦੱਸੋ ਕਿਵੇਂ ਹੋ?
0: ਜੀ ਬਹੁਤ ਵਧੀਆ। ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਸਰੋਤੇ ਨੇ ਉਹ ਵੀ ਇਸ ਪ੍ਰੋਗਰਾਮ ਦੀ ਉਡੀਕ ਕਰ ਰਹੇ ਹੋਣਗੇ। ਅਤੇ ਸ਼ਾਮ ਦਾ ਸਮਾਂ ਜਦੋਂ ਹੋ ਜਾਂਦਾ ਹੈ, ਇੱਕ ਤਾਂ ਥੋੜ੍ਹਾ ਜਿਹਾ ਰਿਲੈਕਸਡ ਟਾਈਮ ਹੁੰਦਾ ਹੈ ਅਤੇ ਗਰਮੀ ਹੋਵੇ ਜਾਂ ਸਰਦੀ, ਅਤੇ ਚਾਹ ਦੀ ਚੁਸਕੀਆਂ ਦਾ ਆਨੰਦ ਲੈਂਦੇ ਹੋਏ ਪ੍ਰੋਗਰਾਮ ਸੁਣਨਾ ਅਲੱਗ ਹੀ ਮਜ਼ਾ ਦਿੰਦਾ।
1: ਬਿਲਕੁਲ, ਕੰਮਾਂ ਕਾਰਾਂ ਤੋਂ ਵਿਹਲੇ ਹੋ ਜਾਂਦੇ ਆ, ਹੈ ਨਾ, ਥੋੜ੍ਹੀ ਜਿਹੀ ਵਿਹਲ ਮਿਲ ਜਾਂਦੀ ਹੈ, ਸੌਖ ਮਿਲ ਜਾਂਦੀ ਹੈ ਘਰ ਆ ਕੇ ਰਿਲੈਕਸ ਹੋ ਕੇ ਬੰਦਾ। ਮੈਨੂੰ ਲੱਗਦਾ ਨਾਲੇ ਰੇਡੀਓ ਤਾਂ ਵੈਸੇ ਵੀ ਇਹੋ ਜਿਹਾ ਸਾਧਨ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ, ਹੈ ਨਾ, ਚਾਹੇ ਕਾਰ ਚਲਾ ਰਹੇ ਹੋ, ਚਾਹੇ ਰਸੋਈ 'ਚ ਖਾਣਾ ਹੀ ਕਿਉਂ ਨਾ ਬਣਾ ਰਹੇ ਹੋ, ਤੁਸੀਂ ਨਾਲ ਨਾਲ ਇਹਨੂੰ ਸੁਣ ਸਕਦੇ ਹੋ।
0: ਬਿਲਕੁਲ। ਅਤੇ ਅੱਜ ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਜੋ ਵਿਸ਼ਾ ਅਸੀਂ ਲਿੱਤਾ, ਬੜਾ ਹੀ ਕੋਮਨ ਜਿਹਾ ਵਿਸ਼ਾ ਹੈ ਪਰ ਸਾਡੀ ਜ਼ਿੰਦਗੀ ਦਾ ਬੜਾ ਮਹੱਤਵਪੂਰਨ ਹਿੱਸਾ ਵੀ ਹੈ, ਉਹ ਹੈ ਸ਼ੌਂਕ
1: ਜੀ।
0: ਯਾਨੀ ਕਿ ਸਾਡੇ ਜਿਹੜੇ ਵੀ ਸ਼ੌਂਕ ਨੇ, ਸਾਡੀਆਂ ਜਿਹੜੀਆਂ ਇੱਛਾਵਾਂ ਨੇ, ਕੁਝ ਵਿਹਲੇ ਸਮੇਂ ਦੇ ਵਿੱਚ ਆਪਣਾ ਟਾਈਮ ਪਾਸ ਕਰਨ ਦੇ ਲਈ ਜੋ ਅਸੀਂ, ਸਾਡੀ ਦਿਲਚਸਪੀ ਹੈ, ਹੋਬੀਜ਼ ਹੈ ਸਾਡੀਆਂ, ਅਤੇ ਉਹ ਬੜੀ ਇੰਪੋਰਟੈਂਟ ਨੇ ਕਿਉਂਕਿ ਉਹ ਸਾਡੀ ਜ਼ਿੰਦਗੀ ਦਾ ਇੱਕ ਪਾਰਟ ਹੁੰਦੀ ਹੈ। ਪਰ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੀ ਦੌੜ ਦੇ ਵਿੱਚ ਬਹੁਤ ਤੇਜ਼ ਦੌੜ ਰਹੇ ਹਾਂ ਅਤੇ ਇਹਨਾਂ ਚੀਜ਼ਾਂ ਦੇ ਲਈ ਮੇਰੇ ਕੋਲ ਟਾਈਮ ਨਹੀਂ ਹੈ ਅਤੇ ਉਹਨਾਂ ਨੂੰ ਅਸੀਂ ਸਾਈਡ ਕਰ ਦਿੰਦੇ ਹਾਂ।
1: ਬਿਲਕੁਲ, ਅਤੇ ਮੈਨੂੰ ਲੱਗਦਾ ਇਸੇ ਵਰਤਾਰੇ ਦੇ ਵਿੱਚ ਨਾ ਬੰਦਾ ਤਿਲ ਤਿਲ ਤਿਲ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਾਡੇ ਕੋਲ ਬਾਕੀ ਚੀਜ਼ਾਂ ਦਾ ਸਮਾਂ ਤਾਂ ਹੁੰਦਾ ਜਿਹੜੀਆਂ

0: ਸਾਡੇ ਲਈ ਅਸਲ 'ਚ, ਮਤਲਬ ਅਸੀਂ ਇਹ ਜੀਵਨ ਜੀ ਰਹੇ ਹਾਂ ਹੈ ਨਾ ਐਜ਼ ਅ ਹਿਊਮਨ, ਤਾਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਲਈ ਹੋਰ ਜ਼ਿਆਦਾ ਇੰਪੋਰਟੈਂਟ ਹੋਣੀਆਂ ਚਾਹੀਦੀਆਂ ਨੇ, ਜਿਵੇਂ ਕਿ ਆਪਣੇ ਮਾਂ ਪਿਓ ਦੇ ਨਾਲ ਸਮਾਂ ਬਿਤਾਉਣਾ, ਜਾਂ ਜਿੰਨੇ ਵੀ ਹੋਰ ਤੁਹਾਡੇ ਰਿਸ਼ਤੇਦਾਰ ਨੇ ਜਾਂ ਕਿੰਨੇ ਵੀ ਕਰੀਬੀ ਰਿਸ਼ਤੇ ਹੁੰਦੇ ਨੇ ਹੈ ਨਾ, ਉਹਨਾਂ ਦੇ ਨਾਲ ਸੋਹਣਾ ਅਤੇ ਸੁਖਦ ਸਮੇਂ ਬਿਤਾਉਣਾ ਹੈ ਨਾ, ਮੈਨੂੰ ਲੱਗਦਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ, ਕਿਉਂਕਿ ਜਦੋਂ ਤੁਸੀਂ ਆਪਣੇ ਆਖਰੀ ਸਮੇਂ 'ਚ ਸ਼ਾਇਦ ਪਹੁੰਚਦੇ ਹੋ ਤਾਂ ਤੁਹਾਨੂੰ ਇਹ ਨਹੀਂ ਯਾਦ ਆਉਂਦਾ ਹੈਗਾ ਵੀ ਤੁਸੀਂ ਕਿੰਨੇ ਪੈਸੇ ਕਮਾਏ ਸੀ ਜਾਂ ਤੁਸੀਂ ਕਿੰਨੇ ਮਹਿੰਗੇ ਬੂਟ ਪਾਏ ਸੀ ਜਾਂ ਕਿੰਨੀਆਂ ਹੀ ਮਹਿੰਗੀਆਂ ਚੀਜ਼ਾਂ ਤੁਸੀਂ ਖਰੀਦੀਆਂ ਸੀ, ਤੁਹਾਨੂੰ ਉਹ ਪਲ ਸ਼ਾਇਦ ਯਾਦ ਆਉਂਦੇ ਨੇ, ਚੇਤੇ ਆਉਂਦੇ ਨੇ ਜੋ ਤੁਸੀਂ ਮਹਿਸੂਸ ਕੀਤਾ ਸੀ ਹੈ ਨਾ, ਤੁਹਾਨੂੰ
1: ਬਿਲਕੁਲ
0: ਸਾਰਾ ਕੁਝ
1: ਛੋਟੇ
0: ਉਹ
1: ਛੋਟੇ ਉਹ ਲਮਹੇ ਜਦੋਂ ਅਸੀਂ ਖੁਸ਼ ਹੁੰਦੇ ਹਾਂ ਦੋਸਤਾਂ ਮਿੱਤਰਾਂ ਦੇ ਨਾਲ, ਬੇਸ਼ੱਕ ਅਸੀਂ ਬਹੁਤ ਵੱਡੀ ਪਾਰਟੀਜ਼ ਨਹੀਂ ਕਰ ਰਹੇ ਹੁੰਦੇ
0: ਜੀ,
1: ਤੇ ਛੋਟੇ ਛੋਟੇ ਪਲ ਹੁੰਦੇ ਨੇ ਇੱਕ ਦੂਜੇ ਨਾਲ ਸ਼ੇਅਰ ਕਰਕੇ, ਬੇਸ਼ੱਕ ਅਸੀਂ ਇੱਕ ਸੈਂਡਵਿਚ ਹੀ ਖਾ
0: ਖਾ
1: ਰਹੇ ਹਾਂ
0: ਰਹੇ ਹੋਈਏ
1: ਪਰ ਸਾਨੂੰ ਉਹ ਚੀਜ਼ਾਂ ਜਿਹੜੀਆਂ ਉਹ ਯਾਦ ਰਹਿੰਦੀਆਂ, ਤੇ ਜਦੋਂ ਕਈ ਵਾਰੀ ਹੁੰਦੇ ਨਾ ਅਸੀਂ ਟੈਂਸਡ ਜਾਂ ਇਕੱਲੇ ਮਹਿਸੂਸ ਕਰ ਰਹੇ ਹੁੰਦੇ ਹਾਂ ਤਾਂ ਉਹ ਚੀਜ਼ਾਂ ਜਦੋਂ ਸਾਨੂੰ ਯਾਦ ਆਉਂਦੀਆਂ ਨੇ ਤੇ ਉਹ ਸਾਨੂੰ ਹਿੰਮਤ ਦਿੰਦੀਆਂ ਨੇ, ਸਾਡੇ ਦਿਮਾਗ ਨੂੰ ਤਰੋ ਤਾਜ਼ਾ ਕਰਦੀਆਂ ਨੇ, ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਮਾਂ ਬਿਤਾਉਣਾ ਹੈ ਇਹ ਜ਼ਿਆਦਾ ਜ਼ਰੂਰੀ ਹੈ।
0: ਬਿਲਕੁਲ, ਨਾਲੇ ਨਾ ਇਹ ਜਿਹੜੀਆਂ ਛੋਟੀਆਂ ਛੋਟੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਨੇ, ਚਾਹੇ ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਵੀ ਸਾਡੇ ਸ਼ੌਂਕ ਹੀ ਕਿਉਂ ਨਾ ਹੋਣ, ਹੈ ਨਾ, ਸ਼ਾਇਦ ਕਿਸੇ ਦਾ ਸ਼ੌਂਕ ਇਹ ਹੋ ਸਕਦਾ ਵੀ ਮੈਂ ਅੱਜ ਨਾ ਕੋਈ ਨਵੀਂ ਰੈਸਿਪੀ ਹੈ ਜਿਹੜੀ ਉਹ ਟਰਾਈ ਕਰਨੀ ਹੈ, ਜਾਂ ਸ਼ਾਇਦ ਕਿਸੇ ਦਾ ਇਹ ਸ਼ੌਂਕ ਹੋ ਸਕਦਾ ਵੀ ਮੈਂ ਬਹਿ ਕੇ ਨਾ ਪੇਂਟਿੰਗ ਕਰਨੀ ਹੈ। ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਇਹ, ਪਰ ਜੋ ਉਹ ਤੁਹਾਡੇ ਅੰਦਰ ਵਾਲੀ ਖੁਸ਼ੀ ਹੈ ਜਾਂ ਜਿਹੜੀ ਤੁਹਾਡੇ ਅੰਦਰ ਵਾਲੀ ਕ੍ਰੀਏਟੀਵਿਟੀ ਹੈ ਜਿਹੜੀ ਕਈ ਵਾਰ ਸਾਡੇ ਕੰਮਾਂ ਕਾਰਾਂ 'ਚ ਸਾਨੂੰ ਨਹੀਂ ਮਿਲਦੀ ਹੈਗੀ, ਹੈ ਨਾ, ਹਾਲਾਂਕਿ ਰੇਡੀਓ ਇੱਕ ਇਹੋ ਜਿਹਾ ਸਾਧਨ ਹੁੰਦਾ ਵੀ ਤੁਹਾਨੂੰ ਉੱਥੇ ਆਪਣੀ ਕ੍ਰੀਏਟੀਵਿਟੀ ਦਿਖਾਉਣ ਦਾ ਵੀ ਮੌਕਾ ਮਿਲਦਾ, ਪਰ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਹੁੰਦੀਆਂ ਨੇ ਉਹ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਤੁਹਾਡੇ ਤੋਂ ਇਹ ਮੌਕਾ ਸ਼ਾਇਦ ਕਿਤੇ ਨਾ ਕਿਤੇ ਖੁੰਝ ਜਾਂਦਾ ਹੈ ਨਾ, ਪਰ ਉਹਨਾਂ ਦੀ ਲੋੜ ਹੈ ਜਿਹੜੀ ਤੁਹਾਨੂੰ ਉਨੀ ਰਹਿੰਦੀ ਹੈ, ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਵੀ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ, ਤੁਹਾਨੂੰ ਉਹਨਾਂ ਨੌਕਰੀਆਂ 'ਚੋਂ ਜਾਂ ਕਿਤੇ ਵੀ ਛੁੱਟੀ ਮਿਲਦੀ ਹੈ, ਤੁਸੀਂ ਉਹਨਾਂ ਸ਼ੌਂਕ ਨੂੰ ਜੀਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ, ਚਾਹੇ ਉਹ ਕਿਸੇ ਦੋਸਤ ਮਿੱਤਰ ਦੇ ਨਾਲ ਮਿਲਣਾ ਹੀ ਕਿਉਂ ਨਾ ਹੋਵੇ, ਇਕੱਠੇ ਬਹਿ ਕੇ ਗੱਪਸ਼ਪ ਕਰਨਾ ਹੀ ਕਿਉਂ ਨਾ ਹੋਵੇ, ਉਹ ਤੁਹਾਨੂੰ ਕਰਦੇ ਰਹਿਣਾ ਚਾਹੀਦਾ।
1: ਬਿਲਕੁਲ ਜੈਸਮੀਨ, ਪ੍ਰੋਗਰਾਮ ਦੇ ਵਿੱਚ ਇਹ ਵਿਸ਼ਾ ਜਿਹੜਾ ਅਸੀਂ ਜਾਰੀ ਰੱਖਾਂਗੇ ਤੇ ਹੁਣ ਸੁਣ ਲੈਂਦੇ ਹਾਂ ਇੱਕ ਗੀਤ।

0: ਜੀ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ, ਅਤੇ ਅਸੀਂ ਗੱਲ ਛੱਡੀ ਸੀ ਇੱਥੇ ਕਿ ਕਿਸ ਤਰ੍ਹਾਂ ਹੌਲੀ ਹੌਲੀ ਹੌਲੀ ਸਾਡੇ ਜਿਹੜੇ ਸ਼ੌਂਕ ਨੇ ਉਹ ਕਿਤੇ ਨਾ ਕਿਤੇ ਖਤਮ ਹੋ ਜਾਂਦੇ ਨੇ, ਕਿਉਂਕਿ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ, ਹੈ ਨਾ? ਅਤੇ ਜਿਨ੍ਹਾਂ ਦੇ ਬੱਚੇ ਹੋ ਜਾਂਦੇ ਨੇ ਉਹਨਾਂ ਲਈ ਹੋਰ ਵੀ ਔਖਾ ਹੋ ਜਾਂਦਾ, ਕਿਉਂਕਿ ਬੱਚੇ ਨੂੰ ਸਾਂਭਣਾ ਚਾਹੇ ਉਹ ਇੱਕ ਹੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ।
1: ਬਿਲਕੁਲ,
0: ਅੰਗਰੇਜ਼ੀ 'ਚ ਕਹਿੰਦੇ ਨੇ ਨਾ ਕਿ ਇਟ ਟੇਕਸ ਅ ਵਿਲੇਜ, ਅਤੇ ਸੱਚੀ ਉਹ ਐਂ ਲੱਗਦਾ ਹੁੰਦਾ ਜਦੋਂ ਤੁਹਾਡੇ ਆਲੇ ਦੁਆਲੇ ਬੱਚਾ ਹੋਵੇ ਨਾ, ਕਿ ਸੱਚੀ ਉਹ ਇੱਕ ਪਿੰਡ ਚਾਹੀਦਾ ਇੱਕ ਬੱਚੇ ਨੂੰ ਪਾਲਣ ਲਈ।
1: ਬਿਲਕੁਲ, ਪਰ ਇਹ ਵੀ ਹੈ ਜੈਸਮੀਨ ਜੀ ਕਿ ਮਤਲਬ ਜਦੋਂ ਬੱਚੇ ਹੋ ਜਾਂਦੇ ਨੇ ਤਾਂ ਜਿਹੜੇ ਪੇਰੈਂਟਸ ਜਦੋਂ ਬਣਦੇ ਨੇ
0: ਜੀ
1: ਤਾਂ ਉਹਨਾਂ ਦੇ ਸਿਰ 'ਤੇ ਜ਼ਿੰਮੇਵਾਰੀ ਵੀ ਹੁੰਦੀ ਹੈ, ਪਰ ਉਹਨਾਂ ਨੂੰ ਇਸ ਗੱਲ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਮੇਰੇ ਬੱਚੇ ਦੀ ਕਿਹੜੀ ਕਿਹੜੀ ਕੁਆਲਿਟੀਜ਼ ਹੈ, ਆਪਣੇ ਬੱਚੇ ਦੀ ਅਬਿਲਿਟੀਜ਼ ਨੂੰ ਪਛਾਣਨਾ,
0: ਉਹਨਾਂ ਦੇ ਸ਼ੌਂਕ ਕੀ
1: ਉਹਨਾਂ
0: ਨੇ।
1: ਦੇ ਸ਼ੌਂਕ ਕੀ ਨੇ ਜਾਂ ਉਹਨੂੰ ਕਿਸ ਚੀਜ਼ ਦੇ ਵਿੱਚ ਮਜ਼ਾ ਆ ਰਿਹਾ ਹੈ, ਤਾਂ ਕਿਉਂਕਿ ਕਈ ਕਈਆਂ ਨੂੰ ਇਸ ਤਰ੍ਹਾਂ ਦਾ ਮੌਕਾ ਮਿਲ ਜਾਂਦਾ ਹੈ ਕਿ ਉਹਨਾਂ ਦਾ ਸ਼ੌਂਕ ਹੀ ਉਹਨਾਂ ਦਾ ਕਰੀਅਰ ਬਣ ਜਾਂਦਾ ਹੈ। ਲੇ ਪਰ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ ਸੀ ਕਿ ਇਸ ਤਰ੍ਹਾਂ ਦਾ ਵੀ ਕਦੇ ਹੋ ਸਕਦਾ ਹੈ। ਮੰਨ ਲਓ ਕਿ ਕਿਸੇ ਬੱਚੇ ਨੂੰ ਗਿਟਾਰ ਵਜਾਉਣਾ ਪਸੰਦ ਹੈ ਤੇ ਹੋ ਸਕਦਾ ਉਹ ਇੱਕ ਵੱਡਾ ਹੋ ਕੇ ਮਿਊਜ਼ੀਸ਼ੀਅਨ ਬਣ ਜਾਏ ਜਾਂ ਇੱਕ ਸਿੰਗਰ ਬਣ ਜਾਏ, ਤਾਂ ਇਹ ਕੋਈ ਪਤਾ ਨਹੀਂ ਹੈਗਾ ਤਾਂ ਜ਼ਿੰਦਗੀ ਕਿਸ ਰਾਹ ਦੇ ਉੱਤੇ ਤੁਹਾਨੂੰ ਲੈ ਕੇ ਜਾਂਦੀ ਹੈ ਜਾਂ ਕਿਸ ਮੋੜ ਦੇ ਉੱਤੇ ਤੁਹਾਨੂੰ ਜਾ ਕੇ ਕੋਈ ਓਪਰਚੁਨਿਟੀ ਇਸ ਤਰ੍ਹਾਂ ਦੀ ਮਿਲਦੀ ਹੈ ਕਿ ਤੁਸੀਂ ਆਪਣੇ ਸ਼ੌਂਕ ਨੂੰ ਆਪਣਾ ਕਰੀਅਰ
0: ਬਣਾ
1: ਸਕਦੇ
0: ਸਕਦੇ ਹੋ, ਅਤੇ ਸ਼ਾਇਦ ਹਰੇਕ ਨਾਲ ਇਹ ਨਹੀਂ ਵੀ ਹੁੰਦਾ, ਹੈ ਨਾ? ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਨਾਲ ਨਾਲ ਆਪਣਾ ਪੈਸ਼ਨ ਹੈ ਜਿਹੜਾ ਜਾਂ ਸ਼ੌਂਕ ਦੇ ਵਜੋਂ ਜਿਹੜੀ ਚੀਜ਼ ਤੁਸੀਂ ਕਰਦੇ ਹੋ ਉਸਨੂੰ ਫੋਲੋ ਨਹੀਂ ਕਰ ਸਕਦੇ, ਹੈ ਨਾ? ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਦਿਨ ਦੇ ਵਿੱਚ ਥੋੜ੍ਹਾ ਜਿਹਾ ਸਮਾਂ ਜ਼ਰੂਰ ਕੱਢੋ, ਜੇ ਦਿਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਸਮਾਂ ਨਹੀਂ ਆ ਪਾ ਰਿਹਾ ਤਾਂ ਜਦੋਂ ਛੁੱਟੀ ਹੁੰਦੀ ਹੈ ਤੁਹਾਨੂੰ ਜਾਂ ਤੁਸੀਂ ਕੰਮਾਂ ਕਾਰਾਂ ਤੋਂ ਵਿਹਲੇ ਹੁੰਦੇ ਹੋ ਤਾਂ ਉਦੋਂ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।
1: ਬਿਲਕੁਲ, ਅਸੀਂ ਇੰਨੇ ਵੀ ਜ਼ਿਆਦਾ ਕਦੀ ਬਿਜ਼ੀ ਨਹੀਂ ਹੁੰਦੇ ਕਿ ਸਾਨੂੰ ਕਦੇ ਵੀ ਕੁਆਲਿਟੀ ਟਾਈਮ ਜਿਹੜਾ ਸਪੈਂਡ ਕਰਨ ਦਾ ਟਾਈਮ ਨਾ ਮਿਲੇ,
0: ਆਪਣੇ ਲਈ ਨਾ ਮਿਲੇ।
1: ਆਪਣੇ ਲਈ
0: ਬਿਲਕੁਲ,
1: ਨਾ ਮਿਲੇ।
0: ਤੇ ਅਸੀਂ
1: ਬਿਲਕੁਲ
0: ਗੱਲ ਕਰ ਰਹੇ ਸੀ ਨਾ ਕਿ ਬੱਚਿਆਂ ਦੀ ਨਾਲ ਵੀ ਮੈਨੂੰ ਲੱਗਦਾ ਕਈ ਵਾਰ ਨਾ ਮਾਂ ਪਿਓ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਰਹਿ ਗਈਆਂ ਹੁੰਦੀਆਂ ਨੇ ਉਹ ਦੁਬਾਰਾ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਬੱਚੇ ਬਹੁਤ ਜ਼ਿਆਦਾ ਅਟੈਂਸ਼ਨ ਮੰਗਦੇ ਨੇ, ਹੈ ਨਾ? ਉਹਨਾਂ ਨੂੰ ਪੂਰੀ ਦੀ ਪੂਰੀ ਸਾਰਾ ਟਾਈਮ 24 ਘੰਟੇ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਨਿਗਰਾਨੀ।
1: ਬਿਲਕੁਲ, ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਬੱਚਾ ਘਰ ਦੇ ਵਿੱਚ ਆ ਜਾਂਦਾ ਹੈ ਨਾ ਤਾਂ ਬਚਪਨ ਸਾਡਾ ਦੁਬਾਰਾ ਲੌਟ ਕੇ ਆ ਜਾਂਦਾ ਹੈ।
0: ਬਿਲਕੁਲ,
1: ਤਾਂ ਸਾਨੂੰ ਉਹ ਖੁਸ਼ੀ ਜੋ ਆਪਣੇ ਬਚਪਨ ਦੇ ਵਿੱਚ ਜੋ ਅਸੀਂ ਮਹਿਸੂਸ ਕਰਦੇ ਜਾਂ ਜੋ ਹਰਕਤਾਂ ਜੋ ਵੀ ਅਟਖੇਲੀਆਂ ਅਸੀਂ ਉਸ ਟਾਈਮ ਦੇ ਉੱਤੇ ਕੀਤੀਆਂ ਤੇ ਉਹ ਦੁਬਾਰਾ ਸਾਡੀ ਰਿਪੀਟ ਹੋਣੀ ਸ਼ੁਰੂ
0: ਹੋ ਜਾਂਦੀਆਂ ਨੇ। ਬਿਲਕੁਲ, ਤੇ ਮੈਨੂੰ ਯਾਦ ਆ ਰਿਹਾ ਹੈ ਨਾ ਕਿ ਮੇਰੀ ਭੈਣ ਦੀ ਬੇਟੀ ਹੈ ਨਾ, ਉਹ ਛੁੱਟੀਆਂ ਦੇ ਵਿੱਚ ਆਈ ਹੋਈ ਹੈ ਹੁਣ, ਤੇ ਉਸ ਦੇ ਨਾਲ ਮੈਨੂੰ ਲੱਗਦਾ ਸਾਰੇ ਹੀ ਬੱਚੇ ਬਣ ਜਾਂਦੇ ਨੇ, ਹੈ ਨਾ? ਕਿਉਂਕਿ ਫਿਰ ਤੁਹਾਡਾ ਟਾਈਮ ਬਣ ਜਾਂਦਾ ਵੀ ਅੱਛਾ ਤੁਸੀਂ ਇਸ ਟਾਈਮ ਉੱਠ ਕੇ ਇਹ ਚੀਜ਼ਾਂ ਕਰਕੇ ਫਿਰ ਅਸੀਂ ਖੇਡਣ ਜਾਣਾ, ਫਿਰ ਅਸੀਂ ਪਾਰਕ ਜਾਣਾ, ਫਿਰ ਅਸੀਂ ਬੈਡਮਿੰਟਨ ਖੇਲਣਾ, ਉਹ
1: ਬਿਲਕੁਲ
0: ਸਾਰੀਆਂ ਚੀਜ਼ਾਂ ਤੁਸੀਂ ਦੁਬਾਰਾ। ਚਾਹੇ ਜਿਹਨੂੰ ਪੇਂਟਿੰਗ ਹੁੰਦੀ ਹੈ, ਮੈਨੂੰ ਲੱਗਦਾ ਬੱਚੇ ਤੁਹਾਨੂੰ ਪੇਂਟਿੰਗ ਕਰਨ ਲਾ ਦਿੰਦੇ ਨੇ ਕਿਉਂਕਿ ਉਹ ਚਾਹੁੰਦੇ ਨੇ ਵੀ ਅਸੀਂ ਰੰਗਾਂ ਦੇ ਨਾਲ ਖੇਡੀਏ, ਤੁਸੀਂ ਉਹਨਾਂ ਦੇ ਨਾਲ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਵੀ ਇਹ ਚੀਜ਼ ਪਸੰਦ ਹੈ ਤੁਸੀਂ ਉਹਨਾਂ ਦੇ ਨਾਲ ਕਰ ਸਕਦੇ ਹੋ, ਕਿਉਂਕਿ ਉਹ ਹੋਰ ਵੀ ਬਹੁਤ ਖੁਸ਼ ਹੁੰਦੇ ਨੇ। ਜਿਵੇਂ ਪਹਿਲਾਂ ਜਦੋਂ ਮੈਂ ਬੈਠੀ ਸੀ, ਹੈ ਨਾ, ਸਾਡਾ ਰਿਲੇਅ ਚੱਲ ਰਿਹਾ ਸੀ, ਉਹਦਾ ਫੋਨ ਆਇਆ, ਹੈ ਨਾ, ਅਤੇ ਉਹਨੇ ਪੂਰੀ ਉਹਦੀ ਪੂਰੀ ਕਹਾਣੀ ਸੁਣਾਤੀ ਕਿ ਐਂ ਕਰੀ ਆਉਂਦੇ ਹੋਏ ਨਾ ਤੂੰ ਨੂਡਲਸ ਲੈ ਕੇ ਆਈ, ਆਪਾਂ ਨਾ ਟੈਂਟ ਹਾਊਸ ਬਣਾਵਾਂਗੇ, ਆਪਾਂ ਸਾਰੇ, ਹੈ ਨਾ, ਨਾਨੀ ਵੀ, ਮੰਮਾ ਵੀ, ਮਾਮੂ ਵੀ, ਤੂੰ ਵੀ, ਅਸੀਂ ਸਾਰੇ ਬਹਿ ਕੇ ਨਾ ਉਹਦੇ ਵਿੱਚ ਬਹਿ ਕੇ ਖਾਵਾਂਗੇ। ਹੁਣ ਵੈਸੇ ਤਾਂ ਹੁਣ ਜੇ ਰੂਟੀਨ ਦੀ ਗੱਲ ਹੋਵੇ ਅਸੀਂ ਨਹੀਂ ਕਰ ਸਕਦੇ ਇਹ ਚੀਜ਼, ਹੈ ਨਾ? ਕੌਣ ਸੋਚੂਗਾ ਵੀ ਅਸੀਂ ਜਾ ਕੇ ਟੈਂਟ ਹਾਊਸ ਬਣਾ ਕੇ ਉਹਦੇ ਵਿੱਚ ਖਾਣਾ? ਅਤੇ ਪਰ ਜਦੋਂ ਇੱਕ ਬੱਚਾ ਹੁੰਦਾ, ਚਾਹੇ ਉਹ ਇੱਕੋ ਹੀ ਹੈ, ਉਹ ਤੁਹਾਨੂੰ ਕੰਮ ਰਾਹੀਂ ਰੱਖਦਾ, ਅਤੇ ਉਹ ਤੁਹਾਨੂੰ ਜੀਵਨ ਦੀਆਂ ਜਿਹੜੀਆਂ ਖੁਸ਼ੀਆਂ ਕਿਤੇ ਨਾ ਕਿਤੇ ਪਿੱਛੇ ਛੁੱਟ ਰਹੀਆਂ ਹੁੰਦੀਆਂ ਨੇ, ਉਹ ਦੁਬਾਰਾ ਮੁੜ ਸੁਰਜੀਤ ਕਰ ਦਿੰਦਾ ਉਹਨਾਂ ਨੂੰ।
1: ਬਿਲਕੁਲ, ਕਿਸੇ ਨੇ ਦੋ ਲਾਈਨਾਂ ਕਹੀਆਂ ਨੇ,
0: ਜੀ,
1: ਏਕ ਸ਼ੌਂਕ ਬੇਮਿਸਾਲ ਰੱਖਾ ਕਰੋ, ਏਕ ਸ਼ੌਂਕ ਬੇਮਿਸਾਲ ਰੱਖਾ ਕਰੋ, ਹਾਲਾਤ ਚਾਹੇ ਜੈਸੇ ਵੀ ਹੋਂ, ਹੋਂਠੋਂ ਪਰ ਮੁਸਕਾਨ ਹਮੇਸ਼ਾ ਰੱਖਾ ਕਰੋ।
0: ਵਾਹ ਜੀ ਵਾਹ,
1: ਤਾਂ ਇਹ ਜਿਹੜੇ ਸ਼ੌਂਕ ਨੇ ਨਾ, ਇਹ ਸਾਡੇ ਫੇਸ ਦੇ ਉੱਤੇ ਮੁਸਕਾਨ, ਸਮਾਈਲ ਜਿਹੜੀ ਆ ਆਪਣੇ ਆਪ ਲੈ ਆਉਂਦੇ ਨੇ।

0: ਜੀ ਪ੍ਰੋਗਰਾਮ ਚੱਲ ਰਿਹਾ ਗੱਲਾਂ 'ਚੋਂ ਗੱਲ, ਅਤੇ ਅਸੀਂ ਕਰ ਰਹੇ ਹਾਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ, ਹੈ ਨਾ? ਅਤੇ ਕਈ ਵਾਰ ਨਾ ਜਦੋਂ ਤੁਸੀਂ ਉਦਾਸ ਹੁੰਦੇ ਹੋ ਜਾਂ ਤੁਹਾਡੇ ਜੀਵਨ 'ਚ ਬਹੁਤ ਸਾਰੀਆਂ ਵਿਪੱਤੀਆਂ ਆਈਆਂ ਹੁੰਦੀਆਂ ਨੇ, ਤੁਹਾਨੂੰ ਲੱਗ ਰਿਹਾ ਹੁੰਦਾ ਵੀ ਕੋਈ ਰਾਸਤਾ ਨਹੀਂ ਹੈਗਾ, ਹੈ ਨਾ? ਜਾਂ ਕਈ ਵਾਰ ਕਈ ਲੋਕਾਂ ਨੂੰ ਛੋਟੀ ਛੋਟੀ ਗੱਲ ਦੀ ਬਹੁਤ ਵੱਡੀ ਟੈਨਸ਼ਨ ਲੈਣ ਦੀ ਆਦਤ ਹੁੰਦੀ ਹੈ ਨਾ, ਜਾਂ ਓਵਰ ਥਿੰਕਿੰਗ ਕਰਨ ਦੀ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਅਤੇ ਅੱਜ ਕੱਲ੍ਹ ਦੀ ਜਨਰੇਸ਼ਨ ਤਾਂ ਬਹੁਤ ਜ਼ਿਆਦਾ ਹੀ ਹੈ। ਹਾਲਾਂਕਿ ਇਸ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਪੁਰਾਣੀ ਜਨਰੇਸ਼ਨ ਨਹੀਂ ਕਰਦੀਆਂ ਸੀ, ਹੈ ਨਾ? ਉਹਨਾਂ ਦੀ ਵੀ
1: ਉਹ
0: ਆਪਣੀ
1: ਅਲੱਗ
0: ਆਪਣੀ
1: ਅਲੱਗ ਬੰਦੇ
0: ਥਾਵੇਂ
1: ਦੀ ਅਲੱਗ ਅਲੱਗ
0: ਜੀ
1: ਨੇਚਰ ਹੈ। ਕਈ ਉਹਨਾਂ ਨੂੰ ਬੜੇ ਸੀਰੀਅਸਲੀ ਲੈ ਲੈਂਦੇ ਆ, ਲੇਕਿਨ ਕਈ ਕੁਛ ਹੁੰਦੇ ਆ ਕਿ ਉਹ
0: ਵੀ
1: ਕਹਿੰਦੇ
0: ਚੱਲ
1: ਆ ਕਿ
0: ਸੋ
1: ਹਰ
0: ਚੱਲ
1: ਫਿਕਰ
0: ਠੀਕ
1: ਕੋ
0: ਹੈ,
1: ਧੂਏ ਮੇਂ ਉਡਾਤਾ ਚਲਾ ਗਿਆ,
0: ਬਿਲਕੁਲ।
1: ਹੈ ਨਾ?
0: ਤੇ ਉਹ ਆਪਣੀ ਆਪਣੀ ਹੁੰਦੀ ਹੈ ਨਾ। ਤਾਂ ਮੈਨੂੰ ਲੱਗਦਾ ਹੈ ਕਈ ਵਾਰ ਜਦੋਂ ਤੁਸੀਂ ਛੋਟੀ ਗੱਲ ਦੀ ਵੱਡੀ ਟੈਨਸ਼ਨ ਲੈ ਰਹੇ ਹੁੰਦੇ ਹੋ ਨਾ, ਤਾਂ ਤੁਹਾਨੂੰ ਇੱਕ ਕੰਮ ਕਰਨਾ ਚਾਹੀਦਾ, ਤੁਹਾਨੂੰ ਵਧੀਆ ਜੇ ਖਾਸ ਕਰਕੇ ਪੰਜਾਬੀ ਗੀਤ ਨੇ ਜਿਹੜੇ, ਹੈ ਨਾ, ਜਿਨ੍ਹਾਂ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਚੱਕਵੇਂ ਜੇ ਕਹਿ ਦਿੰਦੇ ਹਾਂ ਨਾ, ਉਹ ਲਾ ਕੇ ਤੁਹਾਨੂੰ ਨੱਚਣਾ ਜ਼ਰੂਰ ਚਾਹੀਦਾ ਹੈ।
1: ਬਿਲਕੁਲ, ਆਪਣੇ ਆਪ ਨੂੰ ਰਿਲੈਕਸ ਕਰਨ ਦੇ ਲਈ।
0: ਬਿਲਕੁਲ, ਤੇ ਉਹ ਥੋੜੀ ਦੇਰ ਲਈ ਤਾਂ ਨਾ ਤੁਸੀਂ ਭੁੱਲ ਜਾਂਦੇ ਹੋ, ਉਹ ਟੈਨਸ਼ਨ ਟੁਨਸ਼ਨਾਂ ਜੀਆਂ ਖਤਮ ਹੋ ਜਾਂਦੀਆਂ ਨੇ।
1: ਕਈ ਵਾਰੀ ਜੈਸਮੀਨ ਇਦਾਂ ਵੀ ਲੱਗਦਾ ਹੈ ਕਿ ਜੋ ਮੈਂ ਕਰ ਰਿਹਾ ਨਾ ਕਿ ਪਾਗਲਪਨ ਹੈ, ਕਿ ਬਚਪਨਾ ਜਿਹਾ ਹੈ, ਕਿ ਇਦਾਂ ਹੈ, ਕੋਈ ਸੈਂਸ ਬਣ ਰਹੀ ਹੈ ਇਸ ਚੀਜ਼ ਦੀ, ਪਰ ਮੈਨੂੰ ਲੱਗਦਾ ਕਿ ਕੁਝ ਚੀਜ਼ਾਂ ਸਾਨੂੰ ਬਿਨਾਂ ਸੋਚੇ ਸਮਝੇ ਇਹ ਜੀਆਂ ਵੀ ਜ਼ਰੂਰ ਕਰਨੀਆਂ ਚਾਹੀਦੀਆਂ ਨੇ, ਆਪਣੇ ਆਪ ਨੂੰ ਰਿਲੈਕਸ ਕਰਨ ਦੇ ਲਈ, ਆਪਣੀ ਜ਼ਿੰਦਗੀ ਦਾ ਮਜ਼ਾ ਲੈਣ ਦੇ ਲਈ, ਜੋ ਕਿ ਸੈਂਸਲੈਸ ਹੈ, ਜੋ ਕਿ ਬਚਪਨਾ ਹੈ। ਤਾਂ ਅਸੀਂ ਮਤਲਬ ਇੰਨੇ ਵੱਡੇ ਜਾਂ ਸਮਝਦਾਰ ਹੋ ਕੇ ਵੀ ਪਤਾ ਨਹੀਂ ਅਸੀਂ ਕਿੱਥੇ ਪਹੁੰਚਣਾ ਚਾਹੁੰਦੇ ਹਾਂ।
0: ਬਿਲਕੁਲ, ਤੇ ਲੱਗਦਾ ਇੰਨੀ ਛੇਤੀ ਇੰਨੇ ਵੱਡੇ ਨਾ ਹੋਈਏ, ਹੈ ਨਾ? ਕਿਉਂਕਿ ਹਰ ਵਾਰ
1: ਨਹੀਂ, ਵੱਡੇ ਹੋਈਏ, ਆਪਣੀ ਜ਼ਿੰਮੇਦਾਰੀਆਂ ਨਿਭਾਈਏ, ਸਭ ਕੁਝ ਕਰੀਏ, ਪਰ ਆਪਣੇ ਅੰਦਰੋਂ ਬਚਪਨਾ ਜੋ ਹੈ ਉਹ ਖਤਮ ਨਾ
0: ਬਿਲਕੁਲ
1: ਕਰੀਏ।
0: ਉਸੇ ਤਰੀਕੇ ਨਾਲ ਵੱਡੇ ਤਾਂ ਹੋਣਾ ਪੈਣਾ ਹੀ ਹੈ ਨਾ, ਉਸ ਤੋਂ ਤਾਂ ਅਸੀਂ ਨਹੀਂ ਬਚ ਸਕਦੇ ਹੈਗੇ, ਉਹ ਤਾਂ
1: ਬਿਲਕੁਲ
0: ਆਪਣੇ ਆਪ ਆਟੋਮੈਟਿਕਲੀ ਹੁੰਦਾ ਰਹਿੰਦਾ। ਪਰ ਉਸ ਤਰ੍ਹਾਂ ਵੱਡੇ ਨਾ ਹੋਈਏ ਵੀ ਸਾਨੂੰ ਹਰੇਕ ਜਿਹੜੀ ਪ੍ਰੋਬਲਮ ਹੈ ਉਹ ਬਹੁਤ ਵੱਡੀ ਲੱਗਣ ਲੱਗ ਜਾਂਦੀ ਹੈ। ਉਹ ਇੱਕ ਬੱਚੇ ਦਾ ਲੈਂਸ ਹੁੰਦਾ ਨਾ, ਵੀ ਜਿਸ ਤਰ੍ਹਾਂ ਉਹ ਜੀਵਨ ਨੂੰ ਦੇਖ ਰਿਹਾ ਹੁੰਦਾ, ਉਸ ਦੇ ਲਈ ਉਹ ਚੀਜ਼ਾਂ ਜਿਹੜੀਆਂ ਸਾਨੂੰ ਲੱਗਦਾ ਕਿ ਬਹੁਤ ਮਾਇਨੇ ਰੱਖਦੀਆਂ ਨੇ।
1: ਮੈਨੂੰ ਲੱਗਦਾ ਕਿ ਜੋ ਇੱਕ ਬੱਚਾ ਜ਼ਿੰਦਗੀ ਜੀ ਰਿਹਾ ਹੈ, ਜੋ ਸਾਡਾ ਬਚਪਨ ਹੈ, ਉਹ ਅਸੀਂ ਉਦੋਂ ਅਸੀਂ ਅੱਜ ਦੇ ਵਿੱਚ ਜੀਂਦੇ ਹਾਂ, ਲੇਕਿਨ ਜਿਵੇਂ ਜਿਵੇਂ ਅਸੀਂ ਥੋੜ੍ਹੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਾਂ, ਆਪਣਾ ਕਰੀਅਰ ਬਣਾਉਣ ਦੀ ਸਾਨੂੰ ਥੋੜ੍ਹੀ ਜਿਹੀ ਸਮਝ ਆਉਣੀ ਸ਼ੁਰੂ ਹੁੰਦੀ ਹੈ ਕਿ ਮੈਂ ਇਹ ਮੇਰਾ ਇਹ ਟਾਰਗੇਟ ਹੈ, ਮੈਂ ਇਸ ਵੱਲ ਜਾਣਾ ਹੈ, ਤੇ ਉਦੋਂ ਤੋਂ ਅਸੀਂ ਕੱਲ੍ਹ ਦੇ ਵਿੱਚ, ਭਵਿੱਖ ਦੇ ਵਿੱਚ ਜੀਣਾ ਸ਼ੁਰੂ ਕਰ
0: ਸ਼ੁਰੂ ਕਰ
1: ਦਿੰਦੇ ਹਾਂ,
0: ਜਾਂਦੇ ਹਾਂ। ਬਿਲਕੁਲ,
1: ਹੈ ਨਾ? ਜਾਂ ਤਾਂ ਅਸੀਂ ਆਪਣੇ ਪਾਸਟ ਨੂੰ ਦੇਖਦੇ ਹਾਂ ਕਿ ਮੈਂ ਆਪਣੇ ਪਾਸਟ ਦੇ ਵਿੱਚ ਕੀ ਕੀਤਾ, ਔਰ ਜਾਂ ਆਪਣੇ ਫਿਊਚਰ ਨੂੰ ਅਸੀਂ ਦੇਖਦੇ ਹਾਂ ਕਿ ਮੈਂ ਫਿਊਚਰ ਦੇ ਵਿੱਚ ਇਹ ਚੀਜ਼ ਹਾਸਲ ਕਰਨੀ ਹੈ, ਮੈਂ ਇਹ ਬਣਨਾ ਹੈ, ਤਾਂ ਅਸੀਂ ਅੱਜ ਦੇ ਵਿੱਚ ਜੀਣਾ ਜੋ ਹੈ ਉਹ ਛੱਡ ਚੁੱਕੇ ਹੁੰਦੇ ਹਾਂ।
0: ਬਿਲਕੁਲ, ਅੱਜ ਦੇ ਵਿੱਚ ਜਿਹੜੀਆਂ ਚੀਜ਼ਾਂ ਚੰਗੀਆਂ ਵੀ ਚੱਲ ਰਹੀਆਂ ਹੁੰਦੀਆਂ ਨੇ, ਉਸ ਉਹਨਾਂ ਨੂੰ ਵੀ ਅਸੀਂ ਦੇਖਣਾ ਕਈ ਵਾਰ ਭੁੱਲ ਜਾਂਦੇ ਹਾਂ, ਹੈ ਨਾ?
1: ਬਿਲਕੁਲ,
0: ਕਿਉਂਕਿ ਸਾਨੂੰ ਇੰਨੀ ਕੁ ਜਾਂ ਤਾਂ ਗਿਲਟ ਹੁੰਦੀ ਹੈ ਵੀ ਓਹੋ ਮੇਰੇ ਪਿਛਲੇ ਸਮੇਂ 'ਚ ਇਹ ਵਾਪਰਿਆ ਸੀ ਜਾਂ ਇਹ ਹੋਇਆ, ਜਾਂ ਸਾਨੂੰ ਇੰਨੀ ਜ਼ਿਆਦਾ ਟੈਨਸ਼ਨ ਹੁੰਦੀ ਹੈ ਵੀ ਮੈਂ ਅੱਗੇ ਇਸ ਚੀਜ਼ ਦਾ ਕੀ ਕਰਨਾ।
1: ਤਾਂ ਕਈ ਚੀਜ਼ਾਂ ਨਾ ਟੈਨਸ਼ਨ ਲੈ ਕੇ ਸਹੀ ਨਹੀਂ ਹੁੰਦੀਆਂ, ਕੁਛ ਚੀਜ਼ਾਂ ਦਾ ਹੱਲ ਸਮੇਂ ਦੇ ਕੋਲ ਹੁੰਦਾ, ਪਰ ਉਸਦੇ ਲਈ ਸਾਨੂੰ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪੈਣੀ ਹੈ ਕਿ ਸਮਾਂ ਜੋ ਹੈ ਜਦੋਂ ਆਏਗਾ ਤਾਂ ਉਦੋਂ ਚੀਜ਼ਾਂ ਆਪਣੇ ਆਪ ਠੀਕ ਹੋਣਗੀਆਂ। ਅਤੇ ਇਸ ਚੀਜ਼ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਐਫਰਟ ਜਿਹੜੇ ਆ ਆਪਣੇ ਵੱਲੋਂ ਕੋਸ਼ਿਸ਼ਾਂ ਉਹ ਹਮੇਸ਼ਾ ਕਰਦੇ ਰਹਿਣਾ ਚਾਹੀਦਾ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਮਕਸਦ ਤੋਂ ਇੱਧਰ ਉੱਧਰ ਨਾ ਹੋਈਏ, ਆਪਣੀ ਜੋ ਸਾਡਾ ਏਮ ਹੈ ਉਸ ਤੋਂ ਨਾ ਭਟਕੀਏ, ਔਰ ਆਪਣੇ ਏਮ ਵੱਲ ਵੱਧਦੇ ਰਹੀਏ, ਉਸਦੀ ਤਰਫ ਜਿਹੜੇ ਐਫਰਟਸ ਨੇ ਸਾਡੇ ਉਹ ਜ਼ਰੂਰ ਕਰਦੇ ਰਹੀਏ। ਪਰ ਇਹ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਜੋ ਅੱਜ ਦੀ ਸਾਡੀ ਮਸਤੀ ਹੈ, ਜੋ ਅੱਜ ਦਾ ਸਾਡਾ ਟਾਈਮ ਗੁਜ਼ਰ ਰਿਹਾ ਹੈ, ਉਸਨੂੰ ਅਸੀਂ ਜੀਵਨ ਨੂੰ ਜੀਏ, ਨਾ ਕਿ ਉਸਨੂੰ ਗੁਜ਼ਾਰੀਏ।
0: ਗੁਜ਼ਾਰੀਏ, ਬਿਲਕੁਲ। ਨਾਲੇ ਜਿਵੇਂ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਕਿ ਵੀ ਸਾਨੂੰ ਕਰਮ ਕਰਨਾ ਚਾਹੀਦਾ ਹੈ ਨਾ, ਫਲ ਦੀ ਇੱਛਾ ਤਾਂ ਬਹੁਤ ਦੂਰ ਹੁੰਦੀ ਹੈ, ਨਾਲੇ ਉਹ ਸਾਡੇ ਹੱਥ ਵਿੱਚ ਵੀ ਨਹੀਂ ਹੁੰਦਾ, ਸਾਡੇ ਹੱਥ 'ਚ ਸਿਰਫ ਇੰਨਾ ਹੀ ਹੁੰਦਾ ਵੀ ਅਸੀਂ ਜੋ ਆਪਣੇ ਵੱਲੋਂ ਕਰ ਸਕਦੇ ਹਾਂ ਉਸ ਕਰਮ ਨੂੰ ਕਰਦੇ ਰਹੀਏ।
1: ਬਿਲਕੁਲ, ਜਦੋਂ ਅਸੀਂ ਕੋਈ ਵੀ ਕਰਮ ਕਰਦੇ ਹਾਂ ਨਾ, ਤਾਂ ਉਸਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ, ਭਾਵੇਂ ਉਹ ਅਸੀਂ ਚੰਗਾ ਕਰਮ ਕਰਾਂਗੇ ਤਾਂ ਸਾਨੂੰ ਚੰਗਾ ਫਲ ਮਿਲ ਜਾਏਗਾ, ਜੇ ਅਸੀਂ ਬੁਰਾ ਕੋਈ ਕਰਮ ਕਰ ਰਹੇ ਹਾਂ ਤਾਂ ਉਸਦਾ ਜਿਹੜਾ ਫਲ ਹੋਏਗਾ ਉਹ ਵੀ ਮਾੜਾ ਹੀ
0: ਬਸ ਉਹ
1: ਹੋਏਗਾ।
0: ਸਾਡੇ ਲਈ ਸਹਿਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਸਾਨੂੰ ਵੱਡੀ ਪਿਕਚਰ ਹੈ ਜਿਹੜੀ ਉਹ ਨਹੀਂ ਦਿਖ ਰਹੀ ਹੁੰਦੀ।
1: ਬਿਲਕੁਲ।

0: ਐਸੇ ਦੇ
1: ਜੀ
0: ਨਾਲ
1: ਇਸੇ ਦੇ ਨਾਲ ਪ੍ਰੋਗਰਾਮ ਗੱਲਾਂ ਚੋਂ ਗੱਲ, ਬਾਕੀ ਦੀ ਗੱਲ ਤੁਸੀਂ ਕਰੋ।
0: ਪ੍ਰੋਗਰਾਮ ਗੱਲਾਂ 'ਚੋਂ ਗੱਲ ਖਤਮ ਕਰਨ ਦੀ ਦਿਓ ਇਜਾਜ਼ਤ ਮੈਨੂੰ ਇੰਦੂ ਸ਼ਰਮਾ ਨੂੰ ਅਤੇ
1: ਤੇ
0: ਮੇਰੇ
1: ਮੈਨੂੰ
0: ਨਾਲ
1: ਜੈਸਮਿਨ ਨੂੰ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: FM ਬੈਂਡ 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਸ ਵੇਲੇ ਸ਼ਾਮ ਦੇ 5:30 ਵੱਜ ਰਹੇ ਨੇ। ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ।

0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ। ਕਿਸਾਨ ਵੀਰੋ, ਤੁਸੀਂ ਹੋਰਨਾਂ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰ ਰਹੇ ਹੋ ਅਤੇ ਖਾਸ ਤੌਰ ਦੇ ਉੱਤੇ ਤੁਸੀਂ ਹੁਣ ਗਰਮੀਆਂ ਦੇ ਵਿੱਚ ਵੀ ਕਈ ਸਬਜ਼ੀਆਂ ਲਗਾਈਆਂ ਹੋਈਆਂ ਨੇ ਅਤੇ ਅੱਗੇ ਭਵਿੱਖ ਦੇ ਵਿੱਚ ਸਬਜ਼ੀਆਂ ਲਗਾਉਣੀਆਂ ਵੀ ਨੇ। ਸਬਜ਼ੀਆਂ ਲਗਾਉਣ ਦੇ ਨਾਲ ਨਾਲ ਇਹਨਾਂ ਦੀ ਸਾਂਭ ਸੰਭਾਲ ਵੀ ਬੜੀ ਲਾਜ਼ਮੀ ਬਣ ਜਾਂਦੀ ਹੈ, ਕਿਉਂਕਿ ਜੇਕਰ ਅਸੀਂ ਇਹਨਾਂ ਨੂੰ ਅੱਖੋਂ ਪਰੋਖੇ ਕਰਾਂਗੇ, ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਉਹਦਾ ਸਿੱਧਾ ਅਸਰ ਝਾੜ ਦੇ ਉੱਤੇ ਪੈਂਦਾ ਹੈ। ਤਾਂ ਗਰਮੀਆਂ ਦੇ ਵਿੱਚ ਕਿਹੜੀਆਂ ਸਬਜ਼ੀਆਂ ਨੇ, ਕਿਵੇਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ, ਅਤੇ ਇਸ ਤੋਂ ਇਲਾਵਾ ਜੇਕਰ ਕੋਈ ਵੀ ਕਿਸਾਨ ਵੀਰ, ਕਿਸਾਨ ਭੈਣ ਥੋੜ੍ਹੀ ਬਹੁਤੀ ਜਗ੍ਹਾ ਦੇ ਵਿੱਚ ਵੀ ਘਰ ਦੇ ਵਿੱਚ ਵੀ ਸਬਜ਼ੀਆਂ ਉਗਾਉਣਾ ਚਾਹੁੰਦਾ ਹੈ ਤਾਂ ਉਹਦੇ ਲਈ ਕੀ ਨੁਕਤੇ ਹੋਣੇ ਚਾਹੀਦੇ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਜਾਣਕਾਰੀ ਦੇਣ ਵਾਸਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਹਰਪ੍ਰੀਤ ਕੌਰ ਹੋਰੀ, ਜੋ ਅਸਿਸਟੈਂਟ ਪ੍ਰੋਫੈਸਰ ਨੇ, ਖਾਲਸਾ ਕਾਲਜ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਸ਼ੁਕਰੀਆ ਜੀ। ਮੇਰੇ ਵੱਲੋਂ ਵੀ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਡਾਕਟਰ ਸਾਹਿਬ, ਜਿਵੇਂ ਅੱਜ ਸਮੇਂ ਦੀ ਲੋੜ ਹੈ, ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਸਬਜ਼ੀਆਂ ਮਿਲ ਜਾਂਦੀਆਂ ਨੇ, ਪਰ ਜੇਕਰ ਘਰ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਸਬਜ਼ੀ ਜਿਹੜੀ ਉਗਾਈ ਹੋਵੇ ਤਾਂ ਉਹਦਾ ਜਿਹੜਾ ਸਵਾਦ ਹੈ ਉਹ ਥੋੜ੍ਹਾ ਜਿਹਾ ਵੱਖਰਾ ਹੀ ਹੁੰਦਾ ਹੈ, ਕਿਉਂਕਿ ਅਸੀਂ ਆਪਣੇ ਹੱਥਾਂ ਦੇ ਨਾਲ ਉਸ ਸਬਜ਼ੀ ਨੂੰ ਪਾਲਿਆ ਹੁੰਦਾ ਹੈ। ਅਤੇ ਵੈਸੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਵੱਡੇ ਪੱਧਰ ਦੇ ਉੱਤੇ ਵੀ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਅਤੇ ਉਹਨਾਂ ਵੱਲੋਂ ਉਗਾਈਆਂ ਸਬਜ਼ੀਆਂ ਹੀ ਬਾਜ਼ਾਰ ਦੇ ਵਿੱਚ ਉਪਲਬਧ ਹੁੰਦੀਆਂ ਨੇ ਜਿਹੜੀਆਂ ਅਸੀਂ ਖਰੀਦ ਕੇ ਆਪਣੇ ਘਰ ਲੈ ਆਉਂਦੇ ਹਾਂ। ਅਤੇ ਜਿਵੇਂ ਜਿਵੇਂ ਅੱਗੇ ਹੁਣ ਮੌਸਮ ਬਦਲ ਰਿਹਾ ਹੈ, ਮੌਸਮ ਆ ਜਿਹੜਾ ਇਸ ਵੇਲੇ ਪੂਰਾ ਗਰਮ ਚੱਲ ਰਿਹਾ, ਪਰ ਇਹਦੇ ਬਾਵਜੂਦ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ, ਅਤੇ ਇਸੇ ਦੇ ਚੱਲਦਿਆਂ ਇਸ ਮੌਸਮ ਦੇ ਵਿੱਚ ਕਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਇਸ ਵੇਲੇ ਸਾਨੂੰ ਲਾਭ ਦੇ ਰਹੀਆਂ ਨੇ ਅਤੇ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ?
1: ਹਾਂਜੀ, ਇਹ ਬਹੁਤ ਹੀ ਜ਼ਰੂਰੀ ਪੁਆਇੰਟ ਹੈ ਜੀ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਟੈਂਪਰੇਚਰ ਆਪਣਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਅਤੇ ਬਹੁਤ ਸਾਰੀਆਂ ਐਸੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਨਹੀਂ ਚੱਲਦੀਆਂ, ਅਤੇ ਕੁਛ ਐਸੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਹੁਣ ਬਿਜਾਈ ਵੀ ਕਰਨੀ ਹੈ, ਅਤੇ ਜਿਹੜੀਆਂ ਲੱਗੀਆਂ ਹੋਈਆਂ ਸਬਜ਼ੀਆਂ ਨੇ ਉਹਨਾਂ ਦੀ ਵੀ ਸਾਂਭ ਸੰਭਾਲ ਜ਼ਰੂਰੀ ਹੈ, ਤਾਂ ਹੀ ਅੱਗੇ ਜਾ ਕੇ ਆਪਾਂ ਨੂੰ ਇੱਕ ਚੰਗੀ ਸਬਜ਼ੀ ਜਾਂ ਆਪਾਂ ਬਿਮਾਰੀ ਰਹਿਤ ਸਬਜ਼ੀ ਲੈ ਸਕਦੇ ਹਾਂ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਕਹਾਂ ਕਿ ਆਪਣੀ ਹੁਣ ਦੀਆਂ ਸਬਜ਼ੀਆਂ ਆਪਾਂ ਜਿਹੜੀਆਂ ਜੂਨ ਜੁਲਾਈ ਦੇ ਵਿੱਚ ਲਾਉਣੀਆਂ ਨੇ, ਉਸ ਵਿੱਚ ਸਭ ਤੋਂ ਪਹਿਲਾਂ ਆਪਾਂ ਘੀਆ, ਜੋ ਕੱਦੂ ਹੈ ਆਪਣਾ, ਘੀਆ ਤੋ ਕਾਲੀ ਤੋਰੀ ਹੈ, ਕਰੇਲੇ ਨੇ, ਜਾਂ ਆਪਾਂ ਇਸ ਤੋਂ ਇਲਾਵਾ ਕੁਛ ਵੰਗਾ ਹੈ, ਜਾਂ ਜਿਹੜੀਆਂ ਵੀ ਕੱਦੂ ਜਾਤੀ ਦੀਆਂ ਸਬਜ਼ੀਆਂ ਹੁਣ ਲੱਗ ਸਕਦੀਆਂ ਨੇ, ਉਹ ਆਪਾਂ ਜੂਨ ਤੋਂ ਲੈ ਕੇ ਜੁਲਾਈ ਤੱਕ, ਮਤਲਬ ਬਰਸਾਤ ਤੋਂ ਆਪਾਂ ਪਹਿਲਾਂ ਇਹਦੀ ਬਿਜਾਈ ਕਰ ਦੇਣੀ ਹੈ। ਅਤੇ ਜਿਹੜੀਆਂ ਪੁਰਾਣੀਆਂ ਲੱਗੀਆਂ ਸਬਜ਼ੀਆਂ ਨੇ ਉਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਆਪਾਂ ਨੂੰ ਪਾਣੀ ਦਾ ਜਿਹੜਾ ਜ਼ਿਆਦਾ ਖਿਆਲ ਰੱਖਣਾ ਪਏਗਾ ਜਾਂ ਖਾਦਾਂ ਦਾ ਜ਼ਿਆਦਾ ਖਿਆਲ ਰੱਖਣਾ ਪਏਗਾ
0: ਜੀ। ਅਤੇ ਜੇਕਰ ਆਪਾਂ ਸਭ ਤੋਂ ਪਹਿਲਾਂ ਲੱਗੀਆਂ ਹੋਈਆਂ ਸਬਜ਼ੀਆਂ ਦੀ ਗੱਲ ਕਰੀਏ, ਜਿਨ੍ਹਾਂ ਤੋਂ ਇਸ ਵੇਲੇ ਅਸੀਂ ਝਾੜ ਲੈ ਰਹੇ ਹਾਂ, ਸਾਡੇ ਕਿਸਾਨ ਵੀਰ ਕਿਸਾਨ ਬੀਬੀਆਂ ਝਾੜ ਪ੍ਰਾਪਤ ਕਰ ਰਹੀਆਂ ਨੇ, ਤਾਂ ਹੁਣ ਇਸ ਵੇਲੇ ਦੀਆਂ ਕਿਹੜੀਆਂ ਪ੍ਰਮੁੱਖ ਸਬਜ਼ੀਆਂ ਨੇ ਉਹ ਵੀ ਥੋੜ੍ਹਾ ਜਿਹਾ ਸੰਖੇਪ ਵਿੱਚ ਦੱਸਿਓ, ਅਤੇ ਦੂਜੇ ਪਾਸੇ ਸਾਨੂੰ ਇਹ ਜ਼ਰੂਰ ਦੱਸਿਓ ਸਾਡੇ ਕਿਸਾਨ ਵੀਰਾਂ ਨੂੰ ਕਿ ਉਹਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਹੋ ਜਿਹਾ ਹੋਣਾ ਚਾਹੀਦਾ ਹੈ।
1: ਹਾਂਜੀ, ਇਹ ਵੀ ਬਹੁਤ ਜ਼ਰੂਰੀ ਨੁਕਤਾ ਹੈ ਜੀ, ਕਿਉਂਕਿ ਹੁਣ ਲੱਗੀਆਂ ਹੋਈਆਂ ਜਿਹੜੀਆਂ ਸਬਜ਼ੀਆਂ ਨੇ ਉਸ ਦੇ ਵਿੱਚ ਸਾਡੇ ਕੋਲ ਜਿੱਦਾਂ ਟਮਾਟਰ ਲੱਗੇ ਹੋਏ ਨੇ, ਭਿੰਡੀ ਲੱਗੀ ਹੋਈ ਹੈ, ਜਾਂ ਆਪਾਂ ਖੀਰੇ ਦੀ ਵੀ ਕੁਛ ਫਸਲ ਲੱਗੀ ਹੋਈ ਹੈ ਜਿਹੜੀ ਕਿ ਨੈੱਟ ਹਾਊਸ ਜਾਂ ਓਪਨ ਦੇ ਵਿੱਚ ਵੀ ਲੱਗੀ ਹੈ, ਪਰ ਉਹਦੇ ਵਿੱਚ ਤੁਸੀਂ ਆਮ ਆਪਾਂ ਦੇਖਦੇ ਹਾਂ ਕਿ ਹੁਣ ਗਰਮੀ ਦੇ ਕਰਕੇ ਬੜਾ ਉਹਦੇ ਵਿੱਚ ਝੁਲਸ ਰਹੀਆਂ ਨੇ, ਜਾਂ ਗਰਮੀ ਕਰਕੇ ਉਹਨਾਂ ਦੇ ਪੱਤੇ ਜਿਹੜੇ ਪੀਲੇ ਪੈ ਰਹੇ ਆ, ਢਿਲਕ ਰਹੇ ਆ, ਜਾਂ ਫਲ ਵੀ ਚੰਗੀ ਤਰ੍ਹਾਂ ਨਹੀਂ ਲੱਗਦਾ। ਸੋ ਇਸ ਕਰਕੇ ਇਸ ਗਰਮੀ ਦੇ ਮੌਸਮ ਦੇ ਵਿੱਚ, ਇੰਨੇ ਟੈਂਪਰੇਚਰ ਹਾਈ ਦੇ ਮੌਸਮ ਦੇ ਵਿੱਚ, ਆਪਾਂ ਨੂੰ ਜਿਹੜਾ ਸਿੰਚਾਈ ਦਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ। ਸਿੰਚਾਈ ਦੇ ਪ੍ਰਬੰਧਨ ਦੇ ਵਿੱਚ ਸਾਨੂੰ ਇਸ ਮੌਸਮ ਦੇ ਵਿੱਚ ਘੱਟੋ ਘੱਟ 2 ਤੋਂ 3 ਦਿਨ ਦਾ ਵਕਫਾ ਰੱਖ ਕੇ ਸਿੰਚਾਈ ਕਰਨੀ ਚਾਹੀਦੀ ਹੈ। ਜਿੱਥੇ ਵੀ ਸਾਡੀ ਫਸਲ ਲੱਗੀ ਹੈ, ਚਾਹੇ ਅਸੀਂ ਕਿਚਨ ਗਾਰਡਨ 'ਚ ਲਗਾਈ ਹੈ ਜਾਂ ਆਪਣੇ ਵੱਡੇ ਪੱਧਰ 'ਤੇ ਖੁੱਲ੍ਹੇ ਖੇਤਾਂ 'ਚ ਲਾਈ ਹੈ, ਉੱਥੇ ਸਾਨੂੰ ਹੁਣ 2 ਤੋਂ 3 ਦਿਨ ਦੇ ਫਰਕ ਦੇ ਨਾਲ ਹੀ ਪਾਣੀ ਦੇ ਦੇਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਪਾਣੀ ਨਹੀਂ ਉਹਨੂੰ ਪ੍ਰੋਪਰਲੀ ਦਿੰਦੇ ਤਾਂ ਆਪਾਂ ਦੇਖਦੇ ਹਾਂ ਕਿ ਪੱਤੇ ਮੁਰਝਾ ਜਾਂਦੇ ਨੇ, ਕੁਮਲਾ ਜਾਂਦੇ ਨੇ, ਅਤੇ ਸਾਡੇ ਫੁੱਲ ਜਾਂ ਫਲ ਆ ਜਿਹੜਾ ਉਹ ਵੀ ਗਿਰਨਾ ਸ਼ੁਰੂ ਹੋ ਜਾਂਦਾ ਹੈ। ਸੋ ਚੰਗੀ ਫਸਲ ਲੈਣ ਲਈ, ਚੰਗੀ ਸਬਜ਼ੀ ਲੈਣ ਵਾਸਤੇ ਸਾਨੂੰ ਪਾਣੀ 2 ਤੋਂ 3 ਦਿਨ ਦੇ ਡਿਫਰੈਂਸ ਨਾਲ ਦੇਣਾ ਚਾਹੀਦਾ ਹੈ। ਇੱਦਾਂ ਹੀ ਆਪਾਂ ਜੇ ਖਾਦ ਦੀ ਗੱਲ ਕਰੀਏ, ਆਪਾਂ ਖਾਦ ਦੇਖੋ ਬਿਜਾਈ ਤੋਂ ਪਹਿਲਾਂ ਹੀ ਜ਼ਮੀਨ ਦੇ ਵਿੱਚ ਆਪਾਂ ਪਾ ਚੁੱਕੇ ਹਾਂ, ਜਿਹੜੀ ਕਿ ਗਲੀ ਸੜੀ ਖਾਦ, ਆਪਣੀ ਰੂੜੀ ਦੀ ਖਾਦ ਜਾਂ ਦੇਸੀ ਢੇਰ ਹੁੰਦਾ ਹੈ, ਉਹ ਜ਼ਮੀਨ ਦੇ ਵਿੱਚ ਪਾ ਚੁੱਕੇ ਹਾਂ ਆਪਾਂ, ਅਤੇ ਉਹ ਹੌਲੀ ਹੌਲੀ ਜਿਹੜੀ ਫਸਲ ਨੂੰ ਲੱਗਦਾ ਹੈ, ਜਿੱਦਾਂ ਕਹਿ ਲਓ ਕਿ ਜਿਹੜੀ ਗਲੀ ਸੜੀ ਖਾਦ ਹੈ ਉਹ ਘੱਟੋ ਘੱਟ ਮਹੀਨੇ ਦੋ ਮਹੀਨੇ ਬਾਅਦ ਫਸਲ ਦੇ ਉੱਤੇ ਅਸਰ ਕਰਨਾ ਦਿਖਾਉਂਦੀ ਹੈ, ਅਸਰ ਦਿਖਾਉਂਦੀ ਹੈ ਆਪਣਾ। ਸੋ ਉਹਦੇ ਹੁਣ ਆਪਾਂ ਨੂੰ ਕੋਈ ਵੀ ਇੱਦਾਂ ਦੀ ਖਾਦ ਪਾਉਣ ਦੀ ਲੋੜ ਨਹੀਂ ਹੈਗੀ। ਅਤੇ ਦੂਜਾ ਹੈ ਜਿਹੜੀਆਂ ਆਪਾਂ ਉੱਪਰ ਕੈਮੀਕਲ ਫਰਟੀਲਾਈਜ਼ਰ ਪਾਉਂਦੇ ਹਾਂ, ਜਿੱਦਾਂ ਆਪਾਂ ਨਾਈਟ੍ਰੋਜਨ ਹੈ, ਫੋਸਫੋਰਸ ਹੈ, ਪੋਟਾਸ਼ੀਅਮ ਹੈ, ਉਹ ਵੀ ਆਪਾਂ ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼ੀਅਮ ਬਿਜਾਈ ਵੇਲੇ ਪਾ ਚੁੱਕੇ ਹਾਂ। ਪਰ ਦੂਸਰੀ ਜਿਹੜੀ ਨਾਈਟ੍ਰੋਜਨ ਦੀ ਖਾਦ, ਇੱਕ ਤਿਹਾਈ ਖਾਦ ਜਿਹੜੀ ਬਚਾ ਕੇ ਆਪਾਂ ਦੂਜੀ ਵਾਰੀ ਪਾਉਂਦੇ ਹਾਂ, ਉਹ ਹੁਣ ਪਾਉਣ ਦਾ ਟਾਈਮ ਹੈ, ਕਿਉਂਕਿ ਹੁਣ ਕੁਛ ਫਲ ਵੀ ਲੱਗੇ ਹੋਏ ਨੇ, ਫਲਾਂ ਨੇ ਵਧਣਾ ਵੀ ਹੈ, ਅਤੇ ਅੱਗੇ ਆਉਣ ਵਾਲਾ ਨਵਾਂ ਫੁਟਾਰਾ ਵੀ ਕੁਛ ਉਹਦੇ ਅਨੁਸਾਰ ਹੀ ਹੋਏਗਾ ਜੇ ਆਪਾਂ ਉਹਦੇ ਉੱਪਰ ਖਾਦ ਹੁਣ ਆਪਾਂ ਪਾਵਾਂਗੇ ਤਾਂ। ਸੋ ਇੱਕ ਤਿਹਾਈ ਜਿਹੜੀ ਨਾਈਟ੍ਰੋਜਨ ਦੀ ਖਾਦ ਹੈ ਉਹ ਆਪਾਂ ਨੂੰ ਹੁਣ ਇਸ ਵੇਲੇ ਖੇਤਾਂ ਦੇ ਵਿੱਚ ਆਪਣੇ ਪਾ ਦੇਣੀ ਚਾਹੀਦੀ ਹੈ। ਪਰ ਉਸ ਖਾਦ ਨੂੰ ਪਾਉਣ ਲਈ ਵੀ ਜ਼ਰੂਰੀ ਇਹ ਨੁਕਤਾ ਹੈ ਕਿ ਬਹੁਤ ਜ਼ਿਆਦਾ ਗਰਮੀ ਟੈਂਪਰੇਚਰ ਦੇ ਵਿੱਚ ਵੀ ਜਿਹੜੀ ਯੂਰੀਆ ਹੈ ਜਾਂ ਨਾਈਟ੍ਰੋਜਨ ਦੀ ਖਾਦ ਆਪਾਂ ਐਵੇਂ ਨਹੀਂ ਪਾ ਸਕਦੇ। ਸੋ ਇਸ ਵਾਸਤੇ ਆਪਾਂ ਨੂੰ ਸਿੰਚਾਈ ਕਰਕੇ ਜਾਂ ਖਾਦ ਤੋਂ ਬਾਅਦ ਸਿੰਚਾਈ ਜਿਹੜੀ ਹੈਗੀ ਹੈ ਜ਼ਰੂਰੀ ਹੈ, ਤਾਂ ਕਿ ਪੌਦੇ ਨੂੰ ਪੂਰਨ ਤੌਰ 'ਤੇ ਉਹ ਨਿਊਟ੍ਰੀਸ਼ਨ ਜਾਂ ਖਾਦ ਮਿਲ ਜਾਵੇ।
0: ਜੀ ਡਾਕਟਰ ਸਾਹਿਬ, ਇਸ ਮੌਸਮ ਦੇ ਵਿੱਚ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਫਸਲ ਦੀ ਗੁਣਵੱਤਾ ਨੂੰ ਘਟਾ ਦਿੰਦੀਆਂ ਨੇ ਜਾਂ ਕਹਿ ਲਈਏ ਕਿ ਉਹ ਕਾਫ਼ੀ ਨੁਕਸਾਨ ਕਰਦੀਆਂ ਨੇ?
1: ਹਾਂਜੀ, ਇਹ ਆਪਾਂ ਦੇਖਦੇ ਹਾਂ ਕਿ ਗਰਮੀ ਦਾ ਇੱਕ ਤਾਂ ਮੌਸਮ ਹੈ ਅਤੇ ਇਸ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਆਪਣੀਆਂ ਫਸਲਾਂ ਨੂੰ ਲੱਗਦੀਆਂ ਨੇ। ਅਤੇ ਸਬਜ਼ੀਆਂ ਇੱਕ ਐਸੀ ਚੀਜ਼ ਹੈ, ਦੇਖੋ ਉਸਦੇ ਪੱਤੇ ਵੀ ਚੌੜੇ ਹੁੰਦੇ ਆ, ਅਤੇ ਪੱਤੇ ਦੇ ਉੱਪਰ ਜਿਹੜਾ ਖੁਰਾਕ ਦਾ ਮਟੀਰੀਅਲ ਹੈ, ਖੁਰਾਕੀ ਤੱਤ ਜਿਹੜੇ ਉਹ ਜ਼ਿਆਦਾ ਜਿਹੜੇ ਬਿਮਾਰੀਆਂ ਨੂੰ ਅਟਰੈਕਟ ਕਰਦੇ ਆ। ਸੋ ਇਸ ਕਰਕੇ ਬਿਮਾਰੀਆਂ ਜਿਹੜੀਆਂ ਇਸ ਦੇ ਵਿੱਚ ਮੇਨਲੀ ਆਪਣੀਆਂ, ਜਿੱਦਾਂ ਝੁਲਸ ਰੋਗ ਹੈ, ਇਹ ਬਹੁਤ ਕਾਮਨ ਆ ਜਾਂਦਾ ਹੈ। ਝੁਲਸ ਰੋਗ ਸਿਰਫ ਮੌਸਮ ਦੀ ਬਦਲੀ ਕਰਕੇ ਜਾਂ ਤਬਦੀਲੀ ਕਰਕੇ ਨਹੀਂ ਆਉਂਦਾ। ਝੁਲਸ ਰੋਗ ਜਿਹੜਾ ਹੈ ਸਾਡੀਆਂ ਜ਼ਮੀਨ ਦੇ ਵਿੱਚ ਕਈ ਵਾਰੀ ਜ਼ਿਆਦਾ ਆਪਾਂ ਖਾਦ ਪਾ ਦਈਏ ਜਾਂ ਜ਼ਿਆਦਾ ਲੋੜ ਤੋਂ ਜ਼ਿਆਦਾ ਪਾਣੀ ਦੇ ਦਈਏ, ਫਿਰ ਵੀ ਆ ਸਕਦਾ ਹੈ, ਕਿਉਂਕਿ ਜੜ੍ਹ ਨੂੰ ਜਿੰਨਾ ਆਪਣਾ ਪਾਣੀ ਦੀ ਲੋੜ ਹੈ ਜੇ ਆਪਾਂ ਉਸ ਤੋਂ ਜ਼ਿਆਦਾ ਦੇ ਦਿੰਦੇ ਹਾਂ ਤਾਂ ਵੀ ਪੌਦਾ ਮੁਰਝਾ ਜਾਂਦਾ ਹੈ। ਅਤੇ ਪੌਦਾ ਜਿਹੜਾ ਹੈ ਉਹ ਜਦੋਂ ਉੱਪਰ ਟੈਂਪਰੇਚਰ ਜਾਂ ਲਾਈਟ ਜ਼ਿਆਦਾ ਪੈਂਦੀ ਹੈ, ਸੂਰਜ ਦੀ ਰੋਸ਼ਨੀ ਜ਼ਿਆਦਾ ਪੈਂਦੀ ਹੈ, ਅਤੇ ਉਹ ਸਾਡੇ ਪੱਤੇ ਜਿਹੜੇ ਕੁਮਲਾ ਜਾਂਦੇ ਨੇ। ਸੋ ਪਾਣੀ ਲੋੜ ਤੋਂ ਜ਼ਿਆਦਾ ਦੇਣਾ ਵੀ ਇਹਦਾ ਕਾਰਨ ਹੋ ਸਕਦਾ ਝੁਲਸ ਰੋਗ ਦਾ। ਇੱਦਾਂ ਹੀ ਆਪਣੇ ਜਿਹੜੇ ਹੈ ਪੱਤੇ, ਆਪਾਂ ਦੇਖਦੇ ਹਾਂ ਕਿ ਵਾਇਰਸ ਦਾ ਕਈ ਵਾਰੀ ਹਮਲਾ ਹੋ ਜਾਂਦਾ, ਤਾਂ ਉਹ ਵਾਇਰਸ ਹੈ ਜਿਹੜਾ ਉਹ ਵੀ ਪੱਤਿਆਂ ਦੇ ਉੱਪਰ ਛੋਟੇ ਛੋਟੇ ਚਿੱਟੇ ਅਤੇ ਹਰੇ ਲਾਈਟ ਮਤਲਬ ਰੰਗ ਦੇ ਹਰੇ ਉਹ ਉੱਤੇ ਧੱਬੇ ਬਣਾ ਦਿੰਦਾ ਹੈ। ਸੋ ਉਹਨਾਂ ਧੱਬਿਆਂ ਨੂੰ ਵੀ ਆਪਾਂ ਜੇ ਦੇਖੀਏ ਤਾਂ ਇਸ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਵੀ ਵਾਇਰਸ ਅਟੈਕ ਕਰਦਾ, ਬਰਸਾਤ ਦੇ ਵਿੱਚ ਵੀ ਆਉਂਦਾ ਹੈ, ਪਰ ਇਸ ਗਰਮੀ ਦੇ ਮੌਸਮ 'ਚ ਵੀ ਆਉਂਦਾ ਹੈ। ਸੋ ਅਸੀਂ ਉਸ ਤੋਂ ਬਚਾਅ ਲਈ ਇੱਦਾਂ ਦੇ ਬੂਟਿਆਂ ਦੇ ਉੱਪਰ ਦੇਖੋ ਕੋਈ ਸਪਰੇਅ ਨਹੀਂ ਹੋ ਸਕਦੀ। ਸੋ ਇੱਦਾਂ ਦੇ ਬੂਟੇ ਜਿਹੜੇ ਵਾਇਰਸ ਅਫੈਕਟਡ ਨੇ ਉਹਨਾਂ ਨੂੰ ਅਸੀਂ ਪੱਟ ਕੇ ਦੂਰ ਜ਼ਮੀਨ ਦੇ ਵਿੱਚ ਕਿਤੇ ਦਬਾ ਦੇਣਾ ਹੁੰਦਾ ਹੈ ਜਾਂ ਉਸ ਫਸਲ ਤੋਂ ਦੂਰ ਕਰ ਦੇਣਾ ਹੁੰਦਾ ਹੈ, ਤਾਂ ਕਿ ਜਿਹੜੇ ਬਾਕੀ ਬੂਟੇ ਆ ਸਾਡੇ ਸਬਜ਼ੀਆਂ ਦੇ ਉਹਦੇ ਉੱਪਰ ਇਫੈਕਟ ਨਾ ਆਵੇ। ਸੋ ਵਾਇਰਸ ਵੀ ਆ ਸਕਦਾ ਹੈ, ਬਾਕੀ ਝੁਲਸ ਰੋਗ ਵੀ ਆ ਸਕਦਾ ਹੈ, ਇਸ ਤੋਂ ਇਲਾਵਾ ਕੁਛ ਉੱਲੀ ਰੋਗ ਵੀ ਆ ਸਕਦਾ ਹੈ, ਜਿਹੜਾ ਕਿ ਬੂਟੇ ਦੇ ਅੰਦਰ ਹੀ, ਤੁਹਾਨੂੰ ਦੱਸਿਆ ਕਿ ਜੜ੍ਹਾਂ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਹੀ ਜਿਹੜੇ ਉੱਲੀ ਦੇ ਕਹਿ ਲਓ ਕਿ ਮਾਈਕਰੋ ਆਰਗੈਨਿਜ਼ਮਸ ਹੁੰਦੇ ਨੇ ਜਾਂ ਤੱਤ ਹੁੰਦੇ ਨੇ, ਜਿਹਦੇ ਕਰਕੇ ਕਿ ਸਾਡਾ ਬੂਟਾ ਜਿਹੜਾ ਹੈਗਾ ਉੱਲੀ ਰੋਗ ਨਾਲ ਅਫੈਕਟ ਹੋ ਜਾਂਦਾ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਲਈ ਸਭ ਤੋਂ ਵੱਡਾ ਜਿਹੜਾ ਬਚਾਅ ਹੈ ਜੇ ਮੈਂ ਕਹਾਂ ਤਾਂ, ਜਿਹੜੀ ਰੋਗ ਰਹਿਤ ਜਿਹੜੀ ਆਪਣੀ ਪਨੀਰੀ ਹੈ ਜਾਂ ਰੋਗ ਰਹਿਤ ਬੀਜ ਹੈ ਉਹ ਸਾਨੂੰ ਲੈਣਾ ਚਾਹੀਦਾ ਹੈ। ਅਤੇ ਉਹ ਮੈਂ ਹਮੇਸ਼ਾ ਜਿੱਦਾਂ ਕਹਿੰਦੀ ਹਾਂ ਕਿ ਕਿਸੇ ਪ੍ਰਮਾਣਿਤ ਜਿਹੜਾ ਸੈਂਟਰ ਹੈ ਉੱਥੋਂ ਹੀ ਲਈਏ ਆਪਾਂ, ਜਿੱਦਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਸੈਂਟਰ ਨੇ ਉਹਨਾਂ ਤੋਂ ਲਈਏ ਜਾਂ ਕਿਸੇ ਪ੍ਰਮਾਣਿਤ ਸ਼ੋਪ ਤੋਂ, ਚੰਗੀ ਦੁਕਾਨ ਤੋਂ ਲਈਏ, ਤਾਂ ਕਿ ਇੱਦਾਂ ਦੀਆਂ ਬਿਮਾਰੀਆਂ ਤੋਂ ਅੱਗੇ ਜਾ ਕੇ ਬਚਾਅ ਕੀਤਾ ਜਾ ਸਕੇ।
0: ਜੀ ਬਿਲਕੁਲ, ਮਤਲਬ ਸੋਧੇ ਹੋਏ ਬੀਜ ਵਰਤਣੇ ਚਾਹੀਦੇ ਨੇ ਜੀ।
1: ਹਾਂਜੀ ਹਾਂਜੀ ਬਿਲਕੁਲ, ਬੀਜਾਂ ਦੀ ਮਾਤਰਾ ਅਤੇ ਬੀਜ ਦਾ ਸੋਧਿਆ ਹੋਣਾ ਬਹੁਤ ਜ਼ਰੂਰੀ ਹੈ
0: ਜੀ। ਅਤੇ ਡਾਕਟਰ ਸਾਹਿਬ, ਇੱਕ ਹੋਰ ਸਮੱਸਿਆ ਆਉਂਦੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਕਿਸਾਨ ਵੀਰਾਂ ਨੇ ਮਿਰਚਾਂ ਦੀ ਕਾਸ਼ਤ ਕੀਤੀ ਹੈ ਤਾਂ ਮਿਰਚਾਂ ਦੇ ਬੂਟਿਆਂ ਨੂੰ ਫੁੱਲ ਵੀ ਪੈ ਜਾਂਦੇ ਨੇ ਅਤੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਜਿਵੇਂ ਨਾ ਸੜਨੇ ਅਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਬੜੀ ਉਮੀਦ ਹੁੰਦੀ ਹੈ ਕਿ ਇਸ ਵਾਰ ਬੜਾ ਝਾੜ ਨਿਕਲੇਗਾ, ਕਾਫੀ ਫੁੱਲਾਂ ਦੇ ਉੱਤੇ ਫਸਲ ਆ ਗਈ ਆ, ਪਰ ਇਹਦੇ ਬਾਵਜੂਦ ਫੁੱਲ ਝੜ ਜਾਂਦੇ ਨੇ, ਉਹਦਾ ਕੀ ਕਾਰਨ ਹੁੰਦਾ ਹੈ?
1: ਹਾਂਜੀ, ਇਹ ਬੜਾ ਇੰਪੋਰਟੈਂਟ ਸਵਾਲ ਹੈ, ਕਿਉਂਕਿ ਬਹੁਤ ਸਾਰੇ ਫਾਰਮਰ ਇਹੀ ਚੀਜ਼ ਆਪਾਂ ਘਰਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਫੁੱਲ ਬਹੁਤ ਛੇਤੀ ਝੜ ਜਾਂਦੇ ਆ ਆਪਣੇ। ਅਤੇ ਤੁਹਾਨੂੰ ਮੈਂ ਪਹਿਲਾਂ ਜਿੱਦਾਂ ਦੱਸਿਆ ਹੈ ਕਿ ਇੱਕ ਤਾਂ ਤਾਪਮਾਨ ਜਿਹੜਾ, ਦੇਖੋ ਅੱਜ ਕੱਲ੍ਹ ਵੀ ਆਪਾਂ ਦੇਖਦੇ ਹਾਂ ਕਦੇ ਬਾਰਿਸ਼ ਆ ਜਾਂਦੀ ਹੈ, ਤਾਪਮਾਨ ਇੱਕਦਮ ਹੀ ਜਿਹੜਾ ਘੱਟ ਜਾਂਦਾ, ਡਾਊਨ ਹੋ ਜਾਂਦਾ, ਫਿਰ ਜ਼ਿਆਦਾ ਉੱਪਰ ਚਲਾ ਜਾਂਦਾ। ਸੋ ਤਾਪਮਾਨ ਦੇ ਵਿੱਚ ਵੀ ਜਿਹੜੀ ਇਹ ਫਲਕਚੁਏਸ਼ਨ ਆਉਂਦੀ ਹੈ, ਇਹ ਵੀ ਇੱਕ ਕਾਰਨ ਹੈ ਸਾਡੇ ਜਿਹੜੇ ਮਿਰਚਾਂ ਦੇ ਬੂਟਿਆਂ ਦੇ ਉੱਪਰ ਫੁੱਲਾਂ ਦੀ ਝੜਨ ਦਾ। ਅਤੇ ਦੂਸਰਾ ਕਾਰਨ ਹੋ ਸਕਦਾ ਹੈ ਕਿ ਜੇ ਬਹੁਤ ਜ਼ਿਆਦਾ ਗਰਮੀ ਹੈ ਅਤੇ ਤੁਸੀਂ ਅਸੀਂ ਇਮੀਡੀਏਟਲੀ ਪਾਣੀ ਦੇ ਦਿੱਤਾ ਕ੍ਰੋਪ ਨੂੰ, ਫਸਲ ਨੂੰ ਪਾਣੀ ਦੇ ਦਿੱਤਾ, ਤਾਂ ਵੀ ਫਲਕਚੁਏਸ਼ਨ ਹੋਣ ਦੇ ਨਾਲ ਉਹਦੇ ਟੈਂਪਰੇਚਰ ਦੇ ਵਿੱਚ ਫੁੱਲ ਚੜ ਜਾਂਦੇ ਆ। ਇੱਦਾਂ ਹੀ ਇੱਕ ਹੋਰ ਕਾਰਨ ਹੈ ਵੀ ਜੇ ਆਪਾਂ ਨਾਈਟ੍ਰੋਜਨ ਦੀ ਖਾਦ ਵੀ ਜ਼ਿਆਦਾ ਪਾ ਦਿੱਤੀ, ਨਾਈਟ੍ਰੋਜਨ ਜਿੰਨੀ ਲੋੜੀਂਦੀ ਤੋਂ ਜ਼ਿਆਦਾ ਪਾ ਦਿੱਤੀ, ਉਹ ਵੀ ਇੱਕ ਕਾਰਨ ਹੈ ਕਿ ਸਾਡੇ ਫੁੱਲ ਅਤੇ ਫਲ ਚੜ ਜਾਂਦੇ ਆ। ਅਤੇ ਜੇ ਫੁੱਲ ਤੋਂ ਫਲ ਬਣੇ ਵੀ ਤਾਂ ਵੀ ਉਹ ਸਾਈਜ਼ ਦੇ ਵਿੱਚ ਛੋਟਾ ਰਹਿ ਜਾਂਦਾ ਹੈ ਅਤੇ ਹੌਲੀ ਹੌਲੀ ਉਹ ਵੱਧਦਾ ਨਹੀਂ ਹੈ ਅਤੇ ਉਹ ਚੜ ਹੀ ਜਾਂਦਾ ਹੈ। ਸੋ ਇੱਦਾਂ ਦੇ ਜਿਹੜੇ ਕਾਰਨ ਨੇ, ਇਹ ਤਾਂ ਆਪਾਂ ਦੇਖੋ ਛੋਟੇ ਆਪਣੇ ਪੱਧਰ 'ਤੇ ਕਾਫ਼ੀ ਹੱਦ ਤੱਕ ਹੱਲ ਕਰ ਸਕਦੇ ਹਾਂ। ਅਤੇ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨ ਨੂੰ ਤਾਂ ਕੋਈ ਨਹੀਂ ਰੋਕ ਸਕਦਾ, ਪਰ ਪਾਣੀ ਨੂੰ ਅਤੇ ਨਾਈਟ੍ਰੋਜਨ ਦੀ ਖਾਦ ਨੂੰ ਆਪਾਂ ਬਰਾਬਰ ਮਾਤਰਾ ਦੇ ਵਿੱਚ ਦੇ ਦਈਏ ਤਾਂ ਆਪਾਂ ਕਾਫ਼ੀ ਹੱਦ ਤੱਕ ਇਹ ਫੁੱਲ ਅਤੇ ਫਲ ਝੜਨ ਨੂੰ ਰੋਕ ਸਕਦੇ ਹਾਂ।
0: ਬਿਲਕੁਲ, ਮਤਲਬ ਦੇਖਾ ਦੇਖੀ ਖਾਦ ਨਹੀਂ ਪਾਉਣੀ ਚਾਹੀਦੀ, ਜਿਵੇਂ ਅਕਸਰ ਦੇਖ ਲੈਂਦੇ ਨੇ ਕਿਸਾਨ ਵੀਰ ਕਿ ਆਂਢ ਗੁਆਂਢ ਦੇ ਵਿੱਚ ਕਿਸੇ ਕਿਸਾਨ ਵੀਰ ਨੇ ਕੋਈ ਕਿਤੇ ਬੈਂਗਣੀ ਲਾਈ ਹੈ, ਕਿਤੇ ਮਿਰਚਾਂ ਲਾਈਆਂ ਨੇ, ਤਾਂ ਉਹਨੇ ਦੇਖਿਆ ਵੀ ਮੈਂ ਤਾਂ ਇੱਕ ਕਿਸ਼ਤ ਪਾਤੀ ਹੈ, ਦੂਜਾ ਕਹਿੰਦਾ ਨਹੀਂ ਅਜੇ ਮੈਨੂੰ ਲੱਗਦਾ ਵੀ ਆਪਾਂ ਫੁੱਲਾਂ ਦੇ ਉੱਤੇ ਫਸਲ ਹੈ, ਇੱਕ ਕਿਸ਼ਤ ਆਪਾਂ ਜਾਂ ਇੱਕ ਡੋਜ਼ ਹੋਰ ਪਾ ਦਈਏ, ਤਾਂ ਇੱਦਾਂ ਨਹੀਂ ਕਰਨਾ ਚਾਹੀਦਾ। ਮਤਲਬ ਸੋਚ ਸਮਝ ਕੇ ਮਾਹਰਾਂ ਦੀ ਰਾਏ ਦੇ ਮੁਤਾਬਕ ਹੀ ਕਿਸਾਨ ਵੀਰੋ ਤੁਸੀਂ ਖਾਦਾਂ ਦਾ ਪ੍ਰਬੰਧਨ ਕਰਿਆ ਕਰੋ। ਇਹਦੇ ਨਾਲ ਤਾਂ ਇੱਕ ਇਹ ਹੋ ਜਾਂਦਾ ਹੈ ਕਿ ਜਿਹੜੇ ਤੁਹਾਡੇ ਖੇਤੀ ਦੇ ਖਰਚੇ ਨੇ ਉਹ ਵੀ ਘੱਟ ਜਾਂਦੇ ਨੇ। ਅਤੇ ਇੱਕ ਅਸੀਂ ਅਕਸਰ ਤੁਹਾਨੂੰ ਕਹਿੰਦੇ ਹੁੰਦੇ ਹਾਂ ਕਿ ਜਦੋਂ ਤੁਹਾਡਾ ਖੇਤ ਖਾਲੀ ਹੁੰਦਾ, ਜਿਵੇਂ ਹੁਣ ਤੁਸੀਂ ਝੋਨੇ ਦੀ ਤਿਆਰੀ ਕਰ ਰਹੇ ਹੋ ਤਾਂ ਖੇਤ ਖਾਲੀ ਨੇ, ਤਾਂ ਮਿੱਟੀ ਅਤੇ ਪਾਣੀ ਦੀ ਪਰਖ ਜ਼ਰੂਰ ਕਰਵਾਇਆ ਕਰੋ। ਉਹਦੇ ਨਾਲ ਇਹ ਹੋ ਜਾਂਦਾ ਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਮਿੱਟੀ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਆ ਗਈ ਹੈ, ਅਤੇ ਉਹਨਾਂ ਤੱਤਾਂ ਦੇ ਮੁਤਾਬਕ ਹੀ ਅਸੀਂ ਜੇਕਰ ਖਾਦਾਂ ਪਾਵਾਂਗੇ ਤਾਂ ਸਾਡਾ ਫਾਇਦਾ ਹੋਵੇਗਾ। ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਦੂਜਾ ਜਿਹੜਾ ਸਾਡਾ ਬੇਲੋੜਾ ਖਰਚਾ ਹੈ ਉਹ ਘੱਟ ਜਾਏਗਾ। ਇਸ ਕਰਕੇ ਮਿੱਟੀ ਪਾਣੀ ਦੀ ਪਰਖ ਤੁਸੀਂ ਨਜ਼ਦੀਕੀ ਤੁਹਾਡੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਯੋਗਸ਼ਾਲਾਵਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਾ ਕੇ ਸੈਂਪਲ ਲਿਜਾਓ। ਸੈਂਪਲ ਦੇ ਲੈਣ ਦੇ ਤਰੀਕੇ ਤੁਹਾਨੂੰ ਅਸੀਂ ਕਈ ਵਾਰ ਦੱਸ ਚੁੱਕੇ ਹਾਂ, ਤਾਂ ਇਸ ਕਰਕੇ ਮਿੱਟੀ ਪਾਣੀ ਦੀ ਪਰਖ ਜ਼ਰੂਰ ਇੱਕ ਵਾਰ ਕਰਵਾ ਲਓ। ਅਤੇ ਜਿਹੜਾ ਹੁਣ ਮੌਸਮ ਚੱਲ ਰਿਹਾ ਜੀ, ਇਹਦੇ ਵਿੱਚ ਕੀ ਪਨੀਰੀ ਵਾਲੀਆਂ, ਬੀਜ ਵਾਲੀਆਂ ਜਾਂ ਵੇਲਾਂ ਵਾਲੀਆਂ ਸਬਜ਼ੀਆਂ ਨੇ ਉਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ? ਜਿਵੇਂ ਹੁੰਦਾ ਨਾ ਕਿ ਬੜੀ ਅੱਤ ਦੀ ਗਰਮੀ ਚੱਲ ਰਹੀ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਇਸ ਮੌਸਮ ਦੇ ਵਿੱਚ ਅਸੀਂ ਕੋਈ ਪੌਦਾ ਨਹੀਂ ਲਾਉਣਾ, ਕੋਈ ਬੂਟਾ ਨਹੀਂ ਲਾਉਣਾ, ਤਾਂ ਕਿ ਇਸ ਵੇਲੇ ਵੀ ਜਿਹੜੀ ਹੁਣ ਮੌਸਮ ਹੈ ਇਹਦੇ ਵਿੱਚ ਕਾਸ਼ਤ ਕੀਤੀ ਜਾ ਸਕਦੀ ਹੈ?
1: ਹਾਂਜੀ ਹਾਂਜੀ, ਇਹ ਵੀ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਅਤੇ ਗਰਮੀ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਆਪਾਂ ਦੇਖਦੇ ਹਾਂ ਕਿ ਸਾਰੀਆਂ ਫਸਲਾਂ ਲਈ ਨਹੀਂ ਠੀਕ ਹੈਗਾ, ਅਨੁਕੂਲ ਨਹੀਂ ਹੈ। ਪਰ ਜੇ ਆਪਾਂ ਇੱਕ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੀ ਜਿਹੜੀ ਕਰੇਲਾ ਹੈ ਉਹਦੇ ਦੇਖੋ ਹੁਣ ਆਪਣੀ ਬਿਜਾਈ ਕਰ ਸਕਦੇ ਹਾਂ ਆਪਾਂ ਜੂਨ ਅਤੇ ਜੁਲਾਈ ਦੇ ਵਿੱਚ, ਅਤੇ ਇੱਦਾਂ ਹੀ ਆਪਣਾ ਘੀਆ ਹੈ ਉਹ ਵੀ ਜੂਨ ਜੁਲਾਈ ਦੇ ਵਿੱਚ ਬੜੀ ਅੱਛੀ ਉਹਦੀ ਬਿਜਾਈ ਹੋ ਜਾਂਦੀ, ਉਹਦੀ ਕਿਸਮ ਅਲੱਗ ਹੈ। ਜਿੱਦਾਂ ਪੰਜਾਬ ਕਰੇਲੀ ਨੰਬਰ 1 ਕਰੇਲੇ ਦੀ ਕਿਸਮ ਹੈ ਜਿਹੜੀ ਕਿ ਆਪਾਂ ਹੁਣ ਜੂਨ ਦੇ ਵਿੱਚ ਬਿਜਾਈ ਕਰ ਸਕਦੇ ਹਾਂ ਅਤੇ ਸਿੱਧੀ ਬਿਜਾਈ ਹੁੰਦੀ ਹੈ ਉਹਦੀ। ਇੱਦਾਂ ਹੀ ਕਾਲੀ ਤੋਰੀ ਹੋ ਗਈ, ਟਿੰਡਾ ਹੋ ਗਿਆ, ਇਹਨਾਂ ਸਾਰੀਆਂ ਫਸਲਾਂ ਦੀ ਬਿਜਾਈ ਅਸੀਂ ਜੂਨ ਜੁਲਾਈ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਕਿਉਂਕਿ ਅੱਗੇ ਬਰਸਾਤ ਦਾ ਆਉਣ ਵਾਲਾ ਮੌਸਮ ਹੈ, ਉਹਦੇ ਵਿੱਚ ਟੈਂਪਰੇਚਰ ਜਿਹੜਾ ਘਟੇਗਾ ਥੋੜ੍ਹਾ ਜਿਹਾ ਅਤੇ ਨਾਲ ਦੀ ਨਾਲ ਹੀ ਪਾਣੀ ਦੀ ਕਮੀ ਵੀ ਪੂਰੀ ਹੋ ਜਾਵੇਗੀ। ਸੋ ਇਹਨਾਂ ਸਾਰੀਆਂ ਫਸਲਾਂ ਨੂੰ ਅਸੀਂ ਹੁਣ ਜੂਨ ਦੇ ਮਿਡ ਦੇ ਵਿੱਚ ਜਾਂ ਜੂਨ ਦੇ ਵਿੱਚ ਆਪਾਂ ਲਗਾ ਸਕਦੇ ਹਾਂ
0: ਜੀ। ਅਤੇ ਡਾਕਟਰ ਸਾਹਿਬ, ਜਿਵੇਂ ਕਿਸਾਨ ਵੀਰ ਕੀ ਕਰਦੇ ਨੇ, ਜਿਨ੍ਹਾਂ ਨੇ ਤਾਂ ਮੰਡੀ ਤੱਕ ਆਪਣੀ ਫਸਲ ਦੀ ਪਹੁੰਚ ਕਰਨੀ ਹੁੰਦੀ ਹੈ, ਉਹ ਤਾਂ ਵੱਡੇ ਪੱਧਰ ਦੇ ਉੱਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ, ਪਰ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕੁਝ ਕਿਸਾਨ ਵੀਰਾਂ ਨੇ ਕੁਝ ਕੁ ਥਾਂ ਛੱਡੀ ਹੁੰਦੀ ਹੈ, ਅੱਧੀ ਕਨਾਲ, ਮਰਲੇ, ਦੋ ਮਰਲੇ, ਉਹ ਵੀ ਉਹਦੇ ਵਿੱਚ ਕਾਸ਼ਤ ਕਰਦੇ ਨੇ, ਅਤੇ ਇਸ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਖੁੱਲ੍ਹੇ ਵਿਹੜੇ ਨੇ ਕਿਸਾਨ ਵੀਰਾਂ ਦੇ, ਕਿੰਨਾ ਕਈਆਂ ਨੇ ਖੇਤਾਂ ਦੇ ਵਿੱਚ ਘਰ ਬਣਾਏ ਹੋਏ ਨੇ, ਤਾਂ ਉੱਥੇ ਆਪਣੀ ਲੋੜ ਦੇ ਮੁਤਾਬਕ ਸਬਜ਼ੀਆਂ ਦੀ ਪੈਦਾਵਾਰ ਕਰ ਲੈਂਦੇ ਨੇ। ਪਰ ਇਹਦੇ ਵਿੱਚ ਹੁਣ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਨੇ, ਕਈ ਕਿਸਾਨ ਵੀਰ ਅਜਿਹੇ ਨੇ ਜਿਨ੍ਹਾਂ ਦਾ ਖੇਤੀ ਵਾਲਾ ਕੰਮ ਤਾਂ ਪਿੰਡਾਂ ਦੇ ਵਿੱਚ ਹੈ, ਅਤੇ ਖੁਦ ਉਹ ਜਾਂ ਤਾਂ ਪਿੰਡ ਦੇ ਵਿੱਚ ਸ਼ਹਿਰ ਨੁਮਾ ਕਸਬੇ ਦੇ ਵਿੱਚ ਰਹਿੰਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਅਤੇ ਜਾਂ ਜਿਹੜੇ ਲੋਕ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ, ਉਹ ਚਾਹੁੰਦੇ ਨੇ ਕਿ ਅਸੀਂ ਸ਼ਹਿਰ ਦੇ ਵਿੱਚ ਰਹਿੰਦਿਆਂ ਵੀ ਕਿਸੇ ਤਰੀਕੇ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕਰ ਸਕੀਏ। ਅਤੇ ਉਹਦੇ ਵਿੱਚ ਇੱਕ ਟਰਮ ਆਉਂਦੀ ਆ ਟੈਰਿਸ ਗਾਰਡਨ ਦੀ, ਉਹਦੇ ਵਿੱਚ ਜਾਂ ਕਹਿ ਲੈਣਾ ਕਿ ਵੀ ਕਿਚਨ ਗਾਰਡਨ ਵੀ ਕਹਿ ਦਿੰਦੇ ਹਾਂ, ਤਾਂ ਜਿਹੜਾ ਟੈਰਿਸ ਗਾਰਡਨ ਆ ਉਹਦਾ ਕਿੰਨਾ ਕੁ ਮਹੱਤਵ ਆ ਅਤੇ ਕਿਵੇਂ ਉਹਦੀ ਸਾਂਭ ਸੰਭਾਲ ਕਰਨੀ ਆ ਉਹਦੇ ਬਾਰੇ ਜ਼ਰੂਰ ਦੱਸਿਓ।
1: ਹਾਂਜੀ, ਇਹ ਬੜਾ ਵਧੀਆ ਸਵਾਲ ਹੈ ਜੀ। ਆਪਾਂ ਨੋਰਮਲੀ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ, ਕਸਬਿਆਂ ਦੇ ਵਿੱਚ ਰਹਿੰਦੇ ਹਾਂ, ਜ਼ਮੀਨ ਦੀ ਦੇਖੋ ਕਮੀ ਹੋਈ ਜਾਂਦੀ ਹੈ, ਘਾਟ ਹੋਈ ਜਾਂਦੀ ਹੈ, ਜ਼ਮੀਨ ਘਟੀ ਜਾਂਦੀ ਹੈ, ਸਾਡੇ ਜਿਹੜੇ ਹੈਗੇ ਆ ਸਟਰਕਚਰ ਵਧੀ ਜਾਂਦੀਆਂ ਨੇ। ਸੋ ਇਹਦੇ ਵਿੱਚ ਇੱਕ ਬੜੀ ਵਧੀਆ ਗੱਲ ਹੈਗੀ ਹੈ ਟੈਰਿਸ ਗਾਰਡਨਿੰਗ। ਫੋਰਨ ਦੇ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਇਹ ਟੈਰਿਸ ਗਾਰਡਨਿੰਗ ਜਾਂ ਛੱਤਾਂ ਦੇ ਉੱਪਰ ਸਬਜ਼ੀਆਂ ਦੀ ਕਾਸ਼ਤ ਕਰਨਾ ਬਹੁਤ ਹੀ ਇੰਪੋਰਟੈਂਟ ਹੈ। ਈਵਨ ਫੁੱਲਾਂ ਦੀ ਖੇਤੀ ਵੀ ਹੁੰਦੀ ਹੈ, ਸਬਜ਼ੀਆਂ ਦੀ ਖੇਤੀ ਵੀ ਹੁੰਦੀ ਹੈ ਅਤੇ ਵੱਡੇ ਵੱਡੇ ਫਲਾਂ ਦੀ ਵੀ ਖੇਤੀ ਕੀਤੀ ਜਾਂਦੀ ਹੈ। ਪਰ ਜੇ ਆਪਾਂ ਆਪਣੇ ਛੋਟੇ ਘਰਾਂ ਦੀ ਗੱਲ ਕਰੀਏ ਜਾਂ ਛੱਤਾਂ ਦੀ ਗੱਲ ਕਰੀਏ ਤਾਂ ਉੱਥੇ ਸਬਜ਼ੀਆਂ ਬੜੇ ਹੀ ਕਹਿ ਲਓ ਕਿ ਵਧੀਆ ਪੱਧਰ 'ਤੇ ਲਗਾਈਆਂ ਜਾ ਸਕਦੀਆਂ, ਚੰਗੇ ਪੱਧਰ 'ਤੇ ਲਗਾਈਆਂ ਜਾ ਸਕਦੀਆਂ ਨੇ। ਸੋ ਸਬਜ਼ੀਆਂ ਦੇ ਨਾਲ ਜਿੱਦਾਂ ਦੇਖੋ ਤਾਪਮਾਨ ਵੱਧ ਰਿਹਾ ਹੈਗਾ, ਸੋ ਤਾਪਮਾਨ ਵਧਣ ਦੇ ਨਾਲ ਉਹ ਸਬਜ਼ੀਆਂ ਆਪਾਂ ਟੈਰਸ ਦੇ ਉੱਪਰ ਚੂਜ਼ ਕਰਨੀਆਂ ਨੇ ਜਿਹੜੀਆਂ ਕਿ ਉਸ ਤਾਪਮਾਨ ਨੂੰ ਸਹਿਣ ਕਰ ਸਕਣ, ਕਿਉਂਕਿ ਛੱਤਾਂ ਗਰਮ ਹੋਣਗੀਆਂ, ਆਪਣੇ ਅੰਦਰ ਠੰਡੇ ਹੁੰਦੇ ਨੇ ਜਾਂ ਆਪਣੇ ਗਾਰਡਨ ਠੰਡੇ ਹੁੰਦੇ ਆ, ਪਰ ਛੱਤਾਂ ਬਹੁਤ ਗਰਮ ਹੁੰਦੀਆਂ ਨੇ। ਸੋ ਉਹਨਾਂ ਦੇ ਉੱਪਰ ਉਹ ਇੱਕ ਤਾਂ ਸਬਜ਼ੀਆਂ ਦੀ ਚੋਣ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਸਬਜ਼ੀਆਂ ਅਸੀਂ ਲਗਾ ਸਕਦੇ ਹਾਂ ਛੱਤਾਂ ਦੇ ਉੱਪਰ, ਅਤੇ ਉਹਨਾਂ ਨੂੰ ਲਗਾਉਣ ਲਈ ਸਾਡੇ ਕੋਲ ਕੀ ਪ੍ਰਬੰਧ ਹੋਣਾ ਚਾਹੀਦਾ ਹੈ ਜਾਂ ਕਿਹੜੇ ਕਿਹੜੇ ਕੰਟੇਨਰਸ ਹੋਣੇ ਚਾਹੀਦੇ ਨੇ, ਇਹ ਬੜਾ ਹੀ ਵੱਡਾ ਮਹੱਤਵਪੂਰਨ ਸਵਾਲ ਹੈ। ਅਤੇ ਇਹਦੇ ਨਾਲ ਆਪਾਂ ਕਾਫੀ ਹੱਦ ਤੱਕ ਆਪਣੇ ਘਰ ਨੂੰ ਵੀ ਠੰਡਾ ਰੱਖ ਸਕਦੇ ਹਾਂ
0: ਜੀ।
1: ਹਾਂਜੀ
0: ਟੀਡਰ ਸਾਹਿਬ, ਇਹਦੇ ਵਿੱਚ ਇੱਕ ਅਹਿਮ ਸਵਾਲ ਇਹ ਹੈ ਕਿ ਅਸੀਂ ਜਦੋਂ ਖੇਤ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦੇ ਹਾਂ ਤਾਂ ਕੋਈ ਵੀ ਸਬਜ਼ੀ ਉਹਦੇ ਵਿੱਚ ਉਗਾ ਲੈਂਦੇ ਹਾਂ, ਪਰ ਟੈਰਿਸ ਗਾਰਡਨ ਵਾਸਤੇ ਮੈਨੂੰ ਲੱਗਦਾ ਹੈ ਕਿ ਸਬਜ਼ੀਆਂ ਦੀ ਚੋਣ ਕਰਨੀ ਪਵੇਗੀ।
1: ਹਾਂਜੀ, ਸਬਜ਼ੀਆਂ ਦੀ ਚੋਣ ਜਿੱਦਾਂ ਮੈਂ ਦੱਸਿਆ ਕਿ ਟੈਂਪਰੇਚਰ ਦੇ ਅਕੋਰਡਿੰਗ ਕਰਨੀ ਪਵੇਗੀ ਸਾਨੂੰ। ਅਤੇ ਸਭ ਤੋਂ ਦੇ ਵਧੀਆ ਮੈਂ ਗੱਲ ਕਰਾਂ ਜੇ, ਸੋ ਭਿੰਡੀ ਇੱਕ ਐਸੀ ਕਰੋਪ ਹੈ, ਐਸੀ ਫਸਲ ਹੈ, ਐਸੀ ਸਬਜ਼ੀ ਹੈ ਕਿ ਜਿਹੜੀ ਅਸੀਂ ਵੱਧ ਤਾਪਮਾਨ 'ਤੇ ਵੀ ਬੜੀ ਸੌਖੀ ਉਗਾ ਸਕਦੇ ਹਾਂ। ਸੋ ਜੇ ਭਿੰਡੀ ਦੀ ਆਪਾਂ ਕਾਸ਼ਤ ਆਪਣੀ ਟੈਰਿਸ ਉੱਪਰ ਕਰਨੀ ਹੈ ਜਾਂ ਛੱਤਾਂ 'ਤੇ ਕਰਨੀ ਹੈ ਤਾਂ ਬੜੀ ਸਕਸੈਸਫੁੱਲ ਹੋ ਜਾਵੇਗੀ, ਕਿਉਂਕਿ ਭਿੰਡੀ ਇੱਦਾਂ ਦੀ ਕਰੋਪ ਹੈ ਕਿ ਇੱਕ ਤਾਂ ਦੇਖੋ ਤੁੜਾਈਆਂ ਬਹੁਤ ਦਿੰਦੀ ਹੈ, ਮਤਲਬ ਤੁਸੀਂ ਫੁੱਲ ਜਲਦੀ ਆ ਜਾਂਦੇ, ਫੁੱਲ ਤੋਂ ਬਾਅਦ ਫਲ ਛੇਤੀ ਬਣ ਜਾਂਦਾ ਹੈ ਅਤੇ ਅਸੀਂ ਉਹਦੀਆਂ ਤੁੜਾਈਆਂ ਬਹੁਤ ਲੰਬੇ ਸਮੇਂ ਤੱਕ ਲੈ ਸਕਦੇ ਹਾਂ। ਅਤੇ ਦੂਜਾ ਹੈ ਕਿ ਅਸੀਂ ਜੇ ਉਹਦੇ ਵਾਸਤੇ ਵੀ ਰੂਟ ਉਹਦਾ ਸਿਸਟਮ ਜ਼ਿਆਦਾ ਦੂਰ ਤੱਕ ਨਹੀਂ ਜਾਂਦਾ, ਇਸ ਕਰਕੇ ਵੱਡੇ ਜਿਹੜੇ ਪੋਟ ਨੇ 10 ਤੋਂ 12 ਸੈਂਟੀਮੀਟਰ ਦੇ ਕਹਿ ਲਈਏ ਜਾਂ ਆਪਣੇ ਬੈਗਸ ਹੁੰਦੇ ਆ ਜਿਹੜੇ ਇੰਨੇ ਕੁ ਬੈਗ ਹੈਗੇ ਆਪਣੇ 10 ਤੋਂ 12 ਸੈਂਟੀਮੀਟਰ 15 ਸੈਂਟੀਮੀਟਰ, ਤਾਂ ਆਪਾਂ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਭਿੰਡੀ ਦੀ ਵਿਕਾਸ ਕਰ ਸਕਦੇ ਹਾਂ। ਦੂਸਰੀ ਜਿਹੜੀ ਇੰਪੋਰਟੈਂਟ ਕਰੋਪ ਹੈ ਜਾਂ ਫਸਲ ਹੈ ਉਹ ਆਪਾਂ ਲਗਾ ਸਕਦੇ ਹਾਂ ਜਿੱਦਾਂ ਕਿ ਆਪਣੇ ਕਰੇਲੇ ਨੇ। ਕਰੇਲੇ ਦੀਆਂ ਜਿਹੜੀਆਂ ਤੁਹਾਨੂੰ ਪਤਾ ਕਿ ਇਹ ਤਾਂ ਵੇਲਾਂ ਹੁੰਦੀਆਂ ਨੇ, ਸੋ ਵੇਲਾਂ ਛੱਤਾਂ ਦੇ ਉੱਪਰ ਚੜ੍ਹਨੀਆਂ ਜਾਂ ਆਪਣੀਆਂ ਕੰਧਾਂ ਦੇ ਨਾਲ ਸਪੋਰਟ ਦੇਣੀ, ਸੋ ਵੇਲਾਂ ਵੀ ਆਪਣੀਆਂ ਬਹੁਤ ਵਧੀਆ ਢੰਗ ਨਾਲ ਚੱਲ ਸਕਦੀਆਂ ਨੇ ਕਰੇਲੇ ਦੀਆਂ। ਅਤੇ ਕਰੇਲੇ ਦੀਆਂ ਵੇਲਾਂ ਦੀ ਜਿਹੜੀ ਹੈ ਆਪਾਂ ਨੂੰ ਪਾਣੀ ਵੀ ਘੱਟ ਦੇਣਾ ਪੈਂਦਾ ਆ, ਜਿਹੜੀਆਂ ਕਿ ਲੀਫੀ ਵੈਜੀਟੇਬਲਸ ਨੂੰ ਜ਼ਿਆਦਾ ਦੇਣਾ ਪੈਂਦਾ ਕਈ ਵਾਰੀ। ਸੋ ਕਰੇਲੇ ਦੀਆਂ ਵੇਲਾਂ ਜਾਂ ਕੋਈ ਵੀ ਵੇਲਾਂ ਵਾਲੀ ਜਿਹੜੀ ਫਸਲ ਹੈ ਉਹਨੂੰ ਅਸੀਂ ਪਾਣੀ ਨਿਯੰਤਰਣ ਦੇ ਕੇ ਥੋੜ੍ਹਾ ਦੇ ਕੇ ਲੰਬੇ ਸਮੇਂ ਤੱਕ ਇਹਨਾਂ ਦੀ ਆਪਾਂ ਫਸਲ ਲੈ ਸਕਦੇ ਹਾਂ
0: ਜੀ। ਅਤੇ ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਹਾਂ ਜਦੋਂ ਟੈਰਿਸ ਗਾਰਡਨ ਦੀ, ਤਾਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਬੜੇ ਤਰੀਕੇ ਨੇ, ਬੈਗਾਂ ਦੇ ਵਿੱਚ ਵੀ ਅਸੀਂ ਕਈ ਥਾਵਾਂ ਦੇ ਉੱਤੇ ਦੇਖਿਆ, ਜਾਂ ਇੱਕ ਨਿੱਕੀਆਂ ਨਿੱਕੀਆਂ ਹੌਦੀਆਂ ਬਣਾ ਲਈਆਂ, ਕਿਆਰੀਆਂ ਬਣਾ ਲਈਆਂ, ਮਤਲਬ ਜਿਵੇਂ ਆਪਾਂ ਖੁਰਲੀਆਂ ਮੱਝਾਂ ਗਾਵਾਂ ਵਾਸਤੇ ਬਣਾਉਂਦੇ ਸੀ ਤਾਂ ਉੱਦਾਂ ਦੀਆਂ ਖੇਲਾਂ ਵੀ ਬਣਾ ਲਈਆਂ ਜਿਹੜੀਆਂ ਛੱਤਾਂ ਦੇ ਉੱਤੇ, ਤਾਂ ਇਸ ਤੋਂ ਇਲਾਵਾ ਜਿਹੜੇ ਬੈਗ ਨੇ ਜਾਂ ਇਹ ਖੇਲਾਂ ਨੇ, ਇਹਨਾਂ ਦੀ ਬਣਤਰ ਕਿਹੋ ਜਿਹੀ ਹੋਣੀ ਚਾਹੀਦੀ ਹੈ? ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਹੈ ਕਿ ਕੁਝ ਸਬਜ਼ੀਆਂ ਅਜਿਹੀਆਂ ਨੇ ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਘੱਟ ਡੂੰਘੀਆਂ ਜਾਂਦੀਆਂ ਨੇ, ਪਰ ਕੁਝ ਸਬਜ਼ੀਆਂ ਅਜਿਹੀਆਂ ਵੀ ਹੋਣਗੀਆਂ ਜਿਹੜੀਆਂ ਜ਼ਿਆਦਾ ਡੂੰਘੀ ਜੜ੍ਹ ਤੱਕ ਜਾਂਦੀਆਂ ਨੇ, ਤਾਂ ਉਦੋਂ ਬੈਗ ਅਤੇ ਜਾਂ ਫਿਰ ਜਿਹੜੀਆਂ ਅਸੀਂ ਖੇਲਾਂ ਬਣਾਈਆਂ ਨੇ ਉਹਨਾਂ ਦੀ ਬਣਤਰ ਕਿੰਨੀ ਕੁ ਸਹੀ ਹੋਣੀ ਚਾਹੀਦੀ ਹੈ?
1: ਹਾਂਜੀ, ਇਹਦਾਂ ਵੀ ਟੈਰਿਸ ਗਾਰਡਨਿੰਗ ਜਿੱਥੇ ਵੀ ਅਸੀਂ ਕਰਨੀ ਆ ਛੱਤਾਂ ਦੇ ਉੱਪਰ, ਜਿੱਥੇ ਵੀ ਬਗੀਚੀ ਲਗਾਉਣੀ ਆ ਆਪਣੀ, ਉਸ ਦੇ ਵਿੱਚ ਸਾਡੇ ਕੋਲ ਬਹੁਤ ਤਰ੍ਹਾਂ ਦੇ ਕੰਟੇਨਰਸ ਜਾਂ ਪੋਲੀ ਬੈਗਸ ਮਿਲ ਜਾਂਦੇ ਆ। ਜੇ ਈਵਨ ਜੇ ਕੁਛ ਵੀ ਨਹੀਂ ਮਿਲਦਾ ਤਾਂ ਆਪਣੇ ਕੋਲ ਬੋਰੀਆਂ ਹੁੰਦੀਆਂ ਨੇ, ਦੇਖੋ ਬੋਰੀਆਂ ਜਿਹੜੀਆਂ ਬੋਰੀਆਂ ਆਪਣੀਆਂ ਪੋਲੀਥੀਨ ਵਾਲੀਆਂ ਬੋਰੀਆਂ ਹੁੰਦੀਆਂ ਨੇ, ਜਿਹੜੀਆਂ ਸਿੰਥੈਟਿਕ ਬੋਰੀਆਂ ਹੁੰਦੀਆਂ ਨੇ, ਉਹਨਾਂ ਨੂੰ ਵੀ ਅਸੀਂ ਵਰਤ ਸਕਦੇ ਹਾਂ ਆਪਣੀਆਂ ਸਬਜ਼ੀਆਂ ਲਗਾਉਣ ਵਾਸਤੇ। ਇੱਦਾਂ ਹੀ ਘਰਾਂ ਦੇ ਵਿੱਚ ਆਪਣੇ ਡਰੰਮ ਹੋਣ ਵੱਡੇ, ਬਾਲਟੀਆਂ ਹੋਣ ਵੱਡੀਆਂ, ਉਹਨਾਂ ਨੂੰ ਵੀ ਕੱਟ ਕੇ, ਜੇ ਵੱਡਾ ਡਰੰਮ ਹੈ ਤੁਹਾਡੇ ਕੋਲ ਉਹਨੂੰ ਕੱਟ ਕੇ, ਈਵਨ ਮੈਂ ਤਾਂ ਗੰਨੇ ਬੀਜੇ ਵੀ ਦੇਖੇ ਆ ਉਹਦੇ ਵਿੱਚ। ਸੋ ਇੱਦਾਂ ਦੀਆਂ ਆਪਾਂ ਜਿਹੜੇ ਕੰਟੇਨਰਸ ਨੇ ਜਿਹੜੇ ਫਾਲਤੂ ਪਏ ਆ ਉਹਨਾਂ ਨੂੰ ਵਰਤੋਂ 'ਚ ਲਿਆ ਕੇ ਆਪਣੀ ਬਗੀਚੀ ਤਿਆਰ ਕਰ ਸਕਦੇ ਹਾਂ। ਅਤੇ ਜੇ ਨਹੀਂ ਤਾਂ ਤੁਸੀਂ ਜਿਹੜੇ ਪੋਟ ਹੁੰਦੇ ਨੇ ਮਿੱਟੀ ਦੇ, ਤੁਹਾਡੇ ਗਮਲੇ ਨੇ ਚਾਹੇ ਸੀਮੈਂਟ ਦੇ ਗਮਲੇ ਨੇ, ਉਹਨਾਂ ਨੂੰ ਵੀ ਵਰਤ ਸਕਦੇ ਹਾਂ। ਜਾਂ ਜੇ ਕੁਛ ਵੀ ਹੈ ਨਹੀਂ ਤਾਂ ਪੋਲੀਥੀਨ ਬੈਗਸ ਜਿਹੜੇ ਵੱਡੇ, ਜਿਨ੍ਹਾਂ ਦੇ ਵਿੱਚ ਮਸ਼ਰੂਮ ਵੀ ਤਿਆਰ ਕਰਦੇ ਹਾਂ ਆਪਾਂ, ਘਰਾਂ ਦੇ ਵਿੱਚ ਆਪਣੇ ਵੱਡੇ ਵੱਡੇ ਬੈਗ ਹੁੰਦੇ ਨੇ ਪੋਲੀਥੀਨ ਬੈਗਸ ਹੁੰਦੇ ਨੇ, ਉਹਨਾਂ ਦੇ ਵਿੱਚ ਕੀ ਕਰਦੇ ਆ ਕਿ ਆਲੇ ਦੁਆਲੇ ਇੱਟਾਂ ਲਗਾ ਦਿਓ, ਉਹਨਾਂ ਨੂੰ ਇੱਟਾਂ ਖੜੀਆਂ ਕਰ ਦਿਓ, ਵਿੱਚ ਪੋਲੀਥੀਨ ਬੈਗ ਲਗਾ ਦਿਓ ਅਤੇ ਵਿੱਚ ਮਿੱਟੀ ਪਾ ਦਿਓ, ਅਤੇ ਉਹ ਇੱਕ ਹੁੰਦਾ ਵੀ ਪੋਲੀਥੀਨ ਬੈਗ ਤੁਹਾਡਾ ਬਚਿਆ ਰਹਿੰਦਾ ਹੈ ਬਹੁਤ ਦਿਨ ਤੱਕ, ਅਤੇ ਨਾਲ ਉਹ ਇੱਕ ਬਣਤਰ ਬਣੀ ਰਹਿੰਦੀ ਹੈ ਵੀ ਜਿਹਦੇ ਵਿੱਚ ਸਾਡੀ ਸਬਜ਼ੀ ਟਿੱਕੀ ਰਹਿੰਦੀ ਹੈ, ਹਿਲਦੀ ਨਹੀਂ, ਇੱਧਰ ਉੱਧਰ ਪਾਣੀ ਦੇਣ ਤੋਂ ਬਾਅਦ ਗਿਰਦੀ ਨਹੀਂ ਕਿਸੇ ਪਾਸੇ। ਸੋ ਉਹਨੂੰ ਵੀ ਵਰਤ ਸਕਦੇ ਹਾਂ। ਬਾਕੀ ਜਿੱਦਾਂ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਹੌਦੀਆਂ ਬਣਾ ਸਕਦੇ ਹਾਂ, ਸੀਮੈਂਟਡ ਬਣਾ ਸਕਦੇ ਹਾਂ, ਵੱਡੇ ਵੱਡੇ ਬੈੱਡ ਬਣਾ ਸਕਦੇ ਹਾਂ। ਸੋ ਜਿੱਦਾਂ ਦੀ ਫਸਲ ਆਪਾਂ ਲੈਣੀ ਚਾਹੀਏ ਓਡਾ ਵੱਡਾ ਬੈੱਡ ਜਾਂ ਓਡੀ ਵੱਡੀ ਕੰਟੇਨਰ ਆਪਾਂ ਰੱਖ ਸਕਦੇ ਹਾਂ ਉੱਥੇ, ਜਿੱਦਾਂ ਦੀ ਤੁਹਾਡੀ ਛੱਤ ਦੇ ਉੱਪਰ ਜਗ੍ਹਾ ਹੈ ਉਹਦੇ ਹਿਸਾਬ ਨਾਲ। ਅਸੀਂ ਜਿਹੜੀਆਂ ਡੀਪ ਰੂਟਡ ਵੈਜੀਟੇਬਲਸ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਕਹਿੰਦੇ ਹਾਂ ਕਿ ਜਿੱਦਾਂ ਸਰਦੀਆਂ ਦੀਆਂ ਮੂਲੀਆਂ ਨੇ, ਗਾਜਰਾਂ ਨੇ, ਸ਼ਲਗਮ ਨੇ ਜਾਂ ਹੋਰ, ਉਹਨਾਂ ਵਾਸਤੇ ਅਲੱਗ ਤਰ੍ਹਾਂ ਦੇ ਬੈਗ ਆਪਾਂ ਨੂੰ ਚਾਹੀਦੇ, ਪਰ ਗਰਮੀਆਂ ਦੀਆਂ ਸਬਜ਼ੀਆਂ ਸਾਰੀਆਂ ਸ਼ੈਲੋ ਰੂਟਡ ਨੇ, ਸੋ ਇਸ ਕਰਕੇ ਆਪਾਂ ਛੋਟੇ ਛੋਟੇ ਬੈਗ ਜਾਂ ਛੋਟੇ ਕੰਟੇਨਰਸ ਵੀ ਰੱਖ ਸਕਦੇ ਹਾਂ
0: ਜੀ। ਬਿਲਕੁਲ ਕਿਸਾਨ ਵੀਰੋ, ਤੁਸੀਂ ਲਾਹਾ ਜ਼ਰੂਰ ਲਿਆ ਕਰੋ, ਜਿੰਨੀ ਵੀ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਹਾਂ ਉਹਨੂੰ ਅਮਲ ਦੇ ਵਿੱਚ ਵੀ ਲਿਆਇਆ ਕਰੋ। ਵੈਸੇ ਤਾਂ ਤੁਸੀਂ ਖੁਦ ਬੜੇ ਸੂਝਵਾਨ ਹੋ ਕਿਉਂਕਿ ਤੁਹਾਡਾ ਆਪਣਾ ਕਿੱਤਾ ਹੈ ਖੇਤੀ ਦਾ, ਅਤੇ ਤੁਹਾਨੂੰ ਬਹੁਤ ਕੁਝ ਪਤਾ ਹੈ ਕਿ ਕਿਵੇਂ ਤੁਸੀਂ ਖਾਦਾਂ ਦਾ ਪ੍ਰਬੰਧਨ ਕਰਨਾ ਹੈ, ਕਿੰਨੀ ਕੁ ਸਿੰਚਾਈ ਕਰਨੀ ਹੈ, ਕਿਵੇਂ ਤੁਸੀਂ ਬੀਜ ਲਿਆਉਣਾ ਹੈ, ਬੀਜ ਦੀ ਸੋਧ ਕਿਵੇਂ ਕਰਨੀ ਹੈ, ਉਹ ਸਾਰਾ ਕੁਝ ਤੁਸੀਂ ਜਾਣਦੇ ਹੋ। ਅਤੇ ਅਸੀਂ ਵੀ ਲਗਾਤਾਰ ਆਪਣੇ ਪ੍ਰੋਗਰਾਮਾਂ ਰਾਹੀਂ, ਖਾਸ ਕਰ ਕਿਸਾਨਵਾਣੀ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਂਦੇ ਰਹਿੰਦੇ ਹਾਂ। ਅਤੇ ਅੱਜ ਜਿਹੜੀ ਗੱਲ ਚੱਲੀ ਆ ਆਪਣੀ ਸਬਜ਼ੀਆਂ ਦੀ ਸੰਭਾਲ ਦੀ, ਤਾਂ ਉਹਦੇ ਵਿੱਚ ਇੱਕ ਜਿਹੜੀ ਟੈਰਿਸ ਗਾਰਡਨ ਦੀ ਗੱਲ ਕੀਤੀ ਹੈ ਡਾਕਟਰ ਹਰਪ੍ਰੀਤ ਕੌਰ ਹੋਰਾਂ ਨੇ, ਮੈਨੂੰ ਲੱਗਦਾ ਕਿ ਉਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦਾ। ਇੱਕ ਤਾਂ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਉਹਦੇ ਨਾਲ ਛੱਤ ਵੀ ਜਿਹੜੀ ਆ ਤੁਹਾਡੀ ਉਹ ਠੰਡੀ ਰਹਿੰਦੀ ਹੈ, ਕਿਉਂਕਿ ਉੱਪਰਲੇ ਪਾਸੇ ਇੱਕ ਚਹਿਲ ਪਹਿਲ ਹੋ ਜਾਂਦੀ ਹੈ, ਗ੍ਰੀਨਰੀ ਹੋ ਜਾਂਦੀ ਹੈ, ਅਤੇ ਇੱਕ ਘਰ ਦੀ ਜਿਹੜੀ ਬਿਨਾਂ ਦਵਾਈਆਂ ਤੋਂ ਬਿਨਾਂ ਰੇਹਾਂ ਸਪਰੇਆਂ ਤੋਂ ਔਰਗੈਨਿਕ ਤਰੀਕੇ ਦੇ ਨਾਲ ਉਗਾਈ ਹੋਈ ਸਬਜ਼ੀ ਆ, ਉਹ ਤੁਹਾਡੇ ਜਦੋਂ ਰਸੋਈ ਦੇ ਵਿੱਚ ਜਾਂਦੀ ਆ ਫਿਰ ਥਾਲੀਆਂ ਤੱਕ ਜਾਂਦੀ ਆ, ਤਾਂ ਉਹਦੇ ਨਾਲ ਸਾਨੂੰ ਆਪ ਨੂੰ ਵੀ ਸਕੂਨ ਮਿਲਦਾ ਹੈ ਕਿ ਅਸੀਂ ਆਪਣੇ ਹੱਥੀਂ ਕਿਰਤ ਕਰਕੇ ਆਪਣੀ ਜਿਹੜੀ ਪੈਦਾਵਾਰ ਕਰਕੇ ਉਹ ਖਾ ਰਹੇ ਹਾਂ। ਅਤੇ ਬਾਕੀ ਜਿਹੜੀਆਂ ਮੌਸਮੀ ਸਬਜ਼ੀਆਂ ਨੇ ਉਹਨਾਂ ਬਾਰੇ ਤੁਸੀਂ ਕਦੇ ਵੀ ਖੇਤੀ ਮਾਹਰਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਕਿਸੇ ਵੀ ਵੇਲੇ ਤੁਸੀਂ ਨਜ਼ਦੀਕ ਤੁਹਾਡੇ ਜਿਹੜੇ ਖੇਤੀਬਾੜੀ ਵਿਭਾਗ ਨੇ ਜਾਂ ਫਾਰਮ ਸਲਾਹਕਾਰ ਕੇਂਦਰ ਨੇ ਉਹਨਾਂ ਦੇ ਨਾਲ ਜਾ ਕੇ ਸੰਪਰਕ ਕਰਿਆ ਕਰੋ, ਅਤੇ ਵੱਧ ਤੋਂ ਵੱਧ ਖੇਤੀ ਮੇਲਿਆਂ ਦੇ ਵਿੱਚ ਜਾਂ ਸੈਮੀਨਾਰਾਂ ਦੇ ਵਿੱਚ ਸ਼ਿਰਕਤ ਕਰਿਆ ਕਰੋ, ਜਿੱਥੇ ਤੁਹਾਨੂੰ ਨਵੀਂ ਤਕਨੀਕ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਬਾਰੇ ਉਹ ਤੁਹਾਨੂੰ ਜਾਣਕਾਰੀ ਦਿੰਦੇ ਨੇ। ਡਾਕਟਰ ਸਾਹਿਬ, ਤੁਸੀਂ ਜਾਂਦੇ ਜਾਂਦੇ ਕਿਸਾਨ ਵੀਰਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ?
1: ਹਾਂਜੀ, ਇਹ ਦੇਖੋ ਬੜੀ ਜਿੱਦਾਂ ਆਪਾਂ ਟੈਰਿਸ ਗਾਰਡਨਿੰਗ ਦੀ ਅੱਜ ਗੱਲ ਕੀਤੀ ਹੈ, ਸੋ ਇਹ ਬੜਾ ਵੱਡਾ ਇੰਪੈਕਟ ਹੈਗਾ ਆ ਜੇ ਸਾਰੇ ਇਹਨੂੰ ਵਰਤਣ ਲੱਗ ਜਾਣ ਤਾਂ। ਇੱਕ ਤਾਂ ਆਪਣਾ ਦੇਖੋ ਬਿੱਲ ਘੱਟ ਜਾਏਗਾ ਸਬਜ਼ੀਆਂ ਦਾ, ਜਿਹੜਾ ਆਪਾਂ ਹਰ ਵਾਰੀ ਹਰ ਮਹੀਨੇ ਜਾਂ ਹਰ ਹਫ਼ਤੇ ਆਪਾਂ ਯੂਜ਼ ਕਰਦੇ ਹਾਂ। ਦੂਜਾ, ਆਪਾਂ ਬਿਲਕੁਲ ਕੈਮੀਕਲ ਫ੍ਰੀ ਲੈ ਸਕਦੇ ਹਾਂ, ਸੋ ਇਹੀ ਮੇਰਾ ਸੁਝਾਅ ਹੈ ਜੀ ਫਾਰਮਰਸ ਨੂੰ।
0: ਜੀ ਡਾਕਟਰ ਸਾਹਿਬ, ਤੁਸੀਂ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਹਾਂਜੀ, ਧੰਨਵਾਦ ਜੀ, ਸ਼ੁਕਰੀਆ।
0: ਤੇ ਆਓ ਕਿਸਾਨ ਵੀਰੋ, ਸੁਣਦੇ ਹਾਂ ਹੁਣ ਇੱਕ ਪੰਜਾਬੀ ਗੀਤ।

ਕਿਸਾਨ ਵੀਰੋ, ਇਹ ਗੀਤ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ, ਅਤੇ ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ।
1: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
2: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
0: FM ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6 ਵੱਜ ਰਹੇ ਨੇ। ਆਓ ਸੁਣਦੇ ਹਾਂ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
3: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ।

ਹੁਣ ਤੋਂ ਕੁਝ ਦਿਨ ਮਗਰੋਂ ਤੁਸੀਂ ਸੁਣੋਗੇ ਦੇਸ਼ ਪਿਆਰ ਦੇ ਗੀਤ ਅਤੇ ਸ਼ਾਮੀ 6:30 ਵਜੇ ਹਾਜ਼ਰ ਹੋਵਾਂਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬ ਕਿਓਰ ਲੈ ਕੇ। ਸ਼ਾਮੀ ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ ਸ਼ਾਮੀ 7:10 'ਤੇ ਸੁਣਵਾਵਾਂਗੇ ਤੁਹਾਨੂੰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਖਾਸ ਪ੍ਰੋਗਰਾਮ।

ਰਾਤੀ 8:15 ਵਜੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਸ਼ਾਮ ਸੁਹਾਣੀ। ਇਸ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣਦੇ ਹੋ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਪੰਜਾਬੀ ਅਤੇ ਹਿੰਦੀ ਗੀਤਾਂ ਦਾ।

ਰਾਤੀ 8:15 ਦਾ ਸਮਾਂ ਰਹੇਗਾ ਪ੍ਰੋਗਰਾਮ ਵਿਰਾਸਤ ਦਾ। ਇਸ ਪ੍ਰੋਗਰਾਮ ਤਹਿਤ ਗੀਤਾਂ ਦੇ ਨਾਲ ਲਾਲ ਆਨੰਦ ਮਾਣਾਂਗੇ ਕੁਝ ਗੱਲਾਂ ਦਾ।

ਰਾਤੀ ਠੀਕ 10 ਵਜੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ ਤਹਿਤ ਤੁਹਾਨੂੰ ਸੁਣਵਾਈ ਜਾਂਦੇ ਨੇ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਪੰਜਾਬੀ ਗੀਤ ਅਤੇ ਪ੍ਰੋਗਰਾਮ ਰਜਨੀਗੰਧਾ ਤਹਿਤ ਪੇਸ਼ ਕਰਾਂਗੇ ਪੁਰਾਣੇ ਹਿੰਦੀ ਫਿਲਮੀ ਗੀਤ। ਸਮਾਂ ਰਹੇਗਾ ਰਾਤੀ 10:30 ਵਜੇ ਦਾ ਅਤੇ ਰਾਤੀ 11:10 'ਤੇ ਹੋਵੇਗੀ ਸਾਡੀ ਅੱਜ ਦੀ ਰਹਿੰਦੀ ਸਭਾ ਦੀ ਸਮਾਪਤੀ। ਇਹ ਸੀ ਸਾਡੀ ਅੱਜ ਦੀ ਰਹਿੰਦੀ ਸਭਾ 'ਚ ਪੇਸ਼ ਕੀਤੇ ਜਾਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz 'ਤੇ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਪਿਆਰ ਦੇ ਨਗਮੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz 'ਤੇ। ਇਸ ਵੇਲੇ ਸ਼ਾਮ ਦੇ 6:20 ਹੋਏ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਹਰ ਘਰ ਸੂਰਿਆ ਘਰ।
3: Come on boys, let's go practice.
4: ओए रुक यार, मेरे बैंक खाते विच गलत एंट्री दी प्रॉब्लम हो गई है।
3: ओए तो बैंक को शिकायत करना।
4: बैंक नु लिखे एक महीना हो गया है पर ओ गुगली ते गुगली सुट्टी जा रहा है। ता RBI दे बैंकिंग लोकपाल नु शिकायत कर।
5: रुक मैं समझाउना। जिवें क्रिकेट विच थर्ड अंपायर ओवें ही RBI दा बैंकिंग ओंबड्समैन। RBI कहंदा है जे बैंक तुहाडी शिकायत एक महीने विच नहीं सुलझाउंदा ता तुसी RBI दे कंप्लेंट मैनेजमेंट सिस्टम ते ऑनलाइन शिकायत कर सकदे हो। ए RBI दा सौखा तरीका है तुहाडी शिकायत सुलझाउण दा ते ओ वी मुफ्त। RBI कहंदा है जानकार बनो सचेत रहो।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਤ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰ ਵੱਲੋਂ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘਿਆਂ ਨੂੰ ਹੋਵੇਗਾ ਫਾਇਦਾ। ਪੰਜਾਬ 'ਚ ਵਿਸ਼ੇਸ਼ ਤੀਬਰ ਸੋਧ 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ। ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ SIR ਦੇ ਹਿੱਸੇ ਵਜੋਂ ਗਣਨਾ ਦਾ ਗੇੜ ਅੱਜ ਤੋਂ ਸ਼ੁਰੂ ਹੋਇਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ 'ਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦੇ ਮਾਮਲੇ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਆਯੁਸ਼ ਮੰਤਰਾਲੇ ਵੱਲੋਂ 12ਵੇਂ ਕੌਮਾਂਤਰੀ ਯੋਗ ਦਿਵਸ ਦੇ ਰਸਮੀ ਸਮਾਗਮਾਂ ਦੀ ਸ਼ੁਰੂਆਤ ਅਤੇ ਜਲੰਧਰ 'ਚ ਪਠਾਨਕੋਟ ਸੜਕ 'ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਮਾਂ ਧੀ ਸਮੇਤ ਇੱਕ ਪਰਿਵਾਰ ਦੇ 2 ਮੈਂਬਰਾਂ ਦੀ ਮੌਤ, ਦੂਜੀ ਧੀ ਗੰਭੀਰ ਜ਼ਖਮੀ। ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਵਚ ਇੱਕ ਸਵਦੇਸ਼ੀ ਤੌਰ ਤੇ ਵਿਕਸਿਤ ਆਟੋਮੈਟਿਕ ਰੇਲ ਗੱਡੀ ਸੁਰੱਖਿਆ ਪ੍ਰਣਾਲੀ ਹੈ। ਰੇਲਵੇ ਮੰਤਰਾਲੇ ਨੇ ਕਿਹੈ ਕਿ ਇਹ ਪ੍ਰਣਾਲੀ 811 ਕਿਲੋਮੀਟਰ ਮਾਰਗ ਤੇ ਸਥਾਪਿਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਵਿੱਚ ਅੰਬਾਲਾ ਡਿਵੀਜ਼ਨ ਦੇ ਅੰਬਾਲਾ ਛਾਉਣੀ, ਲੁਧਿਆਣਾ, ਕਾਲਕਾ, ਚੰਡੀਗੜ੍ਹ, ਨਿਊ ਮੋਰਿੰਡਾ ਸਾਹਨੇਵਾਲ, ਸਰਹੰਦ, ਦੌਲਤਪੁਰ ਚੌਕ, ਰਾਜਪੁਰਾ, ਬਠਿੰਡਾ, ਸ੍ਰੀਗੰਗਾਨਗਰ ਅਤੇ ਲੁਧਿਆਣਾ ਧੂਰੀ ਜਾਖਲ ਹਿੱਸੇ ਸ਼ਾਮਲ ਨੇ। ਇਹ ਮਾਰਗ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘੇ ਨੇ। ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਸੂਬੇ ਭਰ ਵਿੱਚ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ, ਜਿਸ ਵਿੱਚ ਬੂਥ ਲੈਵਲ ਅਫਸਰ BLOs ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਗਣਨਾ ਫਾਰਮ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਅਨੰਤਾ ਮਿੱਤਰਾ ਨੇ ਸੂਬਾ ਪੱਧਰੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਹੇਤੂਰੂ ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਕੀਤੀ। ਇਹ ਮੀਟਿੰਗ ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ SBS ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਕੀਤੀ ਗਈ। ਸ੍ਰੀਮਤੀ ਮਿੱਤਰਾ ਨੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨੂੰ ਸੂਬੇ ਦੇ ਚੋਣ ਤੰਤਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿੱਚ 5 ਡਿਵੀਜ਼ਨਾਂ ਅਤੇ ਜ਼ਿਲ੍ਹੇ ਦੇ 117 ਹਲਕੇ ਸ਼ਾਮਲ ਨੇ, ਜਿਨ੍ਹਾਂ ਵਿੱਚ ਕੁੱਲ 14,664 ਸਥਾਨਾਂ ਤੇ 24,453 ਪੋਲਿੰਗ ਸਟੇਸ਼ਨ ਨੇ। ਉਨ੍ਹਾਂ ਕਿਹਾ ਕਿ ਸੂਬੇ 'ਚ ਕੁੱਲ 85.82% ਵੋਟਿੰਗ ਮੈਪਿੰਗ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ, ਚੋਣ ਤਹਿਸੀਲਦਾਰਾਂ ਅਤੇ ਤਕਨੀਕੀ ਅਮਲੇ ਵਾਸਤੇ ਕਰਵਾਇਆ ਗਿਆ 3 ਰੋਜ਼ਾ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋ ਗਿਆ, ਜਦਕਿ BLOs ਅਤੇ BLO ਸੁਪਰਵਾਈਜ਼ਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰਗਤੀ ਅਧੀਨ ਹੈ। ਚੋਣ ਸਮੱਗਰੀ ਦੀ ਛਪਾਈ ਦਾ ਕੰਮ ਜਾਰੀ ਹੈ ਅਤੇ ਘਰ ਘਰ ਜਾ ਕੇ ਤਸਦੀਕ ਕਰਨ ਸਬੰਧੀ ਗੇਟ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਚੋਣ ਕਮਿਸ਼ਨਰ ਨੇ ਸਾਰੇ DOs ਨੂੰ ਵੋਟਰ ਸੂਚੀਆਂ 'ਚ ਦੀ ਸਟੀਕਤਾ, ਸੰਪੂਰਨਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਹਰੇਕ ਜ਼ਿਲ੍ਹੇ ਦੀ ਫੀਲਡ ਮਸ਼ੀਨਰੀ ਦੀਆਂ ਤਿਆਰੀਆਂ ਅਤੇ ਲਾਗੂਕਰਨ ਪ੍ਰੋਟੋਕਾਲ ਦੀ ਸਮੀਖਿਆ ਕੀਤੀ। ਡਿਪਟੀ ਚੋਣ ਕਮਿਸ਼ਨਰ ਪੰਜਾਬ ਦੇ 3 ਰੋਜ਼ਾ ਦੌਰੇ ਦੌਰਾਨ ਅਗਲੇ 2 ਦਿਨਾਂ 'ਚ ਹੋਰਨਾਂ ਜ਼ਿਲ੍ਹਿਆਂ ਨੂੰ ਵੀ ਕਵਰ ਕਰਨਗੇ। ਉਧਰ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੇ ਹਿੱਸੇ ਵਜੋਂ ਗਣਨਾ ਗੇੜ ਅੱਜ ਤੋਂ ਸ਼ੁਰੂ ਹੋ ਗਿਆ ਅਤੇ 14 ਜੁਲਾਈ ਤੱਕ ਜਾਰੀ ਰਹੇਗਾ। ਜਾਗਰੂਕਤਾ ਪੈਦਾ ਕਰਨ ਤੇ ਸੋਧ ਪ੍ਰਕਿਰਿਆ 'ਚ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਭਰ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ। ਅੱਜ 200 ਤੋਂ ਵੱਧ ਆਂਗਨਵਾੜੀ ਵਰਕਰਾਂ ਅਤੇ ਸਿਵਲ ਡਿਫੈਂਸ ਵਲੰਟੀਅਰਸ ਦੀ ਭਾਗੀਦਾਰੀ ਨਾਲ ਸੁਖਨਾ ਝੀਲ ਤੇ ਇੱਕ ਵਾਕਾਥੋਨ ਕਰਵਾਈ ਗਈ। ਭਾਗੀਦਾਰਾਂ ਨੇ SIR ਚੰਡੀਗੜ੍ਹ ਹੈ ਤਿਆਰ ਦਾ ਨਾਰਾ ਲਗਾਇਆ। ਵਲੰਟੀਅਰਸ ਨੇ ਲੋਕਾਂ ਨਾਲ ਗੱਲਬਾਤ ਕਰਕੇ SIR ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਸਾਰੇ ਯੋਗ ਨਾਗਰਿਕਾਂ ਨੂੰ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਤੇ ਇੱਕ ਪਾਰਦਰਸ਼ੀ, ਸਮਾਵੇਸ਼ੀ ਅਤੇ ਮਜ਼ਬੂਤ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਤੋਂ ਬਾਅਦ 8 ਸਾਲਾ ਬੱਚੀ ਦੀ ਮੌਤ ਹੋਣ ਦੀ ਘਟਨਾ ਦਾ ਆਪਣੇ ਪੱਧਰ ਤੇ ਨੋਟਿਸ ਲਿਆ। ਜ਼ਿਕਰਯੋਗ ਹੈ ਕਿ ਆਪਣੇ ਘਰ ਦੇ ਬਾਹਰ ਖੇਡਦਿਆਂ ਬੱਚੀ ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਸਥਾਨਕ ਲੋਕਾਂ ਨੇ ਉਸਨੂੰ ਬਚਾਇਆ ਅਤੇ ਚੰਡੀਗੜ੍ਹ ਦੇ PGI ਹਸਪਤਾਲ ਲੈ ਗਏ, ਪਰ ਰਸਤੇ ਵਿੱਚ ਉਸਦੀ ਮੌਤ ਹੋ ਗਈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ

0: ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਯੁਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ 'ਚ 12ਵੇਂ ਕੌਮਾਂਤਰੀ ਯੋਗ ਦਿਵਸ ਦੇ ਸ਼ਾਨਦਾਰ ਜਸ਼ਨ ਲਈ ਰਸਮੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਹੈ। ਆਯੁਸ਼ ਮੰਤਰੀ ਪ੍ਰਤਾਪ ਰਾਓ ਜਾਧਵ ਨੇ ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਦਸਿਆ ਕਿ ਮੁੱਖ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੋਲਕਾਤਾ ਦੇ ਰੈੱਡ ਰੋਡ 'ਤੇ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਮੌਕੇ 45 ਮਿੰਟ ਦਾ ਯੋਗ ਪ੍ਰੋਟੋਕਾਲ ਆਯੋਜਿਤ ਕੀਤਾ ਜਾਵੇਗਾ।
1: इस वर्ष देश भर में 100 प्रतिष्ठित एवं आइकॉनिक स्थलों पर IDY 2026 के विशेष आयोजन किए जा रहे हैं। यह पहल भारत की सांस्कृतिक विरासत, ऐतिहासिक धरोहरों और योग परंपरा को एक साथ जोड़ते हुए योग को एक व्यापक राष्ट्रीय उत्सव का स्वरूप प्रदान करेगी।
0: ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜੀ ਸਾਹਿਬ ਹੁਸੈਨੀਵਾਲਾ ਯਾਦਗਾਰ ਤੇ ਫਿਰੋਜ਼ਪੁਰ ਕਿਲੇ ਦੀਆਂ ਜੰਗੀ ਦੀਵਾਰਾਂ ਤੇ ਤਰਨ ਤਾਰਨ ਦੇ ਖੇਮਕਰਨ ਕਸਬੇ 'ਚ ਆਸਲ ਉਤਾਰ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ, ਜੋ ਕਿ ਪਾਕਿਸਤਾਨੀ ਟੈਂਕਾਂ ਦੇ ਕਬਰਿਸਤਾਨ ਵਜੋਂ ਮਸ਼ਹੂਰ ਨੇ। ਸਾਡੇ ਪੱਤਰਕਾਰ ਨੇ ਦਸਿਆ ਕਿ ਪੰਜਾਬ ਦੇ ਰਖਵਾਲਿਆਂ ਵਜੋਂ ਜਾਣੀ ਜਾਂਦੀ ਵਜਰ ਕੋਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਇਨ੍ਹਾਂ ਥਾਵਾਂ ਨੂੰ ਸ਼ੌਰਿਆ ਧਰੋਹਰ ਯਾਨੀ ਬਹਾਦਰੀ ਦੀ ਵਿਰਾਸਤ ਕਰਾਰ ਦਿੱਤਾ ਹੈ ਅਤੇ ਲੋਕਾਂ ਨੂੰ ਪੰਜਾਬ ਦੀ ਮਾਣ ਦੀ ਸਰਹੱਦ ਦੇਖਣ ਲਈ ਸੱਦਾ ਦਿੱਤਾ ਹੈ। ਇਨ੍ਹਾਂ ਸਾਰੀਆਂ ਥਾਵਾਂ ਦਾ ਇਤਿਹਾਸਕ ਮਹੱਤਵ ਹੈ, ਜੋ 1965 ਦੀ ਭਾਰਤ ਪਾਕਿਸਤਾਨ ਜੰਗ 'ਚ ਭਾਰਤੀ ਜਵਾਨਾਂ ਦੀ ਬਹਾਦਰੀ, 1897 'ਚ ਸਾਰਾਗੜੀ ਵਿੱਚ ਬ੍ਰਿਟਿਸ਼ ਭਾਰਤ ਸਿੱਖ ਸੈਨਿਕਾਂ ਅਤੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਭਾਰਤੀ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਦਾ ਵਰਣਨ ਕਰਦੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਘ ਲੋਕ ਸੇਵਾ ਕਮਿਸ਼ਨ UPSC ਪ੍ਰੀਖਿਆ 2025 ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਵਧਦੀ ਤਾਕਤ ਤੇ ਸੂਬੇ ਦੇ ਨੌਜਵਾਨਾਂ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀ ਹੈ। ਪ੍ਰੀਖਿਆਵਾਂ 'ਚ ਕੁੜੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਮਹਿਲਾ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਪ੍ਰਤੀਕ ਨੇ ਤੇ ਇਸ ਗੱਲ ਦਾ ਸਬੂਤ ਨੇ ਕਿ ਬਰਾਬਰ ਮੌਕੇ ਧੀਆਂ ਨੂੰ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਯੋਗ ਬਣਾਉਂਦੇ ਨੇ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਨਫਰੰਸ ਕੀਤੀ। ਉਨ੍ਹਾਂ ਗਊਧਨ ਦੀ ਸੰਭਾਲ ਤੇ ਸੁਰੱਖਿਆ ਸਬੰਧੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗਊਆਂ ਦੀ ਸੰਭਾਲ ਤੇ ਉਨ੍ਹਾਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਪਸ਼ੂਆਂ ਨੂੰ ਸੜਕਾਂ ਤੇ ਛੱਡਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪਿੰਡ ਘਣੀਵਾਲ ਵਿਖੇ ਖੇਤ ਬਚਾਓ ਅਭਿਆਨ ਤਹਿਤ ਅੱਜ ਇੱਕ ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਫਸਲ ਵਿਗਿਆਨ ਬਾਰੇ ਸਹਾਇਕ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਖੇਤੀ ਦੀ ਲਾਗਤ ਘਟਾਉਣ ਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਰੂੜੀ, ਫਸਲੀ ਰਹਿੰਦ ਖੂੰਹਦ, ਜੀਵਾਣੂ ਖਾਦਾਂ ਅਤੇ ਜੈਵਿਕ ਖਾਦ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੋਰਨਾਂ ਮਾਹਰਾਂ ਨੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਉੱਦਮੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮਿਸ਼ਨ ਕਲੀਨ ਤਹਿਤ ਬਠਿੰਡਾ ਨਗਰ ਨਿਗਮ ਦੀਆਂ ਟੀਮਾਂ ਨੇ ਅੱਜ ਸ਼ਹਿਰ ਦੇ ਵੱਖ ਵੱਖ ਪੰਪਿੰਗ ਸਟੇਸ਼ਨਾਂ ਤੇ ਲੱਗੀਆਂ ਮੋਟਰਾਂ ਦੀ ਜਾਂਚ ਤੇ ਮੁਰੰਮਤ ਕੀਤੀ। ਨਗਰ ਨਿਗਮ ਦੇ ਕਮਿਸ਼ਨਰ ਲਵਜੀਤ ਕਲਸੀ ਨੇ ਦਸਿਆ ਕਿ ਇਹ ਮੋਟਰਾਂ ਮੀਂਹ ਪੈਣ ਤੋਂ ਬਾਅਦ ਨੀਵੇਂ ਇਲਾਕਿਆਂ 'ਚ ਇਕੱਠੇ ਹੋਏ ਬਰਸਾਤੀ ਪਾਣੀ ਨੂੰ ਕੁਝ ਘੰਟਿਆਂ 'ਚ ਬਾਹਰ ਕੱਢ ਦਿੰਦੀਆਂ ਨੇ। ਕਮਿਸ਼ਨਰ ਨੇ ਦਸਿਆ ਕਿ ਟੀਮਾਂ ਵੱਲੋਂ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ। ਟੀਮਾਂ ਵੱਲੋਂ ਅਜੀਤ ਰੋਡ ਅਤੇ ਜਨਤਾ ਨਗਰ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਸੋਈ ਦੇ ਗਿੱਲੇ ਕੂੜੇ ਨੂੰ ਵੱਖ ਕਰਕੇ ਸਫਾਈ ਕਰਮਚਾਰੀਆਂ ਨੂੰ ਦੇਣ। ਇਸੇ ਦੌਰਾਨ ਏਮਜ਼ ਬਠਿੰਡਾ ਦੇ ਸਫਾਈ ਕਰਮਚਾਰੀਆਂ ਲਈ ਵੀ ਜਾਗਰੂਕਤਾ ਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ। ਜਲੰਧਰ ਵਿਖੇ ਪਠਾਨਕੋਟ ਸੜਕ ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਅਖੀਰੀ ਜਾਂਚ ਕਰ ਰਹੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰ ਵੱਲੋਂ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ। ਪੰਜਾਬ 'ਚ ਵਿਸ਼ੇਸ਼ ਤੀਬਰ ਸੋਧ 2026 ਤਹਿਤ ਘਰ ਘਰ ਗੰਨਾ 25 ਜੂਨ ਤੋਂ। ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ SIR ਦੇ ਹਿੱਸੇ ਵਜੋਂ ਗੰਨਾ ਦਾ ਗੇੜ ਅੱਜ ਤੋਂ ਸ਼ੁਰੂ ਹੋਇਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ 'ਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਤੇ ਜਲੰਧਰ 'ਚ ਪਠਾਨਕੋਟ ਸੜਕ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ, ਦੂਜੀ ਦੀ ਗੰਭੀਰ ਜ਼ਖਮੀ। ਤੇ ਇਸੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
2: दादू ये केड़ा पौधा है?
3: टेंजरीन, बहुत मिठा होता है, तोड़ी ना। हाँ, फ्री फॉरेन ट्रिप लिंक ते क्लिक करो, हुणे कर दा।
2: दादू रुको, लिंक ते क्लिक ना करना।
3: क्यों?
2: ये एसएमएस स्कैम है, क्लिक करोगे तो तुम्हारे बैंक डिटेल्स होंगे चोरी।
3: ओह थैंक्स गप्पू, बचा लिया। हाँ आले, तेरी समझदारी दा फल।
4: आरबीआई कहता है स्मार्ट बनो, कूल रहो।
5: FM बैंड 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਸ ਵੇਲੇ ਸ਼ਾਮ ਦੇ ਠੀਕ 6:30 ਹੋਏ ਨੇ। ਪੇਸ਼ ਕਰ ਰਹੇ ਹਾਂ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਵਗਿਓਰ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ ਅਤੇ ਮੇਰੇ ਨਾਲ ਲਈ
6: ਮਨਪ੍ਰੀਤ ਕੌਰ।
5: ਕੀ ਹਾਲ ਹੈ ਮਨਪ੍ਰੀਤ ਜੀ?
6: ਬਹੁਤ ਵਧੀਆ ਮੈਮ, ਤੁਸੀਂ ਸੁਣਾਓ
5: ਜੀ? ਬਹੁਤ ਵਧੀਆ, ਅਤੇ ਉਮੀਦ ਕਰਦੇ ਹਾਂ ਕਿ ਜਿਹੜੇ ਨੌਜਵਾਨ ਸਾਥੀ ਨੇ ਉਹ ਸਾਡੇ ਨਾਲ ਜੁੜ ਚੁੱਕੇ ਹੋਣਗੇ, ਅਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਮਨਪ੍ਰੀਤ ਜੀ, ਜਿਵੇਂ ਕਿ ਪ੍ਰੋਗਰਾਮ ਦੀ ਰਵਾਇਤ ਹੈ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਵਿਚਾਰ ਜਿਹੜਾ ਉਹ ਜ਼ਰੂਰ ਸਾਂਝਾ ਕਰਦੇ ਹਾਂ, ਤਾਂ ਅੱਜ ਦਾ ਵਿਚਾਰ ਤੁਸੀਂ ਲੈ ਕੇ ਆਏ ਹੋ।
6: ਹਾਂਜੀ, ਅਤੇ ਅੱਜ ਦਾ ਵਿਚਾਰ ਹੈ, ਬਜ਼ੁਰਗਾਂ ਦਾ ਤਜਰਬਾ ਉਹ ਰੋਸ਼ਨੀ ਹੈ ਜੋ ਜ਼ਿੰਦਗੀ ਦੇ ਔਖੇ ਰਾਹਾਂ ਨੂੰ ਆਸਾਨ ਬਣਾ ਦਿੰਦੀ ਹੈ।
5: ਬਿਲਕੁਲ, ਇਹ ਗੱਲ ਤੁਸੀਂ ਬਿਲਕੁਲ 16 ਨੇ ਸੱਚ ਕਹੀ ਕਿ ਜੋ ਵੀ ਸਾਨੂੰ ਤਜਰਬਾ ਸਾਡੇ ਵੱਡਿਆਂ ਤੋਂ ਮਿਲਦਾ ਉਹ ਸਾਡੇ ਲਈ ਅੱਗੇ ਰਾਹ ਦਿਖਾਉਣ ਵਾਲਾ ਹੁੰਦਾ ਹੈ। ਅਤੇ ਕਈ ਵਾਰੀ ਜਿਹੜੇ ਸਾਡੇ ਨੌਜਵਾਨ ਸਾਥੀ ਨੇ ਉਹਨਾਂ ਨੂੰ ਲੱਗਦਾ ਹੈ ਕਿ ਹਰ ਗੱਲ ਦੇ ਵਿੱਚ ਜਿਹੜੇ ਸਾਡੇ ਮਾਪੇ ਨੇ ਜਾਂ ਜੋ ਸਾਡੇ ਵੱਡੇ ਨੇ ਉਹ ਟੁੱਕ ਟਕਾਈ ਜ਼ਿਆਦਾ ਕਰਦੇ ਨੇ, ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ, ਬਲਕਿ ਉਹਨਾਂ ਦੇ ਤਜ਼ਰਬੇ ਤੋਂ ਅਸੀਂ ਸਿੱਖ ਸਕਦੇ ਹਾਂ, ਸੇਧ ਲੈ ਸਕਦੇ ਹਾਂ ਕਿ ਕੀ ਚੀਜ਼ ਸਾਡੇ ਲਈ ਚੰਗੀ ਹੈ।
6: ਹਾਂਜੀ, ਜਿਵੇਂ ਕਿ ਅਸੀਂ ਦੇਖਦੇ ਹਾਂ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਉਤਰਾਅ ਚੜਾਅ ਦੇਖੇ ਹੁੰਦੇ ਨੇ, ਉਹਨਾਂ ਦੇ ਤਜਰਬੇ ਸਾਨੂੰ ਉਹ ਸਭ ਸਿਖਾ ਦਿੰਦੇ ਨੇ ਜੋ ਸਾਨੂੰ ਕਿਤਾਬਾਂ ਵੀ ਨਹੀਂ ਦੱਸ ਸਕਦੀਆਂ। ਜਦੋਂ ਅਸੀਂ ਕਿਸੇ ਮੁਸ਼ਕਿਲ ਜਾਂ ਦੁਵਿਧਾ ਵਿੱਚ ਹੁੰਦੇ ਹਾਂ ਤਾਂ ਉਹਨਾਂ ਦੀ ਸਹੀ ਸਲਾਹ ਸਾਨੂੰ ਰਸਤਾ ਦਿਖਾਉਣ ਵਿੱਚ ਇੱਕ ਰੋਸ਼ਨੀ ਦਿੰਦੀ ਹੈ।
5: ਬਿਲਕੁਲ,
6: ਇਸ ਲਈ ਅਸੀਂ ਬਜ਼ੁਰਗਾਂ ਦੇ ਤਜਰਬੇ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਦੀ ਸਿਆਣਪ ਸਾਡੀ ਜ਼ਿੰਦਗੀ ਨੂੰ ਇੱਕ ਬਿਹਤਰ ਅਹਿਮ ਹਿੱਸਾ ਰੱਖਦੀ ਹੈ।
5: ਬਿਲਕੁਲ ਮਨਪ੍ਰੀਤ ਜੀ, ਵਿਚਾਰ ਤੁਸੀਂ ਬੜਾ ਸੋਹਣਾ ਜਿਹੜਾ ਸਾਂਝਾ ਕੀਤਾ ਸਾਡੇ ਨਾਲ, ਅਤੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਵਾ ਰਹੇ ਹਾਂ ਅਤੇ ਇਸ ਤੋਂ ਬਾਅਦ ਕੁਝ ਹੋਰ ਗੱਲਾਂ ਕਰਾਂਗੇ ਆਪਣੇ ਦੋਸਤਾਂ ਦੇ ਨਾਲ।

0: ਸਰੋਤਿਓ, ਅੱਜ ਜਿੱਦਾਂ ਅਸੀਂ ਜਾਣਦੇ ਹਾਂ, ਅੱਜ ਦਾ ਦਿਨ 15 ਜੂਨ ਨੂੰ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ, ਯਾਨੀ ਕਿ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ। ਇਹ ਦਿਨ ਇੱਕ ਅਹਿਮ ਗੱਲ ਯਾਦ ਕਰਾਉਂਦਾ ਹੈ ਕਿ ਜਿਨ੍ਹਾਂ ਹੱਥਾਂ ਨੇ ਸਾਨੂੰ ਤੁਰਨਾ ਸਿਖਾਇਆ, ਜਿਨ੍ਹਾਂ ਨੇ ਸਾਡੀਆਂ ਖੁਸ਼ੀਆਂ ਲਈ ਆਪਣੀਆਂ ਖੁਆਇਸ਼ਾਂ ਤੱਕ ਤਿਆਗ ਦਿੱਤੀਆਂ, ਉਹਨਾਂ ਹੱਥਾਂ ਨੂੰ ਅੱਜ ਸਾਡੀ ਲੋੜ ਹੈ।
1: ਬਿਲਕੁਲ, ਬਜ਼ੁਰਗ ਸਾਡੇ ਪਰਿਵਾਰ ਦੀਆਂ ਜੜ੍ਹਾਂ ਵਾਂਗ ਹੁੰਦੇ ਨੇ ਅਤੇ ਉਹਨਾਂ ਦਾ ਤਜ਼ਰਬਾ ਪਿਆਰ ਅਤੇ ਅਸੀਸਾਂ ਨਾਲ ਪਿਆਰ ਜਿਹੜਾ ਸਾਡਾ ਪਰਿਵਾਰ ਹੈ ਉਹ ਮਜ਼ਬੂਤ ਬਣਦਾ ਹੈ। ਸਾਡੇ ਘਰਾਂ ਦੇ ਵਿੱਚ ਦਾਦਾ ਦਾਦੀ, ਨਾਨਾ ਨਾਨੀ, ਉਹ ਅਣਜਾਣੇ ਦੇ ਵਿੱਚ ਹੀ ਕਈ ਗੱਲਾਂ ਬੱਚਿਆਂ ਨੂੰ ਆਪਣੀ ਕਹਾਣੀਆਂ ਦੇ ਨਾਲ ਜਾਂ ਆਪਣੀ ਬਾਤਾਂ ਦੇ ਨਾਲ ਇਹੋ ਜਿਹੀਆਂ ਸਿਖਾ ਦਿੰਦੇ ਨੇ ਜੋ ਕਿ ਅਸੀਂ ਉਹਨਾਂ ਨੂੰ ਇੱਕ ਕਲਾਸਰੂਮ ਸਟੱਡੀ ਦੇ ਵਿੱਚ ਨਹੀਂ ਦੇ ਸਕਦੇ। ਤਾਂ ਮੈਨੂੰ ਲੱਗਦਾ ਹੈ ਕਿ ਬਜ਼ੁਰਗਾਂ ਦਾ ਖਿਆਲ ਰੱਖਣਾ, ਉਹਨਾਂ ਦੇ ਤਜ਼ਰਬੇ ਨੂੰ ਯੂਜ਼ ਕਰਨਾ ਅਤੇ ਉਹਨਾਂ ਦੀ ਗੱਲਾਂ ਸੁਣਨਾ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਅੱਜ ਕੱਲ੍ਹ ਜਿਹੜੀ ਮੋਰਲ ਵੈਲਿਊਜ਼ ਹੈ, ਨੈਤਿਕ ਕਦਰਾਂ ਕੀਮਤਾਂ ਨੇ, ਉਹ ਥੋੜ੍ਹੀ ਘੱਟਦੀਆਂ ਜਾ ਰਹੀਆਂ ਨੇ। ਤਾਂ ਉਹਨਾਂ ਦਾ ਇੱਕ ਜੋ ਕਾਰਨ ਹੈ ਉਹ ਇਹ ਵੀ ਹੋ ਸਕਦਾ ਕਿ ਇਕਹਿਰੇ ਪਰਿਵਾਰ ਬਣਦੇ ਜਾ ਰਹੇ ਨੇ।
0: ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਅੱਜ ਕੱਲ੍ਹ ਅਸੀਂ ਆਮ ਹੀ ਦੇਖਦੇ ਹਾਂ ਕਿ ਲੋਕ ਅੱਜ ਕੱਲ੍ਹ ਜੁਆਇੰਟ ਫੈਮਿਲੀ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ ਉਹ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦੀ ਹੈ।
1: ਬਿਲਕੁਲ ਮਨਪ੍ਰੀਤ ਜੀ, ਕਈ ਵਾਰੀ ਇਹ ਵੀ ਹੋ ਜਾਂਦਾ ਕਿ ਨੌਕਰੀਆਂ ਘਰ ਤੋਂ ਬਾਹਰ ਜਾਂ ਘਰ ਤੋਂ ਦੂਰ ਹੋ ਜਾਂਦੀਆਂ ਨੇ, ਅਤੇ ਜਿਸ ਦੇ ਕਰਕੇ ਕਿ ਕਈ ਜਿਹੜੇ ਪਰਿਵਾਰ ਨੇ, ਇਕਹਿਰੇ ਪਰਿਵਾਰ ਨੇ, ਉਹਨਾਂ ਦੇ ਨਾਲ ਦਾਦਾ ਦਾਦੀ ਜਾਂ ਨਾਨਾ ਨਾਨੀ ਕੋਲ ਨਹੀਂ ਹੁੰਦੇ। ਤਾਂ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡੀ ਖਾਮੀ ਹੈ। ਜਦੋਂ ਸਾਡੇ ਨਾਲ ਸਾਡੇ ਬਜ਼ੁਰਗ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਇੱਕ ਜੋ ਇਮੋਸ਼ਨਲ ਸਪੋਰਟ ਸਾਡੇ ਨਾਲ ਹਮੇਸ਼ਾ ਇੱਕ ਬਣੀ ਰਹਿੰਦੀ ਹੈ, ਅਤੇ ਉਹਨਾਂ ਦੇ ਲਈ ਵੀ ਇੱਕ ਸਹਾਰਾ ਹੁੰਦਾ ਹੈ ਕਿ ਬੱਚੇ ਉਹਨਾਂ ਦੇ ਕੋਲ ਸ਼ਾਮ ਨੂੰ ਇਕੱਠੇ ਹੁੰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਅਤੇ ਉਹਨਾਂ ਦਾ ਵੀ ਦਿਲ ਲੱਗਿਆ ਰਹਿੰਦਾ।
0: ਖੁਸ਼ੀ ਦੀ ਗੱਲ ਇਹ ਵੀ ਹੈ ਕਿ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਮਾਣ ਸਤਿਕਾਰ, ਉਹਨਾਂ ਦਾ ਧਿਆਨ ਰੱਖਣਾ, ਉਹਨਾਂ ਨੂੰ, ਜਿਵੇਂ ਤੁਸੀਂ ਗੱਲ ਕਰੀਏ ਕਿ ਆਪਾਂ ਦੂਰ ਨੌਕਰੀਆਂ ਲੱਗ ਗਈਆਂ ਨੇ ਅੱਜ ਕੱਲ੍ਹ ਬੱਚਿਆਂ ਦੀਆਂ, ਤਾਂ ਉਹ ਨਾਲ ਵੀ ਲੈ ਜਾਂਦੇ ਨੇ ਉਸ ਜਗ੍ਹਾ 'ਤੇ, ਆਪਣੇ ਪੇਰੈਂਟਸ ਨੂੰ ਨਾਲ ਲੈ ਜਾਂਦੇ ਨੇ, ਉਹਨਾਂ ਦੀ ਸਲਾਹ ਨੂੰ ਉਹ ਉਨੀ ਹੀ ਅਹਿਮੀਅਤ ਦਿੰਦੇ ਨੇ। ਅਸਲ 'ਚ ਉਹੀ ਗੱਲ ਹੈ ਨਾ, ਬਜ਼ੁਰਗਾਂ ਦਾ ਤਜਰਬਾ ਪਿਆਰ ਵਿੱਚ ਇੱਕ ਅਨਮੋਲ ਚੀਜ਼ ਬਣ ਜਾਂਦਾ ਹੈ, ਜਿੱਦਾਂ ਆਪਾਂ ਕਹਿ ਦਈਏ।
1: ਬਿਲਕੁਲ, ਇਹ ਗੱਲ ਬਿਲਕੁਲ ਸੱਚ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ, ਕਿਹਾ ਜਾਂਦਾ ਹੈ ਕਿ ਉਹ ਘਰ ਦਾ ਤਾਲਾ ਹੁੰਦੇ ਨੇ, ਅਤੇ ਜਦੋਂ ਉਹ ਘਰ ਦੇ ਵਿੱਚ ਮੌਜੂਦ ਨੇ ਤਾਂ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬਹੁਤ ਸਾਰੀ ਸਾਨੂੰ ਜਿਹੜੀ ਮੋਰਲ ਸਪੋਰਟ ਹੈ, ਉਹਨਾਂ ਤੋਂ ਇਮੋਸ਼ਨਲ ਸਪੋਰਟ ਆ, ਹਮੇਸ਼ਾ ਹੀ ਮਿਲਦੀ ਰਹਿੰਦੀ ਹੈ, ਅਤੇ ਬੱਚਿਆਂ ਨੂੰ ਜਾਣੇ ਅਣਜਾਣੇ ਇਹੋ ਜਿਹੀ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਜੋ ਕਿ ਮਾਂ ਬਾਪ ਦੇ ਲਈ ਸਿਖਾਉਣਾ, ਖਾਸ ਤੌਰ 'ਤੇ ਅੱਜ ਦੀ ਬਿਜ਼ੀ ਲਾਈਫ ਦੇ ਵਿੱਚ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਦੋਨੋਂ ਹੀ ਮਾਤਾ ਅਤੇ ਪਿਤਾ ਦੋਨੋਂ ਹੀ ਨੌਕਰੀਆਂ ਵਾਲੇ ਹੁੰਦੇ ਨੇ, ਅਤੇ ਬੱਚੇ ਵੀ ਘਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਸਕੂਲ ਟਾਈਮ ਤੋਂ ਬਾਅਦ ਆ ਕੇ ਇਕੱਲੇ ਮਹਿਸੂਸ ਕਰਦੇ ਨੇ, ਤਾਂ ਉਹਨਾਂ ਦਾ ਇਕੱਲਾਪਣ ਵੀ ਖਤਮ ਹੋ ਜਾਂਦਾ, ਅਤੇ ਨਾਲ ਦੇ ਨਾਲ ਬਜ਼ੁਰਗਾਂ ਨੂੰ ਵੀ ਇੱਕ ਟਾਈਮ, ਕੁਆਲਿਟੀ ਟਾਈਮ

0: ਸਪੈਂਡ ਕਰਨ ਦੇ ਲਈ ਉਹਨਾਂ ਦੇ ਕੋਲ ਇੱਕ ਸਹਾਰਾ ਬਣ ਜਾਂਦਾ ਹੈ।
1: ਜੀ ਬਿਲਕੁਲ ਸਹੀ ਕਿਹਾ ਤੁਸੀਂ। ਅਸਲ 'ਚ ਆਪਾਂ ਇਹ ਗੱਲ ਕਰੀਏ ਕਿ ਬਜ਼ੁਰਗਾਂ ਨੂੰ ਮਹਿੰਗੇ ਤੋਹਫ਼ਿਆਂ ਦੀ ਲੋੜ ਨਹੀਂ, ਸਗੋਂ ਕਿ ਆਪਣੇਪਨ ਦੀ ਲੋੜ ਹੁੰਦੀ ਹੈ।
0: ਬਿਲਕੁਲ,
1: ਉਹ ਇੱਜ਼ਤ ਪਾਲਦੇ ਨੇ, ਉਹਨਾਂ ਨੂੰ ਕੁਝ ਉਹੋ ਜਿਹੇ ਪਲ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਨਾਲ ਉਹਨਾਂ ਦਾ ਪਰਿਵਾਰ ਹੋਵੇ, ਜੋ ਉਹਨਾਂ ਨਾਲ ਬੈਠ ਕੇ ਗੱਲਾਂ ਕਰ ਸਕਣ, ਉਹਨਾਂ ਦੀਆਂ ਗੱਲਾਂ ਸੁਣਨ, ਪੁਰਾਣੀਆਂ ਬੀਤੀਆਂ ਉਹਨਾਂ ਦੀਆਂ ਆਪ ਬੀਤੀਆਂ ਸੁਣਨ, ਉਹਨਾਂ ਦਾ ਹਾਲ ਚਾਲ ਪੁੱਛਣ। ਇਹਨਾਂ ਨਾਲ ਹੀ ਬਜ਼ੁਰਗਾਂ ਦੇ ਚਿਹਰੇ 'ਤੇ ਇੱਕ ਮੁਸਕਾਨ ਆ ਜਾਂਦੀ ਹੈ। ਇੱਕ ਗੱਲ ਕਰਕੇ ਮੰਨ ਕੇ ਚੱਲੀਏ ਕਿ ਉਹਨਾਂ ਦੀ ਸਿਹਤ ਵੀ ਇਹਦੇ ਨਾਲ ਠੀਕ ਹੋ ਜਾਂਦੀ ਹੈ। ਉਹ ਜਿਵੇਂ ਉਹਨਾਂ ਦਾ ਮਨ ਖੁਸ਼ ਰਹਿੰਦਾ ਹੈ, ਉਹਨਾਂ ਦੀ ਸਿਹਤ ਵੀ ਉੱਦਾਂ ਹੀ ਠੀਕ ਰਹਿੰਦੀ ਹੈ।
0: ਬਿਲਕੁਲ, ਜਿਹੜੇ ਇਹ ਦਿਨ ਮਿੱਥੇ ਗਏ ਨੇ ਇਹ ਸਿਰਫ ਅਵੇਅਰਨੈਸ ਫੈਲਾਉਣ ਦੇ ਲਈ ਨਹੀਂ ਕਿ ਅਸੀਂ ਇਹਨਾਂ ਚੀਜ਼ਾਂ ਦਾ ਮਹੱਤਵ ਸਮਝੀਏ। ਇਹ ਸਿਰਫ ਗੱਲ ਅਸੀਂ ਇਸ ਕਰਕੇ ਨਹੀਂ ਕਰ ਰਹੇ ਕਿ ਅੱਜ ਦੇ ਹੀ ਦਿਨ ਅਸੀਂ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਣਾ ਹੈ ਜਾਂ ਇੱਕ ਮਹੀਨੇ ਤੱਕ ਜਾਂ ਇੱਕ ਹਫ਼ਤੇ ਤੱਕ, ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜ਼ਰੂਰਤ ਹੈ।
1: ਅਤੇ ਸਾਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜ਼ਰੂਰਤ ਹੈ, ਉਹਨਾਂ ਨੂੰ ਇਕੱਲਾਪਣ ਨਾ ਮਹਿਸੂਸ ਕਰਾਇਆ ਜਾਵੇ, ਉਹਨਾਂ ਨੂੰ ਉਹੀ ਪਿਆਰ ਅਤੇ ਸਤਿਕਾਰ ਦਿੱਤਾ ਜਾਵੇ ਜਿਨ੍ਹਾਂ ਦੇ ਉਹ ਸੱਚੇ ਹੱਕਦਾਰ ਨੇ।
0: ਬਿਲਕੁਲ।

0: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 48, 98880828048।
1: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਵਿਪਕਿਓਰ ਦਾ।
2: ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤੀ ਸਿਨੇਮਾ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸੁਰੱਈਆ, ਜਿਨ੍ਹਾਂ ਦਾ ਜਨਮ 15 ਜੂਨ 1929 ਲਾਹੌਰ ਵਿੱਚ ਹੋਇਆ ਸੀ। ਸੁਰੱਈਆ ਉਸ ਦੌਰ ਦੀ ਸਭ ਤੋਂ ਪ੍ਰਸਿੱਧ ਕਲਾਕਾਰਾਂ ਵਿੱਚੋਂ ਸੀ। ਉਹਨਾਂ ਦੀ ਸੁਰੀਲੀ ਆਵਾਜ਼ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨੇ ਲੱਖਾਂ ਦਿਲਾਂ ਨੂੰ ਛੂ ਲਿਆ ਸੀ। ਉਹਨਾਂ ਕਹਿ ਸਕਦੇ ਹਾਂ ਕਿ ਲੱਖਾਂ ਦਿਲਾਂ ਵਿੱਚ ਇੱਕ ਥਾਂ ਬਣਾ ਲਈ ਸੀਗੀ। ਉਹਨਾਂ ਦੀ ਇਹ ਲੋਕਪ੍ਰਿਯਤਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸੀ। ਉਹ ਸਿਰਫ ਇੱਕ ਅਦਾਕਾਰਾ ਹੀ ਨਹੀਂ, ਸਗੋਂ ਆਪਣੀਆਂ ਖੁਦ ਦੀਆਂ ਫਿਲਮਾਂ ਵਿੱਚ ਗਾਣਾ ਗਾਉਣ ਵਾਲੀ ਇੱਕ ਕਲਾਕਾਰ ਸੀ।
3: ਬਿਲਕੁਲ ਮਨਪ੍ਰੀਤ ਜੀ, ਬਹੁਤ ਸਾਰੇ ਲੋਕ ਤਾਂ ਵੈਸੇ ਜਾਣਦੇ ਨੇ ਕਿ ਉਸ ਸਮੇਂ ਉਹਨਾਂ ਐਕਟਰੈਸ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਸੀ ਕਿ ਜਿਨ੍ਹਾਂ ਦੀ ਐਕਟਿੰਗ ਤਾਂ ਵਧੀਆ ਹੁੰਦੀ ਹੀ ਸੀ ਅਤੇ ਨਾਲ ਦੇ ਨਾਲ ਉਹਨਾਂ ਦੀ ਆਵਾਜ਼ ਵੀ ਵਧੀਆ ਹੁੰਦੀ ਸੀ ਤਾਂ ਕਿ ਉਹ ਆਪਣੇ ਗੀਤ ਆਪ ਗਾ ਸਕਣ।
2: ਇਸ ਦੇ ਨਾਲ ਹੀ ਉਹਨਾਂ ਦੇ ਕਈ ਗਾਣੇ ਫੇਮਸ, ਜਿਵੇਂ ਕਿ ਮੁਰਲੀ ਵਾਲੇ ਮੁਰਲੀ ਬਜਾ ਫਿਲਮ ਦਿਲ ਲਗੀ ਦਾ ਗੀਤ ਸੀ, ਅਤੇ ਉਹ ਤੇਰੇ ਨੈਨੋ ਨੇ ਚੋਰੀ ਕੀਆ ਫਿਲਮ, ਪਿਆਰ ਕੀ ਜੀਤ ਗੀਤ, ਇਹਨਾਂ ਦੇ ਬਹੁਤ ਫੇਮਸ ਹੋਏ। ਜਿਨ੍ਹਾਂ ਨੇ ਇਹ ਗੀਤ ਨੇ ਉਹਨਾਂ ਦੇ ਦਿਲਾਂ, ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ।
3: ਬਿਲਕੁਲ, ਕਿਸੇ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਫੇਮਸ ਪਰਸਨੈਲਿਟੀ ਦੀ ਤਾਂ ਹਮੇਸ਼ਾ ਹੀ ਸਾਨੂੰ ਇੱਕ ਗੱਲ ਜਿਹੜੀ ਹੈ ਯਾਦ ਆਉਂਦੀ ਹੈ ਕਿ ਹਮੇਸ਼ਾ ਸਾਨੂੰ ਉਹਨਾਂ ਦੀ ਜਿਹੜੀ ਉਚਾਈ ਹੈ ਉਹ ਦਿਖਾਈ ਦਿੰਦੀ ਹੈ, ਪਰ ਉਹਨਾਂ ਨੇ ਉਸ ਦੇ ਵਿੱਚ ਕਿੰਨੀ ਮਿਹਨਤ ਅਤੇ ਕਿੰਨੀ ਲਗਨ ਦੇ ਨਾਲ ਕੰਮ ਕੀਤਾ ਇਹ ਸਾਨੂੰ ਨਜ਼ਰ ਨਹੀਂ ਆਉਂਦਾ। ਸਾਨੂੰ ਸਿਰਫ ਲੱਗਦਾ ਹੈ ਕਿ ਉਹ ਇੱਕ ਉੱਚੇ ਅਹੁਦੇ ਦੇ ਉੱਤੇ ਪਹੁੰਚੇ ਅਤੇ ਉਹਨਾਂ ਨੇ ਉਹ ਕਾਮਯਾਬੀ ਨੂੰ ਹਾਸਲ ਕੀਤਾ, ਪਰ ਇਸ ਸਭ ਨੂੰ ਹਾਸਲ ਕਰਨ ਦੇ ਲਈ ਉਹਨਾਂ ਦੀ ਬਹੁਤ ਸਾਰੀ ਜਿਹੜੀ ਲਗਨ ਹੈ, ਉਹਨਾਂ ਦੀ ਐਫਰਟਸ ਜਿਹੜੇ ਨੇ, ਕੋਸ਼ਿਸ਼ਾਂ ਨੇ, ਉਹ ਕਿੰਨੀ ਜ਼ਿਆਦਾ ਲੱਗੀ ਸੀ, ਤਾਂ ਇਹ ਸਾਨੂੰ ਉਹਨਾਂ ਦੀ ਲਾਈਫ ਤੋਂ ਸਿੱਖਣ ਦੀ ਲੋੜ ਹੈ।
2: ਹਾਂਜੀ, ਸੁਰੱਈਆ ਉਹੀ ਅਸੀਂ ਗੱਲ ਕਰਦੇ ਹਾਂ ਕਿ ਸੁਰੱਈਆ ਦੀ ਜ਼ਿੰਦਗੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਬਲ 'ਤੇ ਇਨਸਾਨ ਕਿੰਨੀਆਂ ਉੱਚੀਆਂ ਬੁਲੰਦੀਆਂ ਤੱਕ ਪਹੁੰਚ ਸਕਦਾ ਹੈ।

0: ਹੈ, ਬੱਚੇ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਨੇ ਤੇ ਇਹਨਾਂ ਦਾ ਸੁਭਾਅ ਬੜਾ ਚਿੜਚਿੜਾ ਬਣ ਗਿਆ ਹੈ। ਹਾਲਾਂਕਿ ਵੱਡਿਆਂ ਨਾਲ ਗੱਲ ਕਰਨਾ, ਆਪਣੇ ਘਰ ਦੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਬਜਾਏ ਇਹਨਾਂ ਨੂੰ ਲੱਗਦਾ ਹੈ ਕਿ ਇਹ ਸਾਡਾ ਟਾਈਮ ਵੇਸਟ ਕਰ ਰਹੇ ਨੇ। ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਫਰੈਂਡਸ ਨੇ ਉਹੀ ਸਾਡੇ ਰੀਅਲ ਫਰੈਂਡਸ ਨੇ, ਉਹੀ ਸਾਨੂੰ ਸਪੋਰਟ ਕਰਦੇ ਨੇ ਤੇ ਸਾਡੇ ਘਰ ਦੇ ਤਾਂ ਸਾਨੂੰ ਸਮਝ ਹੀ ਨਹੀਂ ਪਾ ਰਹੇ। ਜੋ ਅਸੀਂ ਰੀਅਲ ਲਾਈਫ ਦੇਖ ਰਹੇ ਹਾਂ ਰੀਅਲ ਲਾਈਫ ਤੇ, ਉਹ ਅਸਲ 'ਚ ਸੱਚ ਨਹੀਂ ਹੁੰਦਾ।
1: ਬਿਲਕੁਲ ਸਹੀ ਕਿਹਾ ਮਨਪ੍ਰੀਤ, ਇਹੀ ਜਿਹੜਾ ਫਰਕ ਆ ਸਾਨੂੰ ਰੀਲ ਦਾ ਅਤੇ ਰੀਅਲ ਲਾਈਫ ਦਾ, ਉਹ ਸਾਨੂੰ ਸਮਝਣਾ ਪੈਣਾ। ਅਤੇ ਇਹ ਜਿਹੜੇ ਸੋਸ਼ਲ ਮੀਡੀਆ ਹੈ, ਇਸ ਦੇ ਜਿਹੜੇ ਨੈਗੇਟਿਵ ਇੰਪੈਕਟਸ ਨੇ, ਨੈਗੇਟਿਵ ਪ੍ਰਭਾਵ ਨੇ, ਉਹਨਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ। ਅਤੇ ਮੇਰੇ ਕੋਲ ਨੌਜਵਾਨ ਸਾਥੀਆਂ ਦੇ ਲਈ ਇੱਕ ਜ਼ਰੂਰੀ ਸੂਚਨਾ ਵੀ ਹੈਗੀ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਲੇਰਕੋਟਲਾ ਜ਼ਿਲ੍ਹੇ ਦੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਕਾਰੋਬਾਰ ਬਿਊਰੋ ਮਲੇਰਕੋਟਲਾ ਵੱਲੋਂ 24 ਜੂਨ ਦਿਨ ਬੁੱਧਵਾਰ ਨੂੰ ਸਵੇਰੇ 7:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸਰਕਾਰੀ ITI ਲੜਕੀਆਂ ਦੀ ਵਿਖੇ ਮੈਗਾ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਨੌਜਵਾਨਾਂ ਨੂੰ ਵੱਖ ਵੱਖ ਖੇਤਰਾਂ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਸਿੱਧੇ ਤੌਰ 'ਤੇ ਜੁੜਨ ਦਾ ਮੌਕਾ ਮਿਲੇਗਾ। ਅਤੇ ਉਮੀਦਵਾਰ ਆਪਣੀ ਚੋਣ ਦੇ ਲਈ ਇੰਟਰਵਿਊ ਜਿਹੜੀ ਕੰਪਨੀਆਂ ਨੇ ਉਹ ਇੰਟਰਵਿਊ ਕਰਨਗੀਆਂ। ਜ਼ਿਲ੍ਹੇ ਦੇ ਵੱਧ ਤੋਂ ਵੱਧ ਯੋਗ ਨੌਜਵਾਨਾਂ ਨੂੰ ਇਸ ਮੈਗਾ ਰੁਜ਼ਗਾਰ ਮੇਲੇ ਦਾ ਲਾਭ ਉਠਾਉਣ ਲਈ ਅਪੀਲ ਕੀਤੀ ਜਾਂਦੀ ਹੈ। ਅਤੇ ਪ੍ਰਾਰਥੀਆਂ ਦੀ ਜੋ ਉਮਰ ਸੀਮਾ ਹੈ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਰੁਜ਼ਗਾਰ ਮੇਲੇ ਵਿੱਚ +2 ਤੋਂ ਪੋਸਟ ਗ੍ਰੈਜੂਏਟ ਤੱਕ ਦੇ ਪ੍ਰਾਰਥੀ ਹਿੱਸਾ ਲੈ ਸਕਦੇ ਨੇ। ਅਤੇ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਿਊਮ, ਆਧਾਰ ਕਾਰਡ ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਅਤੇ ਇਸ ਬਾਰੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਨੇ। ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਯੁਵਕਾਂ ਦਾ ਸਿਖਲਾਈ ਦੇ ਰੁਜ਼ਗਾਰ ਕੇਂਦਰ ਸੀ ਪਾਈਟ ਕੈਂਪ ਸ਼ਹੀਦਗੜ੍ਹ ਵਿਖੇ ਆਰਮੀ ਜਨਰਲ ਡਿਊਟੀ ਦੇ ਫਿਜ਼ੀਕਲ ਪੇਪਰ ਦੀ ਤਿਆਰੀ ਲਈ ਬੈਚ 1 ਜੁਲਾਈ 2026 ਤੋਂ ਸ਼ੁਰੂ ਹੋ ਰਿਹਾ ਹੈ। ਅਤੇ ਪੰਜਾਬ ਪੁਲਿਸ ਦੇ ਲਿਖਤੀ ਪੇਪਰ ਦੀ ਤਿਆਰੀ ਦਾ ਬੈਚ ਪਹਿਲਾਂ ਹੀ ਚੱਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਫਸਰ ਆਨਰੇਰੀ ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਇਸ ਪੇਪਰ ਦੀ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 25 ਜੂਨ 2026 ਹੈ। ਉਹਨਾਂ ਦੱਸਿਆ ਕਿ ਚਾਹਵਾਨ ਯੁਵਕ ਅਤੇ ਯੁਵਤੀਆਂ ਰਜਿਸਟ੍ਰੇਸ਼ਨ ਕਰਵਾ ਕੇ ਜਲਦੀ ਤੋਂ ਜਲਦੀ ਆਪਣੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ, ਰਜਿਸਟ੍ਰੇਸ਼ਨ ਦੀ ਸਲਿੱਪ ਅਤੇ ਪਾਸਪੋਰਟ ਫੋਟੋ ਨਾਲ ਲੈ ਕੇ ਸੀ ਪਾਈਟ ਕੈਂਪ ਸ਼ਹੀਦਗੜ੍ਹ ਨੇੜੇ ਬੱਸੀ ਪਠਾਣਾ ਵਿਖੇ ਰਿਪੋਰਟ ਕਰਨ। ਇਹ ਸੀ ਨੌਜਵਾਨ ਸਾਥੀਆਂ ਦੇ ਲਈ ਕੁਝ ਜ਼ਰੂਰੀ ਸੂਚਨਾਵਾਂ। ਅਤੇ ਇਸੇ ਦੇ ਨਾਲ ਮਨਪ੍ਰੀਤ ਜੀ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਅਤੇ ਮੈਨੂੰ ਇੰਦੂ ਸ਼ਰਮਾ ਨੂੰ ਅਤੇ ਮੇਰੇ ਨਾਲ
0: ਮਨਪ੍ਰੀਤ ਕੌਰ ਨੂੰ
1: ਦਿਓ ਇਜਾਜ਼ਤ ਪ੍ਰੋਗਰਾਮ ਵਿਬਕਿਓਰ ਇੱਥੇ ਹੀ ਖਤਮ ਕਰਨ ਦੀ।
2: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
3: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
1: FM ਬੈਂਡ 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਆਕਾਸ਼ਵਾਣੀ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਸ ਵੇਲੇ ਸ਼ਾਮ ਦੇ 7:07 ਨੇ। ਆਓ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਸਾਡੇ ਜਲੰਧਰ ਕੇਂਦਰ ਤੋਂ।
4: ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫੀਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ ਹੈ। ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਪਹੁੰਚਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਤੇ ਪੈਟਰੋਲ ਤੇ ਡੀਜ਼ਲ ਦਾ ਢੁਕਵਾਂ ਭੰਡਾਰ ਬਰਕਰਾਰ ਹੈ।

0: ਤੇ ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ 'ਚ ਵਫਦ ਪੱਧਰੀ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਡੂੰਘੇ ਆਪਸੀ ਵਿਸ਼ਵਾਸ ਤੇ ਰਣਨੀਤਿਕ ਸਾਂਝ ਦਾ ਪ੍ਰਮਾਣ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਰੱਖਿਆ ਖੇਤਰ ਵਿੱਚ ਇੱਕ ਇਰਾਦਾ ਪੱਤਰ ਤੇ ਦਸਤਖਤ ਵੀ ਕੀਤੇ ਨੇ।
1: ਹਮਨੇ ਆਪਣੇ ਸੰਬੰਧੋ ਕੋ ਕੰਪ੍ਰੀਹੈਂਸਿਵ ਪਾਰਟਨਰਸ਼ਿਪ ਕਾ ਦਰਜਾ ਦੇਣੇ ਕਾ ਨਿਰਣੇ ਲਿਆ ਹੈ। ਯਹ ਹਮਾਰੇ ਸਾਂਝਾ ਵਿਸ਼ਵਾਸ, ਸਾਂਝਾ ਪ੍ਰਾਥਮਿਕਤਾਓ ਔਰ ਸਾਂਝਾ ਭਵਿਸ਼ਯ ਕਾ ਪ੍ਰਤੀਕ ਹੈ। ਅੱਜ ਪ੍ਰਧਾਨ ਮੰਤਰੀ ਜੀ ਔਰ ਮੈਨੇ ਹਮਾਰੇ ਸਹਿਯੋਗ ਕੋ ਨਈ ਦਿਸ਼ਾ ਔਰ ਨਈ ਊਰਜਾ ਦੇਣੇ ਪਰ ਵਿਸਤ੍ਰਿਤ ਰੂਪ ਸੇ ਚਰਚਾ ਕੀ। ਆਟੋਮੋਬਾਈਲ, ਰੇਲਵੇ, ਐਡਵਾਂਸ ਮੈਨੂਫੈਕਚਰਿੰਗ ਔਰ ਗ੍ਰੀਨ ਟੈਕਨੋਲੋਜੀ, ਇਨ ਸਭੀ ਵਿਸ਼ਿਓ ਮੇ ਆਜ ਹਮਨੇ ਦੋਨੋ ਦੇਸ਼ੋ ਕੇ ਲੋਗੋ ਕੀ ਭਲਾਈ ਕੇ ਲੀਏ ਕਈ ਮਹੱਤਵਪੂਰਨ ਨਿਰਣੇ ਲੀਏ।
0: ਸ੍ਰੀ ਮੋਦੀ ਨੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਦਾ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਨੂੰ ਅੱਗੇ ਵਧਾਉਣ ਵਿਚ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਆਪਣੇ ਉਦਯੋਗਾਂ, ਸਟਾਰਟਅਪਸ ਅਤੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਜਲਦੀ ਲਾਗੂ ਕਰਨ ਲਈ ਕੰਮ ਕਰਨਗੀਆਂ। ਭਾਈਵਾਲੀ ਵਿੱਚ ਤਕਨਾਲੋਜੀ ਦੀ ਵਾਧੀ ਭੂਮਿਕਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਦੋਵਾਂ ਦੇਸ਼ਾਂ ਵਿਚਕਾਰ ਭਵਿੱਖ ਦੇ ਸਹਿਯੋਗ ਦਾ ਇੱਕ ਮੁੱਖ ਥੰਮ ਹੋਏਗੀ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀ ਕੇ ਦਸਤਖਤ ਕੀਤੇ ਗਏ ਸਮਝੌਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਨਵੀਨਤਾ ਆਧਾਰਿਤ ਸਹਿਯੋਗ ਵਿੱਚ ਨਵੀਆਂ ਸੰਭਾਵਨਾਵਾਂ ਖੋਲ੍ਹਣਗੇ।
1: ਟੈਕਨੋਲੋਜੀ ਹਮਾਰੀ ਭਾਵੀ ਸਾਝੇਦਾਰੀ ਕਾ ਮਹੱਤਵਪੂਰਨ ਸਤੰਭ ਹੈ। ਡਿਜੀਟਲ ਟੈਕਨੋਲੋਜੀ ਪਰ ਆਜ ਕੀਏ ਗਏ MOU ਇਸੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਮੇ ਸਹਿਯੋਗ ਕੀ ਨਈ ਸੰਭਾਵਨਾਏ ਬਨੇਗੀ। ਰਕਸ਼ਾ ਸਹਿਯੋਗ ਹਮਾਰੇ ਸਟ੍ਰੈਟੇਜਿਕ ਕਨਵਰਜੈਂਸ ਕਾ ਪ੍ਰਮਾਣ ਹੈ। ਇਸ ਮਹੱਤਵਪੂਰਨ ਖੇਤਰ ਮੇ ਆਜ ਹਮਨੇ ਲੇਟਰ ਆਫ ਇੰਟੈਂਟ ਸਾਈਨ ਕੀਆ। ਇਸਸੇ ਜੁਆਇੰਟ ਡਿਵੈਲਪਮੈਂਟ, ਜੁਆਇੰਟ ਪ੍ਰੋਡਕਸ਼ਨ ਔਰ ਡਿਫੈਂਸ ਇੰਡਸਟਰੀ ਕੇ ਬੀਚ ਸਹਿਯੋਗ ਕੋ ਨਈ ਗਤੀ ਮਿਲੇਗੀ।
0: ਅੰਤਰਰਾਸ਼ਟਰੀ ਮੁੱਦਿਆਂ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਲੋਵਾਕੀਆ ਅੰਤਰਰਾਸ਼ਟਰੀ ਮੰਚ ਤੇ ਨਜ਼ਦੀਕੀ ਤਾਲਮੇਲ ਨਾਲ ਕੰਮ ਕਰ ਰਹੇ ਨੇ। ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਰੇ ਵਿਵਾਦਾਂ ਤੇ ਤਣਾਅ ਨੂੰ ਸ਼ਾਂਤੀਪੂਰਨ ਹੱਲ ਕੀਤਾ ਜਾਣਾ ਚਾਹੀਦਾ ਹੈ। ਰੱਖਿਆ ਸਹਿਯੋਗ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਖੇਤਰ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਆਪਸੀ ਵਿਸ਼ਵਾਸ ਤੇ ਰਣਨੀਤਿਕ ਤਾਲਮੇਲ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਰੱਖਿਆ ਖੇਤਰ ਵਿੱਚ ਦਸਤਖਤ ਕੀਤੇ ਗਏ ਇਰਾਦਾ ਪੱਤਰ ਸਾਂਝੇ ਵਿਕਾਸ, ਉਤਪਾਦਾਂ ਤੇ ਉਦਯੋਗਿਕ ਸਹਿਯੋਗ ਨੂੰ ਨਵੀਂ ਪ੍ਰੇਰਣਾ ਪ੍ਰਦਾਨ ਕਰਨਗੇ। ਇਸ ਦੌਰੇ ਨੂੰ ਇਤਿਹਾਸਕ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਲੋਵਾਕੀਆ ਦੀ ਪਹਿਲੀ ਫੇਰੀ ਹੈ। ਇਸ ਮੌਕੇ ਤੇ ਦੋਵੇਂ ਦੇਸ਼ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਵਿਆਪਕ ਸਾਂਝੇਦਾਰੀ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ। ਇਸ ਮੌਕੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨੇ ਕਿਹਾ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਲੋਵਾਕੀਆ ਗਣਰਾਜ ਅਤੇ ਭਾਰਤ ਬਹੁਤ ਸਾਰੇ ਮੁੱਦੇ ਸਾਂਝੇ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਸ਼ਾਸਨ ਨੇ ਆਮ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਯਤਨ ਮੌਕਿਆਂ ਤੱਕ ਆਸਾਨ ਪਹੁੰਚ, ਬਿਹਤਰ ਬੁਨਿਆਦੀ ਢਾਂਚੇ, ਬਿਹਤਰ ਜਨਤਕ ਸੇਵਾਵਾਂ, ਕਿਫਾਇਤੀ ਸਿਹਤ ਸੰਭਾਲ, ਮਿਆਰੀ ਸਿੱਖਿਆ, ਸਾਫ਼ ਸੁਥਰੇ ਸ਼ਹਿਰਾਂ ਅਤੇ ਰੋਜ਼ਾਨਾ ਜੀਵਨ ਵਿੱਚ ਬੋਝ ਘਟਾਉਣ 'ਤੇ ਕੇਂਦਰਿਤ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਨਵੀਂ ਦਿੱਲੀ ਵਿੱਚ ਭਾਰਤ ਦੀ ਸੇਵਾ ਵਿੱਚ ਵਿਗਿਆਨ ਦੇ 12 ਸਾਲ ਵਿਸ਼ੇ 'ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਗਿਆਨ ਅਗਵਾਈ ਵਾਲੇ ਵਿਕਾਸ ਨੇ ਤਕਨਾਲੋਜੀ ਨੂੰ ਪ੍ਰਮੁੱਖ ਰਾਸ਼ਟਰੀ ਮਿਸ਼ਨਾਂ ਅਤੇ ਪ੍ਰਮੁੱਖ ਪ੍ਰੋਗਰਾਮਾਂ ਦਾ ਇੱਕ ਅਨਿੱਖੜਵਾਂ ਅੰਗ ਬਣਨ ਦੇ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਨਅਤ ਦੀ ਭਾਗੀਦਾਰੀ, ਨਵੀਨਤਾ ਅਤੇ ਸਰਕਾਰੀ ਨਿੱਜੀ ਸਹਿਯੋਗ ਪ੍ਰਤੱਖ ਤਬਦੀਲੀ ਲਿਆ ਰਹੇ ਨੇ। ਭਾਰਤ ਦੇ ਬਾਇਓਟੈਕਨੋਲੋਜੀ ਖੇਤਰ ਦੇ ਵਿਕਾਸ ਬਾਰੇ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੇਸ਼ ਦੀ ਬਾਇਓ ਆਰਥਿਕਤਾ ਵਿੱਚ ਵਰਣਨਯੋਗ ਵਾਧਾ ਹੋਇਆ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਅਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਬਰਕਰਾਰ ਰੱਖਿਆ ਜਾ ਰਿਹਾ ਹੈ। ਪੱਛਮੀ ਏਸ਼ੀਆ ਵਿੱਚ ਹਾਲ ਦੇ ਘਟਨਾਕ੍ਰਮ ਬਾਰੇ ਅੱਜ ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ

0: ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਪਿਛਲੇ 4 ਦਿਨਾਂ ਵਿਚ 1,84,00,000 ਸਿਲੰਡਰ ਵੰਡੇ ਗਏ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸੇ ਸਮੇਂ ਦੌਰਾਨ ਲਗਭਗ 24,184 ਟਨ ਵਪਾਰਕ ਰਸੋਈ ਗੈਸ ਦੀ ਵਿਕਰੀ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਉਦਯੋਗਿਕ ਸੰਸਥਾਗਤ ਤੇ ਵਪਾਰਕ ਅਦਾਰਿਆਂ ਨੂੰ ਪ੍ਰਚੂਨ ਦੁਕਾਨਾਂ ਤੋਂ ਪੈਟਰੋਲ ਤੇ ਡੀਜ਼ਲ ਖਰੀਦਣ ਤੋਂ ਅਸਥਾਈ ਤੌਰ ਤੇ ਮਨਾਹੀ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਖਪਤਕਾਰ ਪੰਪਾਂ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ। ਸ੍ਰੀਮਤੀ ਸ਼ਰਮਾ ਨੇ ਅੱਗੇ ਕਿਹਾ ਕਿ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਗਾਹਕਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ 200 ਲੀਟਰ ਹਾਈ ਸਪੀਡ ਡੀਜ਼ਲ ਦੀ ਵੇਚਣ ਤਾਂ ਕਿ ਥੋਕ ਖਰੀਦ ਨੂੰ ਰੋਕਿਆ ਜਾ ਸਕੇ।
1: भारत सरकार ने 11 तारीख को एक गजट नोटिफिकेशन दिया है और उसके अनुसार एक आदमी को एक दिन में 200 लीटर डीजल देने की बात की गई है और इसके अलावा इंडस्ट्रियल और जो कमर्शियल कंज्यूमर्स हैं उनसे ये कहा गया है कि वो अपनी आवश्यकता का डीजल अपने कंज्यूमर पंप से लें।
0: खाद विभाग विच जॉइंट सकत्तर वंदना प्रियाशी ने कहा कि देश विच खाद दे भंडार की स्थिति आम वांग है। ਉਨ੍ਹਾਂ ਕਿਹਾ ਕਿ ਮੌਜੂਦਾ ਸੋਨੀ ਰੁੱਤ ਵਿਚ ਹੁਣ ਤੱਕ ਕਿਸਾਨਾਂ ਨੇ 1,20,00,000 ਮੀਟ੍ਰਿਕ ਟਨ ਤੋਂ ਵੱਧ ਰਸਾਇਣਿਕ ਖਾਦ ਖਰੀਦੀ ਹੈ ਜੋ ਕਿ ਕੁੱਲ ਜ਼ਰੂਰਤ ਦਾ ਲਗਭਗ 37% ਹੈ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਵਚ ਸਵਦੇਸ਼ੀ ਤੌਰ ਤੇ ਵਿਕਸਿਤ ਇੱਕ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਹੈ। ਰੇਲ ਮੰਤਰਾਲੇ ਨੇ ਕਿਹਾ ਕਿ ਇਹ ਸਿਸਟਮ 811 ਕਿਲੋਮੀਟਰ ਪਟੜੀ ਤੇ ਸਥਾਪਿਤ ਕੀਤਾ ਜਾਏਗਾ। ਇਹ ਸਿਸਟਮ ਅੰਬਾਲਾ ਡਿਵੀਜ਼ਨ ਦੇ ਅੰਬਾਲਾ ਛਾਉਣੀ ਲੁਧਿਆਣਾ ਕਾਲਕਾ ਚੰਡੀਗੜ੍ਹ ਨਿਊ ਮੋਰਿੰਡਾ ਸਾਹਨੇਵਾਲ ਸਰਹੰਦ ਦੌਲਤਪੁਰ ਚੌਂਕ ਰਾਜਪੁਰਾ ਬਠਿੰਡਾ ਸ੍ਰੀਨਗਰ ਤੇ ਲੁਧਿਆਣਾ ਧੂਰੀ ਜਾਖਲ ਰੂਟ ਤੇ ਲਾਇਆ ਜਾਏਗਾ। ਇਹ ਰੂਟ ਹਰਿਆਣਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘੇ ਨੇ। ਇਹ ਰੂਟ ਖੇਤਰ ਵਿਚ ਲੋਕਾਂ ਤੇ ਸਮਾਨ ਦੀ ਆਵਾਜਾਈ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਏਗੀ। ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯਤੂਰ ਨੇ ਰਾਜ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਅਤੇ ਜ਼ਿਲ੍ਹਾ ਚੋਣ ਅਫਸਰਾਂ ਨਾਲ ਇਸ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ੍ਰੀਮਤੀ ਮਿੱਤਰਾ ਨੇ ਉਨ੍ਹਾਂ ਨੂੰ ਰਾਜ ਦੀਆਂ 5 ਡਿਵੀਜ਼ਨਾਂ 23 ਜ਼ਿਲ੍ਹਿਆਂ ਅਤੇ 117 ਹਲਕਿਆਂ ਵਾਲੇ ਚੋਣ ਢਾਂਚੇ ਬਾਰੇ ਜਾਣਕਾਰੀ ਦਿੱਤੀ। ਪੰਜਾਬ ਵਿਚ 14,664 ਥਾਵਾਂ ਤੇ ਕੁੱਲ 24,453 ਪੋਲਿੰਗ ਸਟੇਸ਼ਨ ਨੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ 85.82% ਵੋਟਰਾਂ ਦੀ ਮੈਪਿੰਗ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਦੀ ਸਿਖਲਾਈ ਮੁਕੰਮਲ ਹੋ ਚੁੱਕੀ ਹੈ ਅਤੇ ਚੋਣ ਸਮੱਗਰੀ ਦੀ ਛਪਾਈ ਜਾਰੀ ਹੈ। ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾ ਗੜੀ ਸਾਹਿਬ, ਫਿਰੋਜ਼ਪੁਰ ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਕਿਲੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿਚ ਅਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਕਿ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿਚ ਵਜਰ ਕੋਰ, ਜਿਸ ਨੂੰ ਪੰਜਾਬ ਦੇ ਰਖਵਾਲਿਆਂ ਵਜੋਂ ਜਾਣਿਆ ਜਾਂਦਾ, ਨੇ ਇਨ੍ਹਾਂ ਸਥਾਨਾਂ ਨੂੰ ਸ਼ੌਰਿਆ ਧਰੋਹਰਾਂ ਭਾਵ ਬਹਾਦਰੀ ਦੀ ਵਿਰਾਸਤ ਦੱਸਦਿਆਂ ਲੋਕਾਂ ਨੂੰ ਇਨ੍ਹਾਂ ਨੂੰ ਦੇਖਣ ਲਈ ਕਿਹਾ ਹੈ। ਇਨ੍ਹਾਂ ਸਾਰੇ ਸਥਾਨਾਂ ਦਾ ਇਤਿਹਾਸਕ ਮਹੱਤਵ ਹੈ ਜੋ 1965 ਦੀ ਭਾਰਤ ਪਾਕਿਸਤਾਨ ਜੰਗ ਅਤੇ 1897 ਵਿਚ ਬਰਤਾਨਵੀ ਭਾਰਤ ਦੇ ਸਾਰਾ ਗੜੀ ਵਿਚ ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਮੇਤ ਭਾਰਤੀ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਦਾ ਵਰਣਨ ਕਰਦੇ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵੇਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ ਵਿਚ ਵਫ਼ਦ ਪੱਧਰੀ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿਚ ਦੇਸ਼ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਸੌ ਇਸ਼ਾਰੀਆ 2 MHz 'ਤੇ ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਸ਼ਾਮ ਦੇ 7:10 ਹੋ ਚੁੱਕੇ ਨੇ। ਆਓ ਹੁਣ ਤੁਹਾਨੂੰ ਸੁਣਵਾ ਰਹੇ ਹਾਂ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਖਾਸ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।
3: ਸਾਕਸ਼ਾਤਕਾਰ ਕਰ ਰਹੇ ਹੈ ਨਿਖਿਲ ਸਿੰਘ।
4: नमस्कार, बहुत बहुत स्वागत है आप सभी का हमारे इस विशेष कार्यक्रम में। मैं हूं निखिल सिंह। 12 वर्ष इतिहास के पन्नों में ये एक छोटा सा अध्याय लग सकता है, लेकिन अगर आप किसी राष्ट्र की जीवन यात्रा की बात करेंगे और खासतौर पर अगर भारत की आजादी के बाद से जीवन यात्रा की बात करें तो ये एक बेहद महत्वपूर्ण पड़ाव में तब्दील हो चुका है। एक ऐसा पड़ाव जहां सपने संकल्प में बदल

ਹੁਣੇ ਤੁਸੀਂ ਸੁਣ ਰਹੇ ਸੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਖਾਸ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਰਾਤ ਦੇ ਠੀਕ 8:15 ਹੋਏ ਨੇ।

0: AIR at 90.
1: ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ। ਇਸ ਪ੍ਰੋਗਰਾਮ ਤਹਿਤ ਸੁਣਵਾਏ ਜਾਂਦੇ ਨੇ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਹਿੰਦੀ ਅਤੇ ਪੰਜਾਬੀ ਗੀਤ। ਅਤੇ ਫਰਮਾਇਸ਼ ਕਰਨ ਲਈ ਡਾਇਲ ਕਰੋ ਸਾਡਾ ਨੰਬਰ 0175228 0494। ਅਸੀਂ ਉਡੀਕ ਕਰ ਰਹੇ ਹਾਂ ਆਪਣੇ ਸਟੂਡੀਓ 'ਚ ਤੁਹਾਡੀ ਫੋਨ ਕਾਲਸ ਦੀ। ਤਦ ਤੱਕ ਆਓ ਸੁਣਦੇ ਹਾਂ ਜ਼ੁਬਿਨ ਨੌਟਿਆਲ ਅਤੇ ਨੀਤੀ ਮੋਹਨ ਦੀਆਂ ਆਵਾਜ਼ਾਂ 'ਚ ਇੱਕ ਗੀਤ।

ਆਖਰੀ ਜਵਾਨੀ ਰਹਿੰਦੀ ਮੋਢਿਆਂ ਤੋਂ ਸੁੱਕਦੀ। 21 ਸਾਲ ਜਵਾਨ ਦੀ ਉਮਰ ਹੋਈ, ਉਸੇ ਵਕਤ ਸ਼ੁਕੀਨੀਆਂ ਲਾਉਣ ਲੱਗਾ, ਮੁੱਛਾਂ ਪੁਛਾਇਆ, ਮਾੜਾ ਵੇਖ ਕੇ ਡਾਂਗ ਡਰਾਉਣ ਲੱਗਾ। ਟਲਦੀ ਗਈ ਜਵਾਨੀ ਦੀ ਉਮਰ ਜਿਉਂ ਜਿਉਂ, ਬੀਤੇ ਵੇਲੇ ਨੂੰ ਫੇਰ ਪਛਤਾਉਣ ਲੱਗਾ। ਦਇਆ ਸਿੰਘ

0: ਮੋੜ ਸਕੋ ਤਾਂ ਮੋੜੋ ਇਸ ਨੂੰ ਰੋਕ ਸਕੋ ਤਾਂ ਰੋਕੋ ਲਾਪਰਵਾਹੀਆਂ ਤੇ ਪਰਵਾਹੀਆਂ ਸਭ ਕੁਛ ਇਸ ਦੇ ਪੱਲੇ ਮਰ ਜਾਣੇ ਮਾਨਾ ਇਹ ਪੈੜੀ ਕਰਦੀ ਕੰਮ ਅਵੱਲੇ ਮਰ ਜਾਣੇ ਮਾਨਾ ਇਹ ਪੈੜੀ ਕਰਦੀ ਕੰਮ ਅਵੱਲੇ ਘੋੜੇ ਦੀ ਸਵਾਰੀ ਕਰੇ ਪੈਰਾਂ ਚ ਰਕਾਬ ਨੀ ਘੋੜੇ ਦੀ ਸਵਾਰੀ ਕਰੇ ਪੈਰਾਂ ਚ ਰਕਾਬ ਨੀ ਨਿਦਾ ਨੀ ਜਵਾਨੀ ਏ
1: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਅਨੰਤ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਪੰਜਾਬੀ ਅਤੇ ਹਿੰਦੀ ਗੀਤਾਂ ਦਾ ਤੁਹਾਡੀ ਫਰਮਾਇਸ਼ 'ਤੇ ਅਧਾਰਿਤ ਇਸ ਪ੍ਰੋਗਰਾਮ ਤਹਿਤ ਤੁਸੀਂ ਫਰਮਾਇਸ਼ ਕਰ ਸਕਦੇ ਹੋ ਡਾਇਲ ਕਰਕੇ ਨੰਬਰ 0175-2280-494 ਅਤੇ ਇਸ ਵੇਲੇ ਰਾਤ ਦੇ 8 ਵੱਜ ਰਹੇ ਨੇ ਆਓ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਅਤੇ ਇਸ ਤੋਂ ਬਾਅਦ ਪ੍ਰੋਗਰਾਮ ਸ਼ਾਮ ਸੁਹਾਨੀ ਜਾਰੀ ਰਹੇਗਾ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਤੇ ਸਲੋਵਾਕੀਆ ਦੇ ਪ੍ਰਧਾਨਮੰਤਰੀ ਰੋਬਰਟ ਫਿਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ। ਦੋਵੇਂ ਦੇਸ਼ ਆਪਣੇ ਸੰਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਪਹੁੰਚਾਉਣ ਲਈ ਸਹਿਮਤ ਹੋਏ ਨੇ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਹੈ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਬਰਕਰਾਰ ਹੈ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ।

0: ਭਾਰਤੀ ਫੌਜ ਦੀ ਵਜ਼ਰ ਕੌਰ ਅਤੇ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰੇਗੜ੍ਹੀ ਸਾਹਿਬ ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ 'ਤੇ ਪਾਕਿਸਤਾਨੀ ਟੈਂਕ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਅਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ 'ਤੇ। ਆਓ ਗੱਲ ਕਰਦੇ ਹਾਂ ਸਰੋਤਾ ਦੇ ਨਾਲ। ਹੈਲੋ,
1: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਤੁਹਾਡਾ ਸ਼ੁਭ ਨਾਮ?
1: ਹਰਚਰਨ ਸਿੰਘ ਹੈ ਜੀ, ਹਰਚਰਨ ਭੋਜੋਂ ਮਜਵੀ ਪਿੰਡ ਭੈਣ ਜੀ, ਪਟਿਆਲਾ ਜ਼ਿਲ੍ਹਾ
0: ਜੀ। ਹਰਚਰਨ ਜੀ, ਅੱਜ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
1: ਗੁਰਦਾਸ ਮਾਨ ਦਾ ਸੁਣਨਾ ਭੈਣ ਜੀ, ਸਾਈਕਲ।
0: ਬਿਲਕੁਲ ਜੀ, ਆਓ ਸੁਣਦੇ ਹਾਂ।

ਪ੍ਰੋਗਰਾਮ ਸ਼ਾਮ ਸੁਹਾਨੀ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਪ੍ਰੋਗਰਾਮ ਤਹਿਤ ਸੁਣਾਏ ਜਾ ਰਹੇ ਨੇ ਤੁਹਾਡੀ ਫਰਮਾਇਸ਼ ਆਧਾਰਿਤ ਪੰਜਾਬੀ ਅਤੇ ਹਿੰਦੀ ਗੀਤ, ਅਤੇ ਇਹਨਾਂ ਗੀਤਾਂ ਦਾ ਆਨੰਦ ਪਾਉਣ ਲਈ ਤੁਸੀਂ ਡਾਇਲ ਕਰੋ ਸਾਡਾ ਨੰਬਰ 0175 2280 494। ਉਦੋਂ ਤੱਕ ਆਓ ਸੁਣਦੇ ਹਾਂ ਇਹ ਗੀਤ।

0: ਇਸ ਗੀਤ ਦੇ ਨਾਲ ਇੰਦੂ ਸ਼ਰਮਾ ਨੂੰ ਦਿਓ ਆ ਗਿਆ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਖਤਮ ਕਰਨ ਦੀ।
1: मैं अपनी पुत नू नवी साइकिल ले आके दित्ती है, पूरा 3,000 रुपया लगाया। जा ले जा मेरा पुत, चला ले सड़क ते।
2: चल बहुत वधिया कीता भेणे, बहुत बहुत वधाइयां होण, पर तू इन्ने छोटे जवाक नू साइकिल लेके सड़क ते क्यों भेजता?
1: ले फिर की हो गया भेणे, आ घर दे सामने ता सड़क है।
2: पर तेरे घर दे सामने मेन रोड है, रब ना करे जे कदे तेज स्पीड च आ रहा कोई वाहन तेरे जवाक च बजे, ता कोई भी हादसा वापर सकदा है। याद रखो, अपने छोटे बच्चा नू सड़क ते कल्ले ना जान दियो, ए तोडे बच्चे ते राहगीरां दोवां दी जान नू जोखिम च पा सकदा है। सड़क सुरक्षा जीवन दी रक्षा।
0: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਆਕਾਸ਼ਵਾਣੀ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ। ਇਸ ਵੇਲੇ ਰਾਤ ਦੇ ਠੀਕ 8:15 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਵਿਰਾਸਤ। ਅੱਜ ਦੇ ਇਸ ਪ੍ਰੋਗਰਾਮ ਤਹਿਤ ਤੁਹਾਡੇ ਨਾਲ ਗੱਲਬਾਤ ਕਰਾਂਗੇ ਲੋਕ ਗੀਤਾਂ ਵਿੱਚ ਗਹਿਣਿਆਂ ਬਾਰੇ। ਪੰਜਾਬੀ ਸੱਭਿਆਚਾਰ ਦੁਨੀਆ ਭਰ ਦੇ ਵਿੱਚ ਆਪਣੀ ਵਿਰਾਸਤ ਨੂੰ ਲੈ ਕੇ ਮਸ਼ਹੂਰ ਹੈ। ਇਸ ਸੱਭਿਆਚਾਰ ਵਿੱਚ ਲੋਕ ਗੀਤਾਂ ਅਤੇ ਗਹਿਣਿਆਂ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਇਹ ਦੋਵੇਂ ਪੰਜਾਬੀ ਜੀਵਨ ਦੇ ਸੁੱਖ ਦੁੱਖ, ਰਿਸ਼ਤਿਆਂ, ਪਿਆਰ ਅਤੇ ਸਮਾਜਿਕ ਰਸਮਾਂ ਨੂੰ ਪ੍ਰਗਟਾਉਂਦੇ ਨੇ। ਪੰਜਾਬੀ ਲੋਕ ਗੀਤ ਸਦੀਆਂ ਤੋਂ ਲੋਕਾਂ ਦੀਆਂ ਭਾਵਨਾਵਾਂ ਅਤੇ ਜੀਵਨ ਸ਼ੈਲੀ ਦਾ ਦਰਪਣ ਰਹੇ ਨੇ। ਗੱਲ ਕਰਾਂਗੇ ਇਸੇ ਬਾਰੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੁਰਿੰਦਰ ਕੌਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਸ ਗੀਤ ਦੇ ਨਾਲ।

ਲੋਕ ਗੀਤਾਂ ਵਿੱਚ ਸਭ ਤੋਂ ਵੱਧ ਚਰਚਾ ਝਾਂਜਰਾਂ, ਚੂੜੀਆਂ, ਨੱਥ, ਟਿੱਕਾ, ਕੋਕਾ, ਹਾਰ, ਕੜੇ ਅਤੇ ਬਾਲੀਆਂ ਦਾ ਜ਼ਿਕਰ ਮਿਲਦਾ ਹੈ। ਪੰਜਾਬੀ ਮੁਟਿਆਰਾਂ ਆਪਣੇ ਗਹਿਣਿਆਂ ਨੂੰ ਆਪਣੀ ਸ਼ਾਨ ਸਮਝਦੀਆਂ ਨੇ ਅਤੇ ਲੋਕ ਗੀਤਾਂ ਵਿੱਚ ਉਹਨਾਂ ਦੀ ਖੂਬਸੂਰਤੀ ਦਾ ਵਰਣਨ ਕਰਦੀਆਂ ਨੇ। ਗਿੱਧੇ ਅਤੇ ਬੋਲੀਆਂ ਵਿੱਚ ਅਕਸਰ ਝਾਂਜਰਾਂ ਦੀ ਛਣਕ ਅਤੇ ਚੂੜੀਆਂ ਦੀ ਖਣਕ ਦਾ ਜ਼ਿਕਰ ਆਉਂਦਾ ਹੈ ਜੋ ਸੁਣਨ ਵਾਲਿਆਂ ਦਾ ਮਨ ਮੋਹ ਲੈਂਦਾ ਹੈ। ਅਤੇ ਸਾਡੇ ਅਗਲੇ ਗੀਤ ਦੇ ਵਿੱਚ ਵੀ ਗਾਇਕਾ ਜ਼ਿਕਰ ਕਰ ਰਹੀ ਹੈ ਝਾਂਜਰਾਂ ਦੀ।

ਪੰਜਾਬੀ ਲੋਕ ਗੀਤਾਂ ਵਿੱਚ ਗਹਿਣੇ ਅਕਸਰ ਪਿਆਰ ਅਤੇ ਭਾਵਨਾਵਾਂ ਦਾ ਪ੍ਰਤੀਕ ਹੁੰਦੇ ਨੇ। ਕਈ ਗੀਤਾਂ ਵਿੱਚ ਪ੍ਰੇਮੀ ਆਪਣੀ ਪ੍ਰੇਮਿਕਾ ਆਪਣੇ ਪ੍ਰੇਮੀ ਕੋਲੋਂ ਗਹਿਣਿਆਂ ਦੀ ਮੰਗ ਕਰਦਾ ਹੈ ਅਤੇ ਗਹਿਣੇ ਲਿਆਉਣ ਲਈ ਕਹਿੰਦਾ। ਕੋਕਾ, ਨੱਥ ਜਾਂ ਚੂੜੀਆਂ ਵਰਗੇ ਗਹਿਣੇ ਪਿਆਰ ਦੇ ਤੋਹਫ਼ੇ ਵਜੋਂ ਦਰਸਾਏ ਜਾਂਦੇ ਨੇ ਅਤੇ ਇਹਨਾਂ ਗੀਤਾਂ ਰਾਹੀਂ ਉਸ ਸਮੇਂ ਦੇ ਸਮਾਜਿਕ ਜੀਵਨ ਅਤੇ ਲੋਕਾਂ ਦੀਆਂ ਇੱਛਾਵਾਂ ਦਾ ਪਤਾ ਲੱਗਦਾ ਹੈ।

ਪ੍ਰੋਗਰਾਮ ਵਿਰਾਸਤ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ ਤਹਿਤ ਅਸੀਂ ਗੱਲ ਕਰ ਰਹੇ ਸੀ ਲੋਕ ਗੀਤਾਂ ਵਿੱਚ ਗਹਿਣਿਆਂ ਬਾਰੇ। ਗਹਿਣਿਆਂ ਦਾ ਵਰਣਨ ਲੋਕ ਗੀਤਾਂ ਵਿੱਚ ਨਾ ਸਿਰਫ ਸੁੰਦਰਤਾ ਲਈ ਸਗੋਂ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਵੀ ਕੀਤਾ ਗਿਆ ਹੈ। ਇਹ ਗਹਿਣੇ ਪੰਜਾਬ ਦੀ ਲੋਕ ਕਲਾ ਅਤੇ ਕਾਰੀਗਰੀ ਦੇ ਉੱਤਮ ਨਮੂਨੇ ਨੇ। ਲੋਕ ਗੀਤਾਂ ਵਿੱਚ ਉਹਨਾਂ ਦਾ ਜ਼ਿਕਰ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਦਾ ਹੈ। ਥੜਿਆ ਬਾਜ ਨਾ ਪੀਪਲ ਸੋਂਦੇ, ਵੰਗਾ ਬਾਜ ਕਲਾਈਆਂ, ਬਈ ਸੱਗੀ ਫੁੱਲ ਸਿਰਾਂ 'ਤੇ ਸੋਂਦੇ, ਪੈਰੀ ਝਾਂਜਰਾਂ ਪਾਈਆਂ, ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ।

ਵਿਆਹਾਂ ਨਾਲ ਸੰਬੰਧਿਤ ਲੋਕ ਗੀਤਾਂ ਵਿੱਚ ਗਹਿਣਿਆਂ ਦੀ ਵਿਸ਼ੇਸ਼ ਮਹੱਤਤਾ ਹੈ। ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਸ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ ਦਿੱਤੇ ਜਾਂਦੇ ਨੇ। ਸੁਹਾਗ ਗੀਤਾਂ ਵਿੱਚ ਲਾੜੀ ਦੇ ਸ਼ਿੰਗਾਰ ਤੇ ਉਸ ਦੇ ਗਹਿਣਿਆਂ ਦੀ ਬੜੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਤੇ ਮਾਂ ਪਿਓ ਵੀ ਆਪਣੀ ਧੀ ਨੂੰ ਗਹਿਣੇ ਦੇ ਕੇ ਉਸ ਪ੍ਰਤੀ ਆਪਣਾ ਪਿਆਰ ਦਾ ਪ੍ਰਗਟਾਵਾ ਕਰਦੇ ਨੇ।

ਪੰਜਾਬੀ ਲੋਕ ਗੀਤ ਪੰਜਾਬ ਦੀ ਸੰਸਕ੍ਰਿਤੀ, ਰੀਤੀ ਰਿਵਾਜਾਂ ਅਤੇ ਲੋਕ ਜੀਵਨ ਦਾ ਸ਼ੀਸ਼ਾ ਨੇ। ਇਹਨਾਂ ਗੀਤਾਂ ਵਿੱਚ ਪੰਜਾਬੀ ਔਰਤਾਂ ਦੇ ਪਹਿਰਾਵੇ, ਸ਼ਿੰਗਾਰ ਅਤੇ ਗਹਿਣਿਆਂ ਦਾ ਬਹੁਤ ਸੋਹਣਾ ਵਰਣਨ ਕੀਤਾ ਹੋਇਆ ਹੈ, ਜੋ ਕਿ ਸਿਰਫ ਔਰਤ ਦੀ ਸੁੰਦਰਤਾ ਨੂੰ ਨਹੀਂ ਵਧਾਉਂਦੇ, ਸਗੋਂ ਉਹਨਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਵੀ ਪ੍ਰਤੀਕ ਹੁੰਦੇ ਨੇ।

ਕੋਕਾ ਪੰਜਾਬੀ ਔਰਤਾਂ ਦਾ ਇੱਕ ਪਰੰਪਰਾਗਤ ਗਹਿਣਾ ਹੈ ਜੋ ਨੱਕ ਵਿੱਚ ਪਾਇਆ ਜਾਂਦਾ ਹੈ। ਸੁੰਦਰਤਾ, ਸੱਭਿਆਚਾਰ ਅਤੇ ਰਵਾਇਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕੋਕਾ। ਪੰਜਾਬੀ ਲੋਕ ਗੀਤਾਂ, ਟੱਪਿਆਂ ਅਤੇ ਬੋਲੀਆਂ ਵਿੱਚ ਇਸ ਦਾ ਖਾਸ ਜ਼ਿਕਰ ਮਿਲਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਗਹਿਣਿਆਂ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ ਅਤੇ ਕੋਕਾ ਉਹਨਾਂ ਵਿੱਚੋਂ ਇੱਕ ਅਹਿਮ ਗਹਿਣਾ ਹੈ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। ਤੁਸੀਂ ਟਿਊਨ ਇਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਸ ਵੇਲੇ ਰਾਤ ਦੇ ਠੀਕ 10 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫਿਕੋ ਨੇ ਅੱਜ ਸਲੋਵਾਕੀਆ ਤੇ ਬ੍ਰਾਤੀਸਲਾਵਾ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ। ਦੋਵੇਂ ਦੇਸ਼ ਆਪਣੇ ਸੰਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਪਹੁੰਚਾਉਣ ਲਈ ਸਹਿਮਤ ਹੋਏ ਨੇ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਹੈ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਬਰਕਰਾਰ ਹੈ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੌਰ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ 'ਚ ਹੁਸੈਨੀ ਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਅਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ

ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪਿੰਡ ਘਣੀਵਾਲ ਵਿਖੇ ਖੇਤ ਬਚਾਓ ਅਭਿਆਨ ਤਹਿਤ 1 ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਹਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ ਦੇ। ਪੇਸ਼ ਕਰ ਰਹੀ ਆ ਪ੍ਰੋਗਰਾਮ ਪੰਜਾਬੀ ਤੜਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ। ਇਸ ਪ੍ਰੋਗਰਾਮ ਤਹਿਤ ਸੁਣਵਾਈ ਜਾਂਦੇ ਨੇ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਪੰਜਾਬੀ ਗੀਤ, ਅਤੇ ਇਹ ਫਰਮਾਇਸ਼ਾਂ ਤੁਸੀਂ ਭੇਜ ਸਕਦੇ ਹੋ ਵਟਸਐਪ ਜ਼ਰੀਏ। ਨੰਬਰ ਹੈ 94650026268। ਅਤੇ ਇੱਕ ਬੇਨਤੀ ਅਸੀਂ ਸਾਰੇ ਹੀ ਸਰੋਤਿਆਂ ਨੂੰ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੇ ਮੈਸੇਜਿਸ 1 ਨੰਬਰ ਤੋਂ ਇੱਕੋ ਹੀ ਵਾਰੀ ਭੇਜਣ, ਤਾਂ ਜੋ ਸਮੇਂ ਸਿਰ ਅਸੀਂ ਤੁਹਾਡੇ ਸਾਰਿਆਂ ਦੀ ਫਰਮਾਇਸ਼ ਪੂਰੀ ਕਰ ਸਕੀਏ। ਅਤੇ ਅੱਜ ਦੇ ਪ੍ਰੋਗਰਾਮ ਤਹਿਤ ਤੁਸੀਂ ਫਰਮਾਇਸ਼ ਸਾਨੂੰ ਚਿੱਠੀਆਂ ਰਾਹੀਂ ਵੀ ਭੇਜ ਸਕਦੇ ਹੋ। ਕੁਝ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਨੇ, ਸ਼ਾਮਲ ਕਰ ਰਹੇ ਹਾਂ ਉਹਨਾਂ ਨੂੰ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਜੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ ਅਤੇ ਕੁਲਦੀਪ। ਪਿੰਡ ਅਤਾਪੁਰ ਕਲੋਨੀ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ ਅਤੇ ਸ਼ੋਭਾ ਨਾਇਕ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਜੈਨ ਅਤੇ ਦੀਪਕ। ਮੰਡੀ ਅਹਿਮਦਗੜ੍ਹ ਤੋਂ ਬਿੱਟੂ ਰਾਜਾ, ਨਰਿੰਦਰ ਸ਼ਰਮਾ, ਸਵਿਤਾ ਅਤੇ ਪੁਸ਼ਕਰ ਸ਼ਰਮਾ। ਪਿੰਡ ਘੁੜਿਆਣਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ ਅਤੇ ਗੁਰਸ਼ਬਦ ਸਿੰਘ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਅਤੇ ਮੁਨੀਸ਼ ਬਜਾਜ। ਵਰਲੀ ਮੁੰਬਈ ਤੋਂ ਫਰਮਾਇਸ਼ ਕਰਦੇ ਨੇ ਨਵਾਬ ਖਾਨ, ਇਸ਼ਰਤ, ਅਜ਼ਹਰ ਖਾਨ ਅਤੇ ਅਜ਼ੀਮ ਖਾਨ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਾਵਿਤਰੀ, ਸੁਮਨ ਅਤੇ ਅੰਸ਼ੂ। ਨਾਗਪੁਰ ਤੋਂ ਹਰਸ਼ਲ ਅਤੇ ਵੈਸ਼ਨਵੀ, ਪ੍ਰਕਾਸ਼, ਭਾਰਤੀ ਅਤੇ ਜਾਨਵੀ। ਸ਼੍ਰੀਗੰਗਾਨਗਰ ਰਾਜਸਥਾਨ ਤੋਂ ਮੰਗਲ ਜਨਾਗਲ, ਰੌਸ਼ਨੀ, ਅੰਕੁਰ, ਇੰਦੂ ਅਤੇ ਸੁਨੀਲ ਜਨਾਗਲ। ਅੰਬਾਲਾ ਹਰਿਆਣਾ ਤੋਂ ਰਾਜੇਂਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਅਤੇ ਹਰਮਨ। ਮੈਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ ਅਤੇ ਗੁਰਮੰਨਤ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ। ਚੰਡੀਗੜ੍ਹ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ ਅਤੇ ਮਿਅੰਕ ਭਾਟੀਆ। ਦਰਿਆਪੁਰ ਬਾਬਲੀ ਤੋਂ ਗਜਾਨਣੀ ਏਲੇ, ਨਵਦੀਪ, ਸ਼ੈਰੀ ਵਟਨੇਰ, ਆਦਿੱਤਿਆ ਅਤੇ ਅਰੁਣਾ ਦਮੋਦਰ। ਨਿਮਨਾਬਾਦ ਸਫੀਦੋ ਮੰਡੀ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਅਤੇ ਉਹਨਾਂ ਦੀ ਸਾਥੀ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ। ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਪ੍ਰਤੀਸ਼ਾ ਅਤੇ ਮੈਕਸ। ਪਿੰਡ ਹੀਰਾਵਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ 'ਚ ਸੁਣਵਾ ਰਹੇ ਹਾਂ ਅੰਬਰ ਵਸ਼ਿਸ਼ਟ ਦਾ ਗਾਇਆ ਇਹ ਗੀਤ।

ਪ੍ਰੋਗਰਾਮ ਜੰਗਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੀ ਹਾਂ ਅਮਰਿੰਦਰ ਗਿੱਲ ਦਾ ਗਾਇਆ ਅਤੇ ਫਰਮਾਇਸ਼ ਤੁਹਾਡੀ ਸਾਰਿਆਂ ਦੀ ਹੈ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਅਤੇ ਗੀਤਾ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਸੁਖਵਿੰਦਰ ਸਿੰਘ ਰੁਪਿੰਦਰ ਸਿੰਘ ਭੋਲਾ ਸਿੰਘ ਅਮਰਜੀਤ ਦਰਸ਼ਨ ਅਤੇ ਸੁਰਿੰਦਰ ਸੰਧੂ ਨੀਰਜ ਅਤੇ ਜਸ਼ਨ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਰਵਨੀਤ ਨੀਸ਼ੂ ਅਤੇ ਭੁਪਿੰਦਰ ਅਮਲੇਸ਼ਵਰ ਤੋਂ ਡੋਮਨ ਠਾਕੁਰ ਸੁਮਨ ਮਿਥਲੇਸ਼ ਧਾਰਨੀ ਸੂਰਜ ਜੋਤੀ ਅਤੇ ਰਿਆਂਸ਼ ਠਾਕੁਰ ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਚਾਚੂਰੀਆ ਗੀਤਾ ਰਾਣੀ ਗਗਨਦੀਪ ਅਤੇ ਆਰਜੂ ਪਿੰਡ ਲੋਹਗੜ੍ਹ ਠਾਕਰਾਵਾਲਾ ਫਿਰੋਜ਼ਪੁਰ ਤੋਂ ਸੁਰਨ ਸਿੰਘ ਗਿੱਲ ਦਲਜੀਤ ਸਿੰਘ ਰਾਜਦੀਪ ਗੁਰਲਾਲ ਅਵਿਰਾਜ ਗੁਰਮਾਨ ਅਤੇ ਗੁਰਨੂਰ ਸਿੰਘ ਦਤਰੇਂਗੀ ਤੋਂ ਦੁਆਰਕਾ ਪ੍ਰਸਾਦ ਵਰਮਾ ਕਿਸ਼ੋਰ ਦੀਪਕ ਅਤੇ ਜਾਵੇਂਦਰ ਕੁਮਾਰ ਪਿੰਡ ਸਿਉਣਾ ਤੋਂ ਤਨਾ ਸਿੰਘ ਖਰੌੜ ਪਰਮਵੀਰ ਸਿੰਘ ਪਾਲ ਕੌਰ ਮਨਵੀਰ ਕੌਰ ਮਨਜੀਤ ਅਰਸ਼ਦੀਪ ਕੌਰ ਅਤੇ ਉਹਨਾਂ ਦੇ ਸਾਥੀ ਗਾਂਧੀ ਚੌਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਅਤੇ ਮੀਕਾ ਵਿਰਕ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਅਤੇ ਗੁਰਸ਼ਬਦ ਪਿੰਡ ਕੈਰੋਂ ਤਰਨ ਤਾਰਨ ਤੋਂ ਸੁਨੀਤਾ ਚਲੋਤਰਾ ਰਜਨੀ ਆਕਾਸ਼ਦੀਪ ਕੌਰ ਅਨਹਦ ਅਤੇ ਗੁਰਸ਼ਬਦ ਮੁਲਾਪੁਰ ਦਾਖਾ ਮੰਡੀ ਤੋਂ ਨੀਲਮ ਅਰੁਣਾ ਬਿੱਟੀ ਟੀਨਾ ਸੁਰਭੀ ਸੀਮਾ ਸਾਰਿਕਾ ਬਨੀਤਾ ਅਤੇ ਰਸ਼ਮੀ ਮੁਰਾਦਾਬਾਦ ਤੋਂ ਜ਼ਾਫਿਰ ਹੁਸੈਨ ਨਈਮਾ ਕਾਸਿਮ ਅਲੀ ਨਦੀਮ ਅਤੇ ਜੁਨੈਦ ਅੱਬਾਸੀ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਅਤੇ ਮਿਹਰਾਜ ਜਹਾਂ ਪਿੰਡ ਤੇਜਾ ਮੋੜੀ ਤੋਂ ਬੰਸੀ ਲਾਲ ਸੰਧੂ ਕਬੀਰ ਵਰਨੀਤ ਅਤੇ ਪਵਨੀਤ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਓ ਸੁਣਦੇ ਅਮਰਿੰਦਰ ਗਿੱਲ ਦੀ ਆਵਾਜ਼

ਪ੍ਰੋਗਰਾਮ ਤਹਿਤ ਅਗਲੀ ਫਰਮਾਇਸ਼ ਸਾਨੂੰ ਭੇਜਦੇ ਨੇ ਮਸਤਾਨਪੁਰਾ ਤੋਂ ਅਨੰਤਾ ਭਗਤ, ਅਰੁਣਾ ਚੇਤਨ ਤੇ ਸੁਲੋਚਨਾ ਭਗਤ। ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ੇਖ, ਸ਼ਮਾ ਪਰਵੀਨ, ਸਾਇਮਾ, ਸਰਫਰਾਜ਼, ਗੁਲਫਰਾਜ਼ ਤੇ ਮੁਸਕਾਨ। ਸਿਰਸਾ ਹਰਿਆਣਾ ਤੋਂ ਰਾਧੇ ਸ਼ਾਮ ਸ਼ਰਮਾ ਤੇ ਇੰਦਰਾ ਸ਼ਰਮਾ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ, ਆਰਤੀ ਗੌਰੀ ਤੇ ਓਮ ਕੁਮਾਰ ਸੁਰਲਕਰ। ਉੱਤਰ ਪ੍ਰਦੇਸ਼ ਤੋਂ ਆਮਿਰ ਹੁਸੈਨ, ਤੈਯਬਾ, ਫੌਜੀਆ, ਆਹਿਲ, ਅਰਹਾਨ ਤੇ ਉਹਨਾਂ ਦੇ ਹੋਰ ਪਰਿਵਾਰਕ ਸਾਥੀ। ਬਠਿੰਡਾ ਤੋਂ ਫਰਮਾਇਸ਼ ਕਰਦੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ ਤੇ ਏਕਮ। ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ। ਗੁਰਾਇਆ ਚੌਕ ਜਲੰਧਰ ਤੋਂ ਸੰਦੀਪ ਮੱਕੜ, ਜੋਤੀ, ਮੰਨਤ, ਭਰਤ, ਕਮਲ ਸਾਨੀ ਤੇ ਉਹਨਾਂ ਦੇ ਸਾਥੀ। ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮਿਹਰ ਅਰੋੜਾ, ਮਮਤਾ, ਕੀਰਤੀ ਤੇ ਭੂਮਿਕਾ। ਮਹਾਰਾਸ਼ਟਰ ਤੋਂ ਅਭਿਜੀਤ ਗਵਾਣਕਰ, ਸਰਿਤਾ, ਪ੍ਰਣੀਤਾ, ਪ੍ਰਿੰਸ ਤੇ ਉਹਨਾਂ ਦੇ ਸਾਥੀ। ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਨੀਤ ਤੇ ਸੋਨਮ ਵਰਮਾ। ਨੀਦਰਲੈਂਡ ਤੋਂ ਫਰਮਾਇਸ਼ ਕਰਦੇ ਨੇ ਰਵਿੰਦਰ ਪਾਠਕ ਤੇ ਆਸ਼ਾ। ਸਾਂਗਲੀ ਜ਼ਿਲ੍ਹਾ ਜੱਤ ਸ਼ਹਿਰ ਤੋਂ ਅਲਤਾਫ ਹੁਜਰੇ, ਸੈਫੁੱਲਾ, ਸਬਾਦਤ, ਕਿਰਤ ਹੁਜਰੇ ਤੇ ਰਿਹਾਨ ਸ਼ੇਖ। ਗੁੰਜ ਟੁੰਡਵਾਰਾ ਤੋਂ ਆਫਤਾਬ ਅੰਸਾਰੀ, ਰਿਆਜ਼, ਮੁਹੰਮਦ ਕੈਫ, ਅਨਵਰ, ਲੁਬਨਾ ਤੇ ਆਲੀਆ। ਜ਼ਿਲ੍ਹਾ ਲਾਤੂਰ ਤੋਂ ਉਸ਼ਮਾਨ ਸ਼ੇਖ, ਸਾਇਰਾ ਬਾਨੂ, ਬਾਬਾ ਸ਼ੇਖ, ਸਿਮਰ ਤੇ ਕਰਿਸ਼ਮਾ। ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਤੇ ਪੁਸ਼ਪੇਂਦਰ ਕੁਮਾਰ ਡੁੱਡੀ। ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ ਕੋਇਲ, ਨਾਨਕ ਚੰਦ ਮਲਹੋਤਰਾ। ਰੋਹਤਕ ਤੋਂ ਪਿਊਸ਼ ਕੋਇਲ ਤੇ ਡੁੱਗੂ ਸਿੱਕਾ। ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ, ਆਸ਼ੀਸ਼, ਚੇਤਨਿਆ ਮਸਕੀਨ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਤੇ ਨਿਮਿਤ ਅਹੂਜਾ। ਮਹਾਰਾਸ਼ਟਰ ਤੋਂ ਪੀਐਸ ਨਵਾਕਰ, ਨਿਰਮਲਾ, ਵਿਸ਼ਾਲ, ਨਾਰਾਇਣ, ਇੰਗਲੇ, ਸੋਪਾਨ ਤੇ ਆਸ਼ੀਸ਼। ਫਾਜ਼ਿਲਕਾ ਤੋਂ ਫਰਮਾਇਸ਼ ਕਰਦੇ ਨੇ ਪ੍ਰਵੀਨ ਕਾਠਪਾਲ, ਆਸ਼ਾ, ਦੀਕਸ਼ਾ, ਜੰਨਤ ਤੇ ਗੁਰਲੀਨ। ਸੀਤਾਮੜ੍ਹੀ ਤੋਂ ਅਕਰਮ ਹੁਸੈਨ, ਇਸ਼ਰਤ, ਵਸੀਮ, ਰੁਬੀਨਾ, ਆਰਿਸ਼, ਨਦੀਮ, ਸ਼ਮੀਮ, ਮਮਤਾ ਰਾਣੀ ਤੇ ਪੂਨਮ ਕੁਮਾਰੀ। ਛੱਤੀਸਗੜ੍ਹ ਤੋਂ ਅਸ਼ੋਕ ਸ਼ਾਮ ਕੁੰਵਰ, ਪ੍ਰਮਿਲਾ, ਚੀਨੂ, ਦੀਪਕ ਤੇ ਅਨੁਸ਼੍ਰੀ ਸ਼ਾਮ ਕੁੰਵਰ। ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ, ਪ੍ਰਹਿਲਾਦ, ਰਾਜੇਂਦਰ ਵਰਮਾ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਗਵਿਆ, ਸੁਚਾ ਸਿੰਘ ਪਾਠਕ ਤੇ ਵਿਨੋਦਪੁਰੀ। ਇਹਨਾਂ ਦੀ ਫਰਮਾਇਸ਼ ਤੇ ਆਓ ਸੁਣਦੇ ਹਾਂ ਮੰਨਤ ਨੂਰ ਦੀ ਆਵਾਜ਼ 'ਚ ਇਹ ਗੀਤ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਤਹਿਤ ਤੁਹਾਡੀ ਫਰਮਾਇਸ਼ ਅਧਾਰਿਤ ਪੰਜਾਬੀ ਗੀਤਾਂ ਦਾ। ਪਿੰਡ ਛਾਜਲੀ ਸੰਗਰੂਰ ਤੋਂ ਸੁਖਵੀਰ ਸਿੰਘ, ਕੋਮਰਪ੍ਰੀਤ ਅਤੇ ਰੋਸ਼ਨਪ੍ਰੀਤ ਸਿੰਘ ਫਰਮਾਇਸ਼ ਕਰਦੇ ਨੇ। ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ।

ਨਵਾਂਸ਼ਹਿਰ ਤੋਂ ਗਗਨ ਥਾਂਦੀ, ਤ੍ਰਿਪਤਾ, ਪ੍ਰਿਯੰਕਾ, ਪ੍ਰਸ਼ਾਂਤ, ਪ੍ਰਿਯਮ, ਭਾਮਿਕਾ ਅਤੇ ਬਾਣੀ ਥਾਂਦੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂੰ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਿਸ਼, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਬਰਨਾਲਾ ਤੋਂ ਫਰਮਾਇਸ਼ ਕਰਦੇ ਨੇ ਪ੍ਰਗਟ ਸਿੰਘ, ਪਿਆਰਾ ਸਿੰਘ, ਜਨਕ ਰਾਜ, ਨਛੱਤਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਸੁਖਦੀਪ, ਗੁਰਮੀਤ ਅਤੇ ਉਹਨਾਂ ਦੇ ਸਾਥੀ। ਬਲੀਆ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ, ਅਮਿਤ ਕੁਮਾਰ ਅਤੇ ਹੈਪੀ ਰਾਏ। ਗਾਜ਼ੀਪੁਰ ਤੋਂ ਪ੍ਰਤੀਕ, ਰੌਸ਼ਨੀ ਅਤੇ ਪ੍ਰਾਂਜਲ। ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ, ਜਿੰਮੀ ਫੌਜੀ, ਤਪੂਰਾ ਮੱਲ, ਸੋਨੂੰ, ਪਿੰਕੀ, ਵਿੱਕੀ, ਕਿਰਤ ਸੰਧੂ ਅਤੇ ਉਹਨਾਂ ਦੇ ਸਾਥੀ। ਸ਼੍ਰੀਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਪਿੰਡ ਬਾਗੜੀਆ ਤੋਂ ਫਕੀਰ ਸਿੰਘ, ਸ਼ੋਮਾ ਅਤੇ ਤੇਜਾ ਸਿੰਘ। ਚੰਡੀਗੜ੍ਹ ਤੋਂ ਸਤੀਸ਼, ਨੇਜਾ, ਬਿਮਲਾ, ਸ਼ੈਫਾਲੀ, ਸ਼ੈਫੀ ਅਤੇ ਡੈਵਿਸ। ਉੱਤਰਾਖੰਡ ਤੋਂ ਰਿਆਸਤ ਹੁਸੈਨ, ਨਾਜ਼ਮਾ, ਰਿਆਜ਼ ਅਤੇ ਰਿਫਾਕਤ ਹੁਸੈਨ। ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੀ ਲਾਲ ਵਰਮਾ। ਬਾਗਪਤ ਤੋਂ ਸੰਜੇ, ਨਮਨ ਅਤੇ ਅਪਾਰ ਢੀਂਕੀਆ। ਪਟਿਆਲਾ ਤੋਂ ਫਰਮਾਇਸ਼ ਕਰਦੇ ਨੇ ਪਰਮਜੀਤ ਸੈਣੀ, ਯੁਵਰਾਜ, ਰਾਜੇਸ਼, ਸਿੰਮੀ ਅਤੇ ਨਿਮੀ। ਸਹਾਰਨਪੁਰ ਤੋਂ ਸੈਯਦ ਮਸ਼ਰੂਰ, ਸ਼ਾਇਨਾ, ਅਕਸਾ, ਨਾਜ਼ੀਆ ਅਤੇ ਇਬਰਾਹਿਮ। ਉਪਰਕੋਟ ਬੁਲੰਦਸ਼ਹਿਰ ਤੋਂ ਸਈਦ ਅਬਾਸੀ, ਨਿਗਹਤ ਪਰਵੀਨ, ਸ਼ਾਹਨਵਾਜ਼, ਸਰਫਰਾਜ਼ ਅਤੇ ਫਰਦੀਨ ਅਬਾਸੀ, ਸੁਹਾਨ, ਅਰਜ਼ਾਨ ਅਤੇ ਅਬਾਨ ਅਬਾਸੀ। ਬਾਗਪਤ ਤੋਂ ਫਰਮਾਇਸ਼ ਕਰਦੇ ਨੇ ਆਸਿਫ ਅਲੀ ਖਾਨ, ਮੋਮਿਨਾ, ਮੁਸਕਾਨ, ਸਾਦਿਕ ਅਤੇ ਸਾਰਿਕ ਅਲੀ ਖਾਨ। ਬਠਿੰਡਾ ਤੋਂ ਪਰਵਿੰਦਰ ਸਿੰਘ ਸੋਨੀ, ਕਰਨ ਰਾਣੋ, ਦੀਪੂ, ਵੀਰਪਾਲ ਅਤੇ ਕੁਲਦੀਪ। ਝਾਰਖੰਡ ਤੋਂ SM ਜਾਵੇਦ ਅਤੇ ਗੁਮਲਾ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ। ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ, ਗਰਵੀ ਅਤੇ ਹਿਮਾਕਸ਼। ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ, ਲਾਡੀ, ਸ਼ਾਲਿਨੀ, ਵਿਸ਼ਾਲ, ਤਿਵਾਂਸ਼ੀ ਖੇੜਾ। ਗੁੰਜ ਟੁੰਡਵਾਰਾ ਤੋਂ ਮੁਹੰਮਦ ਯਾਸੀਨ, ਨਾਜ਼ਮਾ, ਤੌਸੀਫ, ਤੈਮੂਰ ਅਤੇ ਕਲੀਮ। ਨਨਿਓਲਾ ਅੰਬਾਲਾ ਤੋਂ ਮਹਿੰਦਰ ਸਿੰਘ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ ਅਤੇ ਸੀਮੂ ਰੋਇਲਾ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮਹਿੰਦੀ ਸ਼ਰਮਾ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਗਿੱਦੜਬਾਹਾ ਤੋਂ ਮਨਜੀਤ, ਤਨੇਜਾ, ਪ੍ਰਵੀਨ, ਪਾਇਲ ਅਤੇ ਹਿਨਾਸ਼ਾ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ, ਗੁਰਚਰਨ ਗਰੋਵਰ ਅਤੇ ਲਖਵਿੰਦਰ। ਹਰਿਆਣਾ ਤੋਂ ਜੈਪਾਲ ਧੀਮਾਨ, ਯਸ਼ਪਾਲ ਅਤੇ ਉਹਨਾਂ ਦੇ ਸਾਥੀ। ਸਾਧੂ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ ਮਾਨ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ KS ਮਾਨ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦਾ ਗਾਇਆ ਇਹ ਗੀਤ।

ਜੇ ਤੁਸੀਂ ਵੀ ਇਸ ਪ੍ਰੋਗਰਾਮ ਤਹਿਤ ਚਿੱਠੀਆਂ ਰਾਹੀਂ ਆਪਣੀ ਫਰਮਾਇਸ਼ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਪੰਜਾਬੀ ਤੜਕਾ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 147002। ਅਤੇ ਸਤਿੰਦਰ ਸਰਤਾਜ ਸੀਗਾ ਇਹ ਅਸੀਂ ਗੀਤ ਦੇ ਨਾਲ, ਇੰਦੂ ਸ਼ਰਮਾ ਨੂੰ ਦਿਓ ਆ ਗਿਆ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦੀ।

0: FM 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਐਪ ਨਿਊਜ਼ ਔਨ AIR ਤੇ ਵੀ ਦੁਨੀਆ ਭਰ 'ਚ ਕਿਤੇ ਵੀ ਸੁਣ ਸਕਦੇ ਹੋ। ਇਸ ਵੇਲੇ ਰਾਤ ਦੇ ਠੀਕ 10:30 ਵਜੇ ਨੇ।
1: ਖਰੀਦੋ ਫਰੋਖਤ ਕਰਦੇ ਸਮੇਂ ਆਨਲਾਈਨ ਜਾਂ ਬੈਂਕ ਧੋਖਾਧੜੀ ਤੋਂ ਬਚੋ। ਆਪਣਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ATM ਦਾ ਕੋਡ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ। ਕੁਝ ਪੈਸੇ ਬਚਾ ਲੈਣ ਦੇ ਚੱਕਰ ਵਿੱਚ, ਫ੍ਰੀ ਦੇ ਲਾਲਚ ਵਿੱਚ, ਪੈਸੇ ਜਿੱਤਣ ਜਾਂ ਕੈਸ਼ਬੈਕ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਦੀ ਕੋਈ ਵੀ ਅਹਿਮ ਜਾਣਕਾਰੀ ਜਾਂ OTP ਕਿਸੇ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ। ਕਿਸੇ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ। ਇਹ ਤੁਹਾਡੀ ਆਨਲਾਈਨ ਠੱਗੀ ਜਾਂ ਬੈਂਕ ਫਰਾਡ ਦੀ ਵਜ੍ਹਾ ਬਣ ਸਕਦਾ ਹੈ। ਅਣਜਾਣ ਵਿਅਕਤੀ ਜਾਂ ਅੰਤਰਰਾਸ਼ਟਰੀ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਫੋਨ ਕਾਲਸ ਨੂੰ ਇਗਨੋਰ ਕਰੋ। ਇਹ ਤੁਹਾਡੇ ਅਕਾਊਂਟ ਹੈਕਿੰਗ ਦਾ ਕਾਰਨ ਹੋ ਸਕਦਾ ਹੈ। ਕਿਸੇ ਵੀ ਪ੍ਰਕਾਰ ਦੀ ਸਾਈਬਰ ਧੋਖਾਧੜੀ ਦੀ ਸੂਚਨਾ ਲਈ ਰਾਸ਼ਟਰੀ ਹੈਲਪਲਾਈਨ ਨੰਬਰ 1-55-26-0 ਤੇ ਤੁਰੰਤ ਸੂਚਨਾ ਦਿਓ।
0: ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀਗੰਧਾ। ਇਸ ਪ੍ਰੋਗਰਾਮ ਤਹਿਤ ਆਓ ਆਨੰਦ ਮਾਣਦੇ ਹਾਂ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮੁਕੇਸ਼ ਦੇ ਇਸ ਗੀਤ ਦੇ ਨਾਲ, ਫਿਲਮ ਸਫ਼ਰ 'ਚੋਂ।

ਪ੍ਰੋਗਰਾਮ ਚਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਚ, ਫਿਲਮ ਦਿਲ ਤੇਰਾ ਦੀਵਾਨਾ 'ਚੋਂ। ਸ਼ੈਲੇਂਦਰ ਦੇ ਲਿਖੇ ਗੀਤ ਨੂੰ ਸੰਗੀਤ ਨਾਲ ਸੰਵਾਰਿਆ ਸ਼ੰਕਰ ਜੈਕਿਸ਼ਨ ਨੇ।

ਫਿਲਮ ਆਨੰਦ ਆ ਗੀਤ ਤੁਸੀਂ ਸੁਣਿਆ ਮੁਕੇਸ਼ ਤੱਕ ਆਇਆ। ਪ੍ਰੋਗਰਾਮ ਰਜਨੀਗੰਧਾ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਵੇਲੇ ਰਾਤ ਦੇ 11:15 ਹੋ ਰਹੇ ਨੇ। ਆ ਹੁਣ ਸੁਣਦੇ ਹਾਂ ਫਿਲਮ ਯਹੂਦੀ ਦਾ ਇਹ ਗੀਤ। ਸ਼ੈਲੇਂਦਰ ਦੇ ਕਲਮਬੱਧ ਕੀਤੇ ਗੀਤ ਨੂੰ ਸੰਗੀਤ ਨਾਲ ਸਵਾਰਿਆ ਹੈ ਸ਼ੰਕਰ ਜੈਕਿਸ਼ਨ ਨੇ। ਆਵਾਜ਼ ਹੈ ਮੁਕੇਸ਼ ਦੀ।

ਮੁਹੰਮਦ ਰਫ਼ੀ ਦਾ ਗਾਇਆ ਗੀਤ ਤੁਸੀਂ ਸੁਣਿਆ ਫਿਲਮ ਭਰੋਸਾ 'ਚੋਂ। ਰਾਜੇਂਦਰ ਕ੍ਰਿਸ਼ਨ ਦੇ ਲਿਖੇ ਗੀਤ ਨੂੰ ਸੰਗੀਤ ਨਾਲ ਸੰਵਾਰਿਆ ਸੀ ਰਵੀ ਨੇ। ਆ ਹੁਣ ਸੁਣਦੇ ਹਾਂ ਫਿਲਮ ਅਰਥ 'ਚੋਂ ਜਗਜੀਤ ਸਿੰਘ ਦੀ ਗਾਈ ਇਹ ਗਜ਼ਲ।